FM ਬੈਂਡ 100.2 ਮੈਗਾਹਰਟਸ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਅੱਜ ਦਿਨ ਵੀਰਵਾਰ ਹੈ, ਸ਼ਕ ਸੰਵਤ 1948 ਦੇ ਵੈਸਾਖ ਮਹੀਨੇ ਦੀ 22 ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ ਅੱਜ 14 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:56 ਦੇ 30 ਸੈਕਿੰਡ ਹੋਏ ਨੇ। ਹੁਣ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ ਹੈ। ਆਕਾਸ਼ਵਾਣੀ ਪਟਿਆਲਾ ਆਪਣੇ ਸਾਰੇ ਹੀ ਸੁਣਨ ਵਾਲਿਆਂ ਦਾ ਇਸ ਸਭਾ 'ਚ ਬਹੁਤ ਬਹੁਤ ਸਵਾਗਤ ਕਰਦਾ ਹੈ। ਇਸ ਵੇਲੇ ਸਾਡੇ ਨਾਲ ਤਕਨੀਕੀ ਸਹਿਯੋਗ ਦੇ ਰਹੇ ਨੇ ਟਰਾਂਸਮਿਸ਼ਨ ਸਹਾਇਕ ਕਿਰਪਾਲ ਸਿੰਘ ਅਤੇ ਬ੍ਰੌਡਕਾਸਟ ਅਸਿਸਟੈਂਟ ਨੇਹਾ ਪੂਨੀਆ।

ਪ੍ਰੋਗਰਾਮ ਅੰਮ੍ਰਿਤਬਾਣੀ ਦੇ ਆਰੰਭ 'ਚ ਆਓ ਸਰਵਣ ਕਰਦੇ ਹਾਂ ਸ਼ਬਦ ਰਾ ਮਈਆ ਹੋਂ ਬਾਰਕ ਤੇਰਾ। ਗਾਇਨ ਕੀਤਾ ਜੀ ਭਾਈ ਸਤਵਿੰਦਰ ਸਿੰਘ ਅਤੇ ਰਾਗੀ ਜਥੇ ਨੇ।

ਇਸ ਵੇਲੇ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਅੰਮ੍ਰਿਤਬਾਣੀ। ਆਓ ਹੁਣ ਸਰਵਣ ਕਰਦੇ ਹਾਂ ਭਾਈ ਰਵਿੰਦਰ ਸਿੰਘ ਅਤੇ ਰਾਗੀ ਜਥੇ ਵੱਲੋਂ ਗਾਇਨ ਕੀਤਾ

ਇਸ ਵੇਲੇ ਤੁਸੀਂ ਸਰਵਣ ਕਰ ਰਹੇ ਹੋ ਜੀ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਅੰਮ੍ਰਿਤਵਾਣੀ 'ਤੇ। ਆਓ ਹੁਣ ਸਰਵਣ ਕਰਦੇ ਹਾਂ ਭਜਨ। ਇਸ ਭਜਨ ਨੂੰ ਗਾਇਨ ਕੀਤਾ ਹਰੀਓਮ ਸ਼ਰਨ ਅਤੇ ਸਾਥੀਆਂ ਨੇ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਅੰਮ੍ਰਿਤਵਾਣੀ FM ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 6:30 ਹੋ ਚੁੱਕੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ ਅਤੇ ਉਸ ਤੋਂ ਬਾਅਦ ਸਰਵਣ ਕਰਾਂਗੇ ਸ੍ਰੀ ਰਾਮ ਚਰਿਤ ਮਾਨਸ 'ਚੋਂ ਲੜੀਵਾਰ ਪਾਠ ਮਾਨਸ ਗਾਨ ਸਾਡੇ ਜਲੰਧਰ ਕੇਂਦਰ ਤੋਂ। ਮੀਡੀਅਮ ਵੇਵ

0: ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲੇ ਓ
1: ਜੈ ਹਿੰਦ ਜੀ ਜੈ ਹਿੰਦ ਰੁੜੀਆ ਰਾਮ ਜੀ ਸੁਣਾਓ ਕੀ ਹਾਲ ਚਾਲ ਆ
0: ਤਕੜਾ ਤਕੜਾ ਬੱਚਿਆਂ ਵਾਲਿਓ ਸ਼ੁਕਰ ਮਾਲਕ ਦਾ ਤੁਸੀਂ ਆਪਣਾ ਦੱਸੋ
1: ਬਹੁਤ ਵਧੀਆ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹੁੰਦੇ ਹਾਂ ਦੇਖੋ ਕਿ ਆਪਾਂ ਨੂੰ ਸਿਆਣੇ ਲੋਕ ਕਹਿੰਦੇ ਵੀ ਜੇ ਹਮੇਸ਼ਾ ਖੁਸ਼ ਰਹਿਣਾ ਬਾਗ ਲਾ ਲਓ
0: ਬਿਲਕੁਲ
1: ਕਿਉਂਕਿ ਦੇਖੋ ਬਾਗ ਆ ਨਾ ਇਹ ਲੰਮੇ ਸਮੇਂ ਦੀ ਫਸਲ ਹੈਗੀ
0: ਬਿਲਕੁਲ ਜੀ
1: ਸੋ ਇਸ ਕਰਕੇ ਜਿਹਦੀ ਸੰਭਾਲ ਵਧੀਆ ਤਰੀਕੇ ਨਾਲ ਕਰੀਏ ਬੂਟੇ ਵਧੀਆ ਤਰੀਕੇ ਨਾਲ ਵਿਉਂਤਬੰਦੀ ਕਰਕੇ ਬਾਗ ਆਪਣੇ ਇਲਾਕੇ ਦੇ ਮੁਤਾਬਕ ਲਾਇਆ ਗਿਆ ਹੋਵੇ ਅਤੇ ਫਿਰ ਮੌਜਾਂ ਹੀ ਮੌਜਾਂ ਆ ਜੀ
0: ਦੇਖੋ ਸੰਧੂ ਸਾਹਿਬ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਬਾਗਬਾਨੀ ਆਪਾਂ ਸਾਰੇ ਜਾਣਦੇ ਹਾਂ ਪਹਿਲਾਂ ਹੀ ਬਹੁਤ ਆਪਾਂ ਜ਼ਿਕਰ ਕੀਤਾ ਇਸ ਗੱਲ ਦਾ ਕਿ ਲੰਮੇ ਸਮੇਂ ਦਾ ਕੰਮ ਹੈ
1: ਹਾਂ
0: ਕੋਈ ਵੀ ਬੂਟਾ ਜਿਹੜਾ ਹੈ ਚਾਰ ਤਿੰਨ ਚਾਰ ਸਾਲ ਤੋਂ ਪਹਿਲਾਂ ਤੁਹਾਨੂੰ ਉਹਦੀ ਵਾਪਸੀ ਨਹੀਂ ਹੈ ਸਾਡੇ ਕੋਲ ਤਿੰਨ ਚਾਰ ਸਾਲ ਬਾਅਦ ਹੀ ਫਲ ਨੇ ਲੱਗਣਾ ਹੈ ਅਤੇ ਫਿਰ ਹੀ ਸਾਨੂੰ ਜਿਹੜਾ ਹੈ ਫਲ ਦਾ ਪੈਸੇ ਚਾਰ ਪੈਸਿਆਂ ਦਾ ਮੂੰਹ ਦੇਖਣਾ ਹੈ ਇੱਕ ਤਾਂ ਜਦੋਂ ਆਪਾਂ ਵਿਉਂਤਬੰਦੀ ਕਰਦੇ ਹਾਂ ਸਾਨੂੰ ਉਸ ਲਿਹਾਜ਼ ਨਾਲ ਕਰਨੀ ਚਾਹੀਦੀ ਹੈ ਕਿ ਪੂਰਕ ਫਸਲਾਂ ਕਿ ਬਾਗਾਂ ਦੇ ਵਿੱਚ ਜਿਹੜੀਆਂ ਅਸੀਂ ਉਹੀ ਬਾਗ ਸਥਾਪਿਤ ਕਰੀਏ ਉਹੀ ਬਾਗਾਂ ਨੂੰ ਤਰਜੀਹ ਦੇਈਏ ਜਿਨ੍ਹਾਂ ਦੇ ਵਿੱਚ ਅਸੀਂ ਦੂਜੀਆਂ ਫਸਲਾਂ ਬੀਜ ਸਕਦੇ ਹਾਂ ਹੁਣ ਆਪਾਂ ਪੰਜਾਬ ਦੇ ਵਿੱਚ ਦੇਖਦੇ ਹਾਂ ਨਿੰਬੂ ਜਾਤੀ ਦੇ ਬਾਗ ਹੈ ਜਾਂ ਖਾਸ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਨਾਸ਼ਪਾਤੀ ਦੀ ਖੇਤੀ ਬੜੇ ਇਲਾਕੇ 'ਚ ਬੜੀ ਕਾਮਯਾਬੀ ਨਾਲ ਲਈ ਜਾ ਸਕਦੀ ਹੈ ਬੇਰਾਂ ਦੀ ਕਾਸ਼ਤਕਾਰੀ ਬੜੀ ਕਾਮਯਾਬੀ ਨਾਲ ਪੰਜਾਬ ਦੇ ਵਿੱਚ ਹੋ ਰਹੀ ਹੈ ਅੰਗੂਰ ਹੈ ਸੋ ਜਿਹੜੀਆਂ ਫਸਲਾਂ ਨੂੰ ਪੰਜਾਬ ਦੇ ਵਿੱਚ ਅਸੀਂ ਇਹ ਉਗਾ ਸਕਦੇ ਹਾਂ ਪਹਿਲੀ ਗੱਲ ਤਾਂ ਤਰਜੀਹ ਸਾਨੂੰ ਉਹਨਾਂ ਫਸਲਾਂ ਵੱਲ ਜਾਣਾ ਚਾਹੀਦਾ ਹੈ
1: ਹਾਂ ਨਾਲੇ ਦੇਖੋ ਰੁੜੀਆ ਰਾਮ ਜੀ ਕਿ ਜਿਹੜੀ ਆਪਾਂ ਵਿੱਚ ਫਸਲ ਲਾਉਣੀ ਹੈ ਉਹ ਦੋਨਾਂ ਦੇ ਜਿਹੜੀ ਨਾ ਆਪਸ ਵਿੱਚ ਹਾਲਾਤ ਅਨੁਕੂਲ ਹੋਣੇ ਚਾਹੀਦੇ
0: ਹਾਂ ਬਿਲਕੁਲ ਉਹੀ ਹੈ ਬਣਦੀ ਹੋਣੀ ਚਾਹੀਦੀ ਉਹਨਾਂ ਦੀ ਆਪਸ
1: ਇਹ ਨਾ ਹੋਵੇ ਕਿ ਹੁਣ

0: ਦੇਖੋ ਤੁਸੀਂ ਜਿਹੜੀ ਵਿੱਚ ਫਸਲ ਬੀਜੀ ਹੈ ਉਹਨੂੰ ਪਾਣੀ ਦੀ ਲੋੜ ਹੈਗੀ ਹੈ, ਬਾਗ ਨੂੰ ਨਹੀਂ ਹੈ।
1: ਬਿਲਕੁਲ,
0: ਜਾਂ ਕਈ ਵਾਰ ਬੂਟੇ ਨੂੰ ਪਾਣੀ ਦੀ ਲੋੜ ਹੈ, ਵਿੱਚ ਫਸਲ ਬੀਜੀ ਉਹਨੂੰ ਨਹੀਂ ਲੋੜ ਹੈ,
1: ਨਹੀਂ ਲੋੜ।
0: ਸੋ ਇਸ ਤਰੀਕੇ ਦੀ ਵਿਉਂਤਬੰਦੀ ਹੋਣੀ ਚਾਹੀਦੀ ਹੈ ਵੀ ਇੱਕ ਤਾਂ ਪਾਣੀ ਲਾਉਣ ਦਾ ਤਰੀਕਾ ਵੱਖਰਾ ਵੱਖਰਾ ਹੋਵੇ,
1: ਤਾਂ ਕਿ
0: ਇਹ ਸਮੱਸਿਆ ਨਾ ਆਵੇ ਕਿ ਮੇਰਾ ਫਸਲ ਆਪਣੇ ਪੱਕਣ 'ਤੇ ਹੁੰਦੀ ਹੈ ਅਤੇ ਪਰ ਬੂਟਿਆਂ ਨੂੰ ਪਾਣੀ ਦੀ ਲੋੜ ਆ।
1: ਬਿਲਕੁਲ ਜੀ, ਸਾਰੀਆਂ ਚੀਜ਼ਾਂ ਤਾਂ ਦੇਖੋ ਨਾ ਸੰਧੂ ਸਾਹਿਬ, ਜਿੱਦਾਂ ਆਪਾਂ ਕਹਿੰਦੇ ਹਾਂ ਵੀ ਹਰ ਕਿੱਤੇ ਦੀ ਆਪਣੀ ਜਿਹੜੀ ਹੈ ਨਾ ਉਹ ਆਪਣੀ ਭਾਸ਼ਾ ਹੈ। ਸੋ ਇਸ ਕਰਕੇ ਆਲਾ ਸੇਡ ਜੇ ਖੇਤੀ ਕਰਾਂਗੇ ਆਪਾਂ ਬਿਨਾਂ ਪੁੱਛੇ ਦੱਸੇ ਜਾਣਕਾਰੀ ਦੇ, ਉਹਦਾ ਸਾਨੂੰ ਨੁਕਸਾਨ ਹੀ ਪੱਲੇ ਪੈਣੇ ਨੇ। ਹੁਣ ਜਿੱਦਾਂ ਆਪਾਂ ਬਾਗਾਂ ਦੀ ਗੱਲ ਕਰ ਰਹੇ ਹਾਂ, ਇਹਦੇ 'ਚ ਬਾਗਬਾਨੀ ਦਾ ਮਹਿਕਮਾ ਸਾਡੇ ਕੋਲ ਹੈ,
0: ਬਹੁਤ
1: ਬਾਹਰ ਸਾਡੇ ਕੋਲ ਨੇ, ਹੁਣ ਨੇੜੇ ਨੇੜੇ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਬਣੇ ਹੋਏ ਹੈ। ਤੁਸੀਂ ਪਹਿਲੇ ਜਾ ਕੇ ਜੋ ਵੀ ਬਾਗ ਲਾਉਣਾ, ਜਿਹੜੇ ਵੀ ਬੂਟੇ ਲਾਉਣੇ ਹੈ, ਉਹਦੇ ਲਈ ਪਹਿਲਾਂ ਮਾਹਰਾਂ ਨਾਲ ਸਲਾਹ ਕਰੋ। ਸਲਾਹ ਮਸ਼ਵਰੇ ਬਿਨਾਂ ਇਹ ਕੰਮ ਦੇ ਵਿੱਚ ਸਾਨੂੰ ਨਹੀਂ ਜਾਣਾ ਚਾਹੀਦਾ ਹੈ। ਜੇਕਰ ਇਸੇ ਕਰਕੇ ਆਪਾਂ ਕੀਤਾ ਕਿ ਲੰਮੇ ਸਮੇਂ ਦਾ ਕੰਮ ਹੈ, ਚਾਹੇ ਤੁਸੀਂ ਏਕੜ ਦਾ ਲਾਉਣਾ ਚਾਹੇ ਦੋ ਏਕੜ ਦਾ ਲਾਉਣਾ ਹੈ, ਮੁੜ ਕੇ ਉਹਦੀ ਭਰਪਾਈ ਜਿਹੜੀ ਹੈ ਫਿਰ ਔਖੀ ਹੋ ਜਾਂਦੀ ਹੈ, ਮੁੜ ਕੇ ਬਾਗ ਪੱਟਦੇ
0: ਲੱਗਦਾ ਜੀ। ਕਈ ਵਾਰ ਦੇਖੋ ਹੁਣ ਕੇ ਬੂਟਾ ਲਾਇਆ ਉਹਨੇ, 4-5 ਸਾਲ ਬਾਅਦ ਜਾ ਕੇ ਪਤਾ ਲੱਗਣਾ
1: ਕੀ ਹੈ ਨਿਕਲਿਆ ਇੱਕ। ਦੇਖੋ
0: ਹਾਂਜੀ, ਉਸ ਸਮੇਂ ਤੱਕ ਕਿੰਨਾ, ਦੇਖੋ ਹੁਣ ਆਪਾਂ ਮੋੜਾ ਨਹੀਂ ਪਾ ਸਕਦੇ, ਫਸਲ ਤਾਂ ਨਹੀਂ, ਛਮਾਈ ਪਤਾ ਲੱਗ ਜੂਗਾ ਵੀ ਚਲੋ ਅਗਲੀ ਵਾਰੀ ਧਿਆਨ ਰੱਖ ਲਾ।
1: ਬਿਲਕੁਲ ਬਿਲਕੁਲ,
0: ਇਸ ਕਰਕੇ ਪੱਕੇ ਪੈਰੀ ਕੰਮ ਕਰਨ ਦੀ ਲੋੜ ਪੈਂਦੀ ਹੈਗੀ ਆ। ਹੁਣ ਦੇਖੋ ਬੂਟਾ ਲਾਇਆ, ਜਿੱਦਾਂ ਹੁਣ ਆਪਣੇ ਬੱਚਾ ਹੁੰਦਾ ਰੋੜੀਆ ਰਾਮ ਜੀ,
1: ਬਿਲਕੁਲ
0: ਉਹਨੂੰ ਕਈ ਵਾਰ ਉਂਗਲੀ ਫੜ ਕੇ ਆਪਾਂ ਚੱਲਨੇ ਵੀ ਵਧੀਆ, ਅੱਗੇ ਚੱਲ ਕੇ ਫਿਰ ਵਧੀਆ ਤੁਰਦਾ ਹੈ।
1: ਪਹਿਲਾਂ ਮੌਸਮ ਕੱਢਣਾ ਬੜਾ ਮੁਸ਼ਕਲ ਹੈ ਬੂਟੇ ਦਾ ਵੀ, ਜਿੱਦਾਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ, ਕਿਉਂਕਿ ਮਾੜੀ ਮੋਟੀ ਤੇਜ਼ ਹਵਾ ਚੱਲ ਗਈ ਇਹਨੇ ਫਿਰ ਵੀ ਨਹੀਂ ਬਚਣਾ, ਠੰਡ ਜ਼ਿਆਦਾ ਪੈ ਗਈ ਫਿਰ ਨੁਕਸਾਨ, ਗਰਮੀ ਜ਼ਿਆਦਾ ਪੈ ਗਈ ਫਿਰ ਨੁਕਸਾਨ। ਇਸ ਕਰਕੇ ਪਹਿਲਾਂ ਜਿੱਦਾਂ ਆਪਾਂ ਕਹਿੰਦੇ ਕਿ ਜਦੋਂ ਬੂਟੇ ਸੰਭਲ ਜਾਂਦੇ ਆ ਤੇ ਉਸ ਟਾਈਮ ਜਿਹੜੀ ਕਿਤੇ ਨਾ ਕਿਤੇ ਥੋੜ੍ਹੀ ਮੋਟੀ ਗੱਲ ਇੱਧਰ ਉੱਧਰ ਹੋ ਜਾਵੇ ਕੋਈ ਨਹੀਂ, ਬਚ ਜਾਂਦੀ ਹੈ। ਪਰ ਜਿਹੜੇ ਨਵੇਂ ਖਾਸ ਤੌਰ ਦੇ ਉੱਤੇ ਬੂਟੇ ਹੁਣ ਆਪਾਂ ਹੁਣ ਵੀ ਬੂਟੇ ਜਿਹੜੇ ਲਾਏ ਹੈ,
0: ਸਹਾਰਾ ਦਿਓ ਜੀ
1: ਉਹਨਾਂ ਨੂੰ ਸਹਾਰਾ। ਫਿਰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਇਹ ਚੀਜ਼ ਨੂੰ ਹੁਣ ਆਪਾਂ ਦੇਖੋ ਕੋਈ ਓਟ ਤਾਂ ਕਰਕੇ ਉਹਦੇ ਲਈ ਸਾਡੇ ਕੋਲ ਜਿੱਦਾਂ ਕਹਿੰਦੇ ਆ ਵੀ ਭਾਈ ਬਾੜ ਹੈ, ਹਵਾ ਰੋਕੂ ਬਾੜ ਦੇ ਵਿੱਚ ਉਹ ਬੂਟੇ ਲਾਉਂਦੇ ਹੈ ਜਿੱਦਾਂ ਕਰਾਉਂਦਾ ਹੈ, ਹਨਾ ਇੱਦਾਂ ਦੇ ਬੂਟੇ ਲਾ
0: ਸਕਦੇ ਆ,
1: ਉਹਨਾਂ ਤੋਂ ਵੀ ਮੁਨਾਫਾ ਹੁੰਦਾ ਹੈ ਕਿ ਨਹੀਂ। ਸੋ ਇਸ ਕਰਕੇ ਵਿਉਂਤ ਸਾਨੂੰ ਉਸ ਲਿਹਾਜ਼ ਨਾਲ ਬਣਾਉਣੀ ਚਾਹੀਦੀ ਹੈ ਵੀ ਨਾਲੇ ਸੱਪ ਮਰ ਜੇ, ਨਾਲੇ ਸੂਟੀ ਬਚ ਜੇ, ਨਾਲੇ ਹਵਾ ਪਾਣ ਜਿਹੜਾ ਨੁਕਸਾਨ ਹੈ ਗਰਮ ਹਵਾ ਦਾ ਸਰਦ ਹਵਾ ਦਾ, ਉਹ ਤੋਂ ਵੀ ਬੂਟਾ ਬਚਿਆ ਰਹੇ ਤੇ 4 ਪੈਸੇ ਦੀ ਬਟਕ ਵੀ ਹੋ ਜੇ।
0: ਹਾਂ, ਕਹਿੰਦੇ ਵੀ ਹਵਾ ਰੋਕੂ ਬਾੜ ਤਾਂ ਪਹਿਲਾਂ ਲਾਓ,
1: ਬਿਲਕੁਲ ਬਿਲਕੁਲ,
0: ਤਾਂ ਕਿ ਉਹਨੇ ਆਪਣੀ ਹਰ ਤਰੀਕੇ ਨਾਲ ਸਹਾਇਤਾ ਕਰਨੀ ਹੈਗੀ ਹੈ। ਬਾਕੀ ਦੇਖੋ ਕਿ ਬੂਟੇ ਜਦੋਂ ਲਾਉਣੇ ਹੈਗੇ ਆ, ਜੇ ਕੋਸ਼ਿਸ਼ ਕਰੀਏ ਕਿ ਆਪਾਂ ਉਹਦੇ ਵਿੱਚ ਪਾਣੀ ਦਾ ਪ੍ਰਬੰਧ ਜਿਹੜਾ ਨਾ ਉਹ ਡ੍ਰਿਪ ਨਾਲ ਕਰੀਏ, ਤੇ ਇੱਕ ਬੂਟੇ ਦਾ ਪਾਣੀ ਜਿਹੜਾ ਦੂਸਰੇ ਬੂਟੇ ਤੱਕ ਨਾ ਹੀ ਜਾਏ,
1: ਨਾ ਜਾਵੇ ਜੀ। ਬਿਲਕੁਲ,
0: ਕਈ ਸਮੱਸਿਆਵਾਂ ਇਹਦੇ ਨਾਲ ਆ ਜਾਂਦੀਆਂ ਨੇ ਕਿ ਇੱਕ ਬਿਮਾਰੀ ਹੈ ਤਾਂ ਦੂਜੇ ਬੂਟੇ ਨੂੰ ਚਲੇ ਜਾਏਗੀ।
1: ਕਈ ਵਾਰੀ ਨਾ ਹੁਣ ਆਪਾਂ ਸੰਧੂ ਸਾਹਿਬ ਦੇਖਦੇ ਹਾਂ ਕਿ ਥੋੜ੍ਹਾ ਜਿਹਾ ਗਰਜ਼ੀ ਆਪਾਂ ਇਹ ਵੀ ਵਰਤਦੇ ਹਾਂ ਵੀ ਜਦੋਂ ਆਪਾਂ ਸਿਧਾਈ ਵਗੈਰਾ ਵੀ ਕਰਦੇ ਹਾਂ ਜਾਂ ਕੋਈ ਫਲ ਵੀ ਹੈ, ਕਿੱਦਾਂ ਕੋਈ ਫਲ ਲੱਗਿਆ ਹੋਇਆ ਉਹ ਥੱਲੇ ਡਿੱਗ ਪਿਆ, ਅਸੀਂ ਉਹਨੂੰ ਉੱਥੇ ਹੀ ਰਹਿਣ ਦਿੰਦੇ ਹਾਂ, ਜਾਂ ਕੋਈ ਬਿਮਾਰ ਟਾਹਣੀ ਹੈ ਉਹ ਥੱਲੇ ਸਿੜਤੀ ਵੱਢ ਕੇ ਤੇ ਉਹ ਵੀ ਉੱਥੇ ਪਈ ਰਹਿਣੀ, ਅਸੀਂ ਇਹ ਨਹੀਂ ਦੇਖਦੇ ਵੀ ਕਿਉਂਕਿ ਉਹ ਨੁਕਸਾਨ ਤਾਂ ਜਿਹੜੇ ਫਲਦਾਰ ਬੂਟੇ ਦੇ ਆ ਕੇ ਜਿਹੜਾ ਨੁਕਸਾਨ ਉੱਪਰੋਂ ਨਹੀਂ ਕੋਈ ਨੁਕਸਾਨ ਹੁੰਦਾ, ਸਾਰਾ ਕੁਝ ਜਾਂਦਾ ਜ਼ਮੀਨ 'ਚੋਂ ਹੀ ਹੈ। ਹੁਣ ਉਹ ਜਿਸ ਚੀਜ਼ ਕਰਕੇ, ਜਿਹੜੇ ਕੀੜੇ ਕਰਕੇ ਜਾਂ ਜਿਹੜੇ ਵੀ ਚੀਜ਼ ਕਰਕੇ ਉਹ ਬੂਟੇ ਨੂੰ ਨੁਕਸਾਨ ਹੋਇਆ, ਅਸੀਂ ਫਿਰ ਉਹ ਜ਼ਮੀਨ 'ਚ ਸਿੜਤਾ, ਉਹ ਜਿੱਦਾਂ ਤੁਸੀਂ
0: ਦਬਾ ਦਿਓ
1: ਉਹ ਬਾਕੀ ਦਿਆਂ ਵੱਲ ਫਿਰ ਤੁਰ ਪਿਆ, ਅਗਲੇ ਬੂਟੇ ਨੂੰ ਵਿਗਾੜ ਦੂ,
0: ਜ਼ਮੀਨ 'ਚ ਦਬਾ ਦਈਏ
1: ਉਹਨੂੰ, ਦੱਬਣਾ ਚਾਹੀਦਾ ਕਿਸੇ, ਮਤਲਬ ਨਸ਼ਟ ਕਰਨਾ ਆਪਾਂ ਉਹਨੂੰ ਕਿਸੇ ਤਰੀਕੇ ਨਸ਼ਟ ਕਰੀਏ।
0: ਹੁਣ ਦੇਖੋ ਕਿ ਇੱਕ ਹੋਰ ਕੰਮ ਵਧੀਆ ਰੋਲੀਆ ਰਾਮ ਜੀ ਸਾਡੇ ਕਿਸਾਨ ਵੀਰ ਕਰਦੇ ਆ ਕਿ ਜਿਹੜੇ ਵੱਡੇ ਬੂਟੇ ਨੇ ਨਾ ਉਹਨਾਂ ਦੇ ਤਣਿਆਂ ਤੇ ਸਫੈਦੇ ਵੀ ਕਰ ਦਿੰਦੇ
1: ਮੌਸਮ ਦਾ ਟਾਕਰਾ ਫਿਰ।
0: ਹਾਂ, ਇਹਦੇ ਨਾਲ ਦੇਖੋ ਇੱਕ ਤਾਂ ਕੀੜਾ ਮਕੌੜਾ ਨਹੀਂ ਚੜਦਾ ਜ਼ਮੀਨ ਤੋਂ ਉੱਪਰ ਨੂੰ, ਦੂਸਰਾ ਇੱਕ ਮੌਸਮ ਦਾ ਜਿਹੜਾ ਸਿੱਧਾ ਅਸਰ ਹੈ ਨਾ
1: ਨਹੀਂ
0: ਤਣੇ ਤੇ ਨਹੀਂ ਹੁੰਦਾ,
1: ਤਣੇ ਤੇ ਤਣਾ ਪਾੜਦਾ ਨਹੀਂ ਹੈ, ਬਚਾ ਰਹਿੰਦਾ ਹੈ ਟੈਂਪਰੇਚਰ ਦੇ। ਹੁਣ ਤਾਂ ਤਿਲਕਮੀ ਪੱਟੀ ਆ ਗਈ, ਬਹੁਤ ਸਾਰੇ ਕੀੜੇ ਹੈ ਜਿਹੜੇ ਚੜ੍ਹੀ ਨਹੀਂ ਸਕਦੇ ਉਹਦੇ, ਉਹ ਵੀ ਲੱਗ ਜਾਂਦੀ ਹੈ,
0: ਲੱਗ ਜਾਂਦੀ ਹੈਗੀ ਆ। ਮਤਲਬ ਹੈ ਕਿ ਦੇਖੋ ਜਿਹੜੇ ਆਪਣੇ ਬੂਟੇ ਲਾਏ ਹੈਗੇ ਉਹਨਾਂ 'ਚ ਅੱਗੇ ਚੱਲ ਕੇ ਆਪਾਂ ਨੂੰ ਪਾਣੀ ਦੀ ਲੋੜ ਪੈਣੀ ਹੈਗੀ, ਉਹਦਾ ਪ੍ਰਬੰਧ ਜਿਹੜਾ ਕਰਨਾ।
1: ਬਿਲਕੁਲ,
0: ਹੁਣ ਤਾਂ ਦੇਖੋ ਆਪਾਂ ਜਿੱਦਾਂ ਗੱਲ ਕਰ ਰਹੇ ਹਾਂ ਨਾ, ਫਰਟੀਗੇਸ਼ਨ ਦਾ ਜ਼ਮਾਨਾ ਆ ਗਿਆ ਕਿ ਨਾਲ ਤਾਂ ਪਾਣੀ ਲਾਓ ਅਤੇ ਨਾਲ ਹੀ ਜਿਹੜਾ ਹੈਗਾ ਉਹ ਖਾਦ ਦੇ ਜਾ ਸਕਦੇ ਹੈਗੇ ਹੈ, ਅਤੇ ਇਸ ਤਰੀਕੇ ਦੀ ਵਿਉਂਤਬੰਦੀ ਕਰਕੇ ਹੀ ਚੱਲੀਏ।
1: ਬਿਲਕੁਲ ਜੀ ਬਿਲਕੁਲ, ਹੁਣ ਤਾਂ ਸਾਰੀਆਂ ਚੀਜ਼ਾਂ ਤਾਂ ਸੰਧੂ ਸਾਹਿਬ ਇਹੀ ਹੈ ਨਾ ਕਿ ਬਾਗ ਲਾਉਣ ਤੋਂ ਪਹਿਲਾਂ ਹੀ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਜੇ ਹੁਣ ਆਪਾਂ ਕਹੀਏ ਵੀ ਬਾਅਦ ਦੇ ਵਿੱਚ ਫੁਆਰੇ ਲਾ ਦਿਆਂਗੇ ਤੇ ਬਾਅਦ ਦੇ ਵਿੱਚ ਫੁਆਰੇ ਜਿਹੜੇ ਸਾਨੂੰ ਲੱਗਣੇ ਵੀ ਨਹੀਂ ਤੇ ਮਹਿੰਗੇ ਪੈ ਜਾਣੇ ਨੇ, ਕਿਉਂਕਿ ਇਹ ਬਾਗ ਆਪਾਂ ਸਥਾਪਿਤ ਕਿਹੜਾ ਬਾਗ ਲਾਉਣਾ, ਕਿਉਂਕਿ ਉਸ ਲਿਹਾਜ਼ ਨਾਲ ਹੀ ਜਿਹੜਾ ਹੈ ਚੱਲਣਾ ਕੰਮ।
0: ਹਾਂ, ਹੁਣ ਦੇਖੋ ਜੇ ਕਿਸੇ ਨੇ ਅੰਗੂਰ ਦਾ ਬਾਗ ਲਾਇਆ ਤਾਂ ਉਹਦੇ ਦੀ ਆਪਾਂ ਨੂੰ ਪਤਾ ਵੇਲ ਨੇ ਉੱਪਰ ਵੀ
1: ਉੱਪਰ ਜਾਣਾ ਹੈ,
0: ਉਸ ਲਿਹਾਜ਼ ਨਾਲ ਪ੍ਰਬੰਧ ਕਰਨਾ ਪਊਗਾ। ਸੋ ਇਸ ਕਰਕੇ

0: ਆਪਣੇ ਇਲਾਕੇ ਦੀ ਦੇਖ ਕੇ ਹੁਣ ਤਾਂ ਦੇਖੋ ਇੰਨੀਆਂ ਸਾਡੇ ਕੋਲ ਸਹੂਲਤਾਂ ਨੇ ਕਿ ਹਰ ਤਰੀਕੇ ਦੀ ਪਤਾ ਲੱਗ ਜਾਂਦੇ ਹੈ ਕਿ ਮੌਸਮ ਕਿਹੋ ਜਿਹਾ ਆਉਣ ਵਾਲਾ ਹੈਗਾ ਅਤੇ ਕਿਹੋ ਜਿਹਾ ਕੀੜਾ ਮਕੌੜਾ ਲੱਗਣਾ ਹੈਗਾ। ਬਾਗਬਾਨੀ ਦੇ ਹਰ ਤਰੀਕੇ ਦੇ ਅਫਸਰ ਤੁਹਾਡੇ ਜਿਹੜੇ ਹੈਗੇ ਆ ਫੋਨ ਦੇ ਵਿੱਚ,
1: ਹਾਂ ਬਿਲਕੁਲ
0: ਤੁਹਾਡੇ ਕੋਲ ਨੰਬਰ ਹੋਣੇ ਚਾਹੀਦੇ ਹੈਗੇ।
1: ਜ਼ਰੂਰੀ ਹੈ ਜੀ, ਸਭ ਤੋਂ ਜ਼ਿਆਦਾ ਜ਼ਰੂਰੀ ਤਾਂ ਸੰਧੂ ਸਾਹਿਬ ਇਹੀ ਗੱਲ ਹੈ ਕਿ ਮਾਰਾਂ ਦੇ ਨਾਲ ਅੱਜ ਜਿਹੜੀ ਖੇਤੀ ਹੈ ਉਹ ਮਾਰਾਂ ਦੇ ਨਾਲ ਹੀ ਹੈ,
0: ਹਾਂ
1: ਵਿਚਾਰਾਂ ਦੇ ਨਾਲ ਹੀ ਹੈ। ਸੋ
0: ਹਾਂ
1: ਇਸ ਕਰਕੇ ਜਦ ਤੱਕ ਤੁਸੀਂ ਮਾਹਿਰਾਨਾ ਰਾਏ ਦੇ ਨਾਲ ਕੋਈ ਕੰਮ ਨਹੀਂ ਕਰੋਗੇ ਤੇ ਉਹ ਕੰਮ ਜਿਹੜਾ ਤੁਹਾਨੂੰ ਕਿਤੇ ਨਾ ਕਿਤੇ ਪਿੱਛੇ ਪਾ ਦੂਗਾ ਤੇ ਮਰ ਬੈਠੇ ਕਿਸੇ ਚੀਜ਼ ਲਈ ਨਹੀਂ ਜੀ, ਸਾਡੇ ਲਈ
0: ਹੁਣ
1: ਬੈਠੇ
0: ਦੇਖੋ
1: ਸਾਡੀ
0: ਕਿਸਾਨ
1: ਸੇਵਾ
0: ਵੀਰ
1: ਲਈ
0: ਨੇ ਨਾ
1: ਨਾ।
0: ਆਪਣੇ ਬੜੇ ਵਧੀਆ ਵਟਸਐਪ ਗਰੁੱਪ ਵੀ ਬਣਾਏ ਹੋਏ ਆ,
1: ਹਾਂ
0: ਉਹ 'ਚ ਆਪਣੇ ਫੋਟੋ ਖਿੱਚ ਕੇ ਸਮੱਸਿਆ ਪਾ ਸਕਦੇ ਹਾਂ ਤੁਸੀਂ।
1: ਜ਼ਿਮੀਂਦਾਰਾਂ ਦੇ ਬਣੇ ਹੋਏ ਆ ਜੀ, ਜਿੱਦਾਂ
0: ਹਾਂ
1: ਬਾਗਬਾਨ ਵੀਰ ਨੇ ਉਹਨਾਂ ਨੇ ਆਪਣੇ ਗਰੁੱਪ ਬਣਾਏ ਹੋਏ ਆ,
0: ਹਾਂ
1: ਕਿਉਂਕਿ ਇੱਕ ਜ਼ਿਮੀਂਦਾਰ ਦੀ ਸਮੱਸਿਆ ਜ਼ਿਮੀਂਦਾਰ ਤੋਂ ਜ਼ਿਆਦਾ ਬਿਹਤਰ ਕੌਣ ਸਮਝ ਸਕਦਾ ਹੈ,
0: ਹਾਂ
1: ਜ਼ਿਆਦਾ ਸਮਝ ਸਕਦਾ।
0: ਬਿਲਕੁਲ ਬਿਲਕੁਲ।
1: ਸੋ ਇਸ ਕਰਕੇ ਤੁਸੀਂ ਉਹ ਗਰੁੱਪਾਂ ਦੇ ਵਿੱਚ ਵੀ ਆਪਣੇ ਆਪ ਨੂੰ ਸ਼ਾਮਲ ਕਰੋ, ਫਿਰ ਮੰਡੀਕਾਰੀ ਦੇ ਵਿੱਚ ਇਹ ਚੀਜ਼ ਕਿੰਨੀ ਜ਼ਿਆਦਾ ਸਹਾਈ ਹੁੰਦੀ ਹੈ
0: ਹਾਂ
1: ਕਿ ਸਾਨੂੰ ਕਈ ਵਾਰੀ ਕਿਸੇ ਬੰਦੇ ਨੂੰ ਦਿੱਕਤ ਹੁੰਦੀ ਹੈ ਕਿ ਉਹਦੇ ਇਲਾਕੇ ਦੇ ਵਿੱਚ ਉਸ ਤਰ੍ਹਾਂ ਦੀ ਮੰਡੀਕਾਰੀ ਨਹੀਂ ਹੁੰਦੀ ਜਿਹੜੀ ਦੂਜੇ ਇਲਾਕੇ ਦੇ ਵਿੱਚ ਹੁੰਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਦਾ ਕਿਤੇ ਨਾ ਕਿਤੇ ਜਾ ਕੇ ਫਾਇਦਾ ਸਾਨੂੰ ਮਿਲਦਾ ਹੈ।
0: ਬਿਲਕੁਲ ਬਿਲਕੁਲ ਜੀ,
1: ਚਲੀਏ ਆਪਾਂ,
0: ਜੈ ਹਿੰਦ ਜੀ,
1: ਜੈ ਜੀ।

ਇਹ ਸੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ, ਮਾਨਸ ਕਾਨ। ਅੱਜ ਤੁਸੀਂ ਸੁਣੋਗੇ ਇਸ ਦੀ 73ਵੀਂ ਕੜੀ।

ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਕਰਮਜੀਤ ਕੌਰ। ਆਕਾਸ਼ਵਾਣੀ ਪਟਿਆਲਾ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਅੱਜ ਦੀ ਭਾਗਾਂ ਭਰੀ ਨਵੀਂ ਸਵੇਰ ਬਹੁਤ ਬਹੁਤ ਮੁਬਾਰਕ ਹੋਵੇ। ਤੁਹਾਡੇ ਸਭ ਲਈ ਅੱਜ ਦੀ ਨਵੀਂ ਸਵੇਰ ਪਿਆਰ, ਖੁਸ਼ੀ ਅਤੇ ਚੜ੍ਹਦੀ ਕਲਾ ਵਾਲੀ ਹੋਵੇ। ਅੱਜ ਦੀ ਨਵੀਂ ਸਵੇਰ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਨਾਲ। ਅੱਜ ਦਾ ਵਿਚਾਰ ਹੈ ਜੀ, ਕੁਝ ਵੀ ਨਵਾਂ ਕਰਨ ਤੋਂ ਝਿਜਕੋ ਨਾ। ਇਹ ਨਾ ਸੋਚੋ ਕਿ ਤੁਸੀਂ ਹਾਰ ਜਾਓਗੇ, ਕਿਉਂਕਿ ਹਾਰ ਕਦੇ ਨਹੀਂ ਹੁੰਦੀ। ਤੁਸੀਂ ਜਾਂ ਤਾਂ ਜਿੱਤੋਗੇ ਜਾਂ ਫਿਰ ਸਿੱਖੋਗੇ। ਕਰਦੇ ਹਾਂ ਜੀ ਨਵੀਂ ਸਵੇਰ ਦੀ ਸ਼ੁਰੂਆਤ ਭਾਈ ਸਤਵਿੰਦਰ ਸਿੰਘ ਅਤੇ ਰਾਗੀ ਜਥੇ ਵੱਲੋਂ ਗਾਇਨ ਕੀਤੇ ਇਸ ਸ਼ਬਦ ਦੇ ਨਾਲ।

0: ਅੱਜ ਦਾ ਮਾਰਨਿੰਗ ਇਨਫੋਰਮੇਸ਼ਨਲ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਲੈ ਕੇ ਹਾਜ਼ਰ ਹਾਂ ਮੈਂ ਕਰਮਜੀਤ ਕੌਰ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰਨੀਆਂ ਹੁੰਦੀਆਂ ਨੇ, ਅਖਬਾਰਾਂ ਦੀਆਂ ਸੁਰਖੀਆਂ, ਮੁੱਖ ਖਬਰਾਂ, ਅੱਜ ਦਾ ਦਿਨ ਹੈ ਖਾਸ, ਇਸ ਤੋਂ ਇਲਾਵਾ ਆਰਥਿਕ ਜਗਤ ਦੀਆਂ ਖਬਰਾਂ ਅਤੇ ਖੇਡ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਤੁਸੀਂ ਬਣੇ ਰਹਿਣਾ ਆਕਾਸ਼ਵਾਣੀ ਪਟਿਆਲਾ ਦੇ ਨਾਲ ਅਤੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਤੁਹਾਨੂੰ ਦੱਸਦੇ ਹਾਂ ਸਾਡੇ ਕੇਂਦਰ ਤੋਂ ਅੱਜ ਦੀ ਸਭਾ 'ਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਸ਼ੁਰੂ ਹੋ ਚੁੱਕਿਆ ਜੀ। 8 ਵਜੇ ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਮੇਰੇ ਨਾਲ ਅਤੇ 8:40 'ਤੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਫਿਲਮੀ ਜੰਕਸ਼ਨ ਲੈ ਕੇ। ਇਸ ਪ੍ਰੋਗਰਾਮ 'ਚ ਤੁਸੀਂ ਪੰਜਾਬੀ ਫਿਲਮਾਂ 'ਚੋਂ ਗੀਤ ਸੁਣੋਗੇ। 10 ਵਜੇ ਮੁੱਖ ਖਬਰਾਂ ਤੋਂ ਬਾਅਦ ਤੁਸੀਂ ਸੁਣੋਗੇ NCERT ਦੁਆਰਾ ਪ੍ਰਾਯੋਜਿਤ ਪ੍ਰੋਗਰਾਮ ਉਮੰਗ ਦੀ ਅਗਲੀ ਕੜੀ। 10:30 ਲੈ ਕੇ ਹਾਜ਼ਰ ਹੋਵਾਂਗੇ ਤੁਹਾਡਾ ਸਭ ਦਾ ਪਸੰਦੀਦਾ ਪ੍ਰੋਗਰਾਮ ਹੈਲੋ ਫਰਮਾਇਸ਼, ਜਿਹੜਾ ਕਿ ਹਰ ਰੋਜ਼ ਫੋਨ ਇਨ ਹੁੰਦਾ। ਤੁਸੀਂ ਇਸ ਪ੍ਰੋਗਰਾਮ 'ਚ ਫੋਨ ਕਰਕੇ ਆਪਣੀ ਫਰਮਾਇਸ਼ ਦੇ ਪੰਜਾਬੀ ਗੀਤ ਸੁਣਦੇ ਹੋ। 11 ਵਜੇ ਵੇਲਾ ਰਹੇਗਾ ਹਿੰਦੀ ਫਿਲਮੀ ਨਗਮਿਆਂ ਨਾਲ ਸਜੇ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ। ਇਸ ਪ੍ਰੋਗਰਾਮ 'ਚ ਤੁਹਾਡੀਆਂ ਫਰਮਾਇਸ਼ਾਂ ਵਟਸਐਪ ਜ਼ਰੀਏ ਸ਼ਾਮਿਲ ਕੀਤੀਆਂ ਜਾਂਦੀਆਂ ਨੇ। 11:30 ਪ੍ਰੋਗਰਾਮ ਹੋਏਗਾ ਜੀ ਫੁਲਕਾਰੀ, ਭੈਣਾਂ ਲਈ ਰੋਜ਼ਾਨਾ ਪ੍ਰੋਗਰਾਮ। ਨਾਰੀ ਲੋਕ ਤੁਸੀਂ ਸੁਣੋਗੇ ਦੁਪਹਿਰ 12:05 'ਤੇ। ਤੁਹਾਡੀਆਂ ਸਭ ਦੀਆਂ ਖਤਾਂ 'ਤੇ ਆਧਾਰਿਤ, ਫਰਮਾਇਸ਼ਾਂ 'ਤੇ ਆਧਾਰਿਤ ਹੁੰਦਾ ਜੀ ਪ੍ਰੋਗਰਾਮ ਨਗਮੇ। ਵੇਲਾ ਰਹਿੰਦਾ ਦੁਪਹਿਰ 1 ਵਜੇ ਦਾ ਅਤੇ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਵੀ ਦੱਸਦੇ ਹਾਂ। 2 ਵਜੇ ਲਈ ਖਾਸ ਪ੍ਰੋਗਰਾਮ ਹੁੰਦਾ ਦੁਪਹਿਰ 2 ਵਜੇ ਸਰਫਰੋਸ਼ ਲਾਈਵ ਫੋਨ ਇਨ ਪ੍ਰੋਗਰਾਮ। 2 ਤੇਰੀਆਂ 2 ਮੇਰੀਆਂ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 2:30। ਇਸ ਦਾ ਵਿਸ਼ਾ ਅਸੀਂ ਤੁਹਾਨੂੰ ਦੱਸ ਦਿਆਂਗੇ। ਰੇਡੀਓ OPD ਇਹ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ 4:00। ਅੱਜ ਦੇ ਇਸ ਪ੍ਰੋਗਰਾਮ 'ਚ ਗੱਲਬਾਤ ਦਾ ਵਿਸ਼ਾ ਹੋਏਗਾ ਬੱਚਿਆਂ ਦੀ ਸਿਹਤ ਅਤੇ ਟੀਕਾਕਰਨ। ਸਾਡੇ ਮਹਿਮਾਨ ਡਾਕਟਰ ਹੋਣਗੇ ਡਾਕਟਰ ਸੰਜੀਵ ਗੋਇਲ। ਗੱਲਾਂ 'ਚੋਂ ਗੱਲ ਇਹ ਪ੍ਰੋਗਰਾਮ ਤੁਸੀਂ ਸੁਣੋਗੇ 5:00 ਅਤੇ ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਆਪਣਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਵਾਣੀ ਸੁਣ ਸਕਣਗੇ 5:30। ਅੱਜ ਦੇ ਇਸ ਪ੍ਰੋਗਰਾਮ 'ਚ ਜੈਵਿਕ ਖੇਤੀ 'ਤੇ ਗੱਲਬਾਤ ਤੁਸੀਂ ਸੁਣੋਗੇ ਸਤਿੰਦਰ ਸਿੰਘ ਹੋਰਾਂ ਦੇ ਨਾਲ ਕੀਤੀ ਹੋਈ। 6:05 'ਤੇ ਇੱਕ ਵਾਰ ਫਿਰ ਤੋਂ ਸਭਾ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਕੁਝ ਸਥਾਨਕ ਸੂਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਤੇ 6:30 ਨੌਜਵਾਨ ਦੋਸਤ ਆਪਣਾ ਪ੍ਰੋਗਰਾਮ ਵਿਬਗਿਓਰ ਸੁਣਨਗੇ। 7:00 ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ ਅਤੇ ਪ੍ਰੋਗਰਾਮ ਹੋਏਗਾ ਜੀ ਬੰਦਗੀ। 6:40 ਸੁਹਾਣੀ ਲੈ ਕੇ ਹਾਜ਼ਰ ਹੋਵਾਂਗੇ 7:40 'ਤੇ। ਰਾਤੀ 10:00 ਤੁਸੀਂ ਸੁਣੋਗੇ ਪ੍ਰੋਗਰਾਮ ਪੰਜਾਬੀ ਤੜਕਾ, ਜਿਹੜਾ ਕਿ ਤੁਹਾਡੇ ਵਟਸਐਪ ਮੈਸੇਜਿਸ 'ਤੇ ਆਧਾਰਿਤ ਹੁੰਦਾ ਅਤੇ ਪੁਰਾਣੇ ਹਿੰਦੀ ਫਿਲਮੀ ਨਗਮਿਆਂ ਦੇ ਸ਼ੌਕੀਨ ਸੁਣ ਸਕਦੇ ਨੇ ਪ੍ਰੋਗਰਾਮ ਰਜਨੀਗੰਧਾ ਰਾਤੀ 10:30। ਸਭਾ ਦੇ ਅਖੀਰ 'ਚ ਰਾਤੀ 11:00 ਹਿੰਦੀ 'ਚ ਸਮਾਚਾਰ ਹੋਣਗੇ ਅਤੇ 11:05 'ਤੇ ਅੰਗਰੇਜ਼ੀ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਦੇਰ ਰਾਤ 11:10 'ਤੇ ਹੋਏਗੀ ਅੱਜ ਦੇ ਪ੍ਰੋਗਰਾਮਾਂ ਦੀ ਸਮਾਪਤੀ। ਇਹ ਸੀ ਸਾਡੇ ਕੇਂਦਰ ਤੋਂ ਅੱਜ ਦੀ ਸਭਾ 'ਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ।
1: ਬੀਜੀਆ ਟੂਟੀ ਤਾਂ ਬੰਦ ਕਰ ਦੋ, ਐਂ ਪਾਣੀ ਵਗੀ ਜਾਂਦਾ।
2: ਹਾਂ ਟੂਟੀ ਨਹੀਂ ਬੰਦ ਹੁੰਦੀ ਧੀਏ, ਇਹ ਤਾਂ ਫੇਰ ਖਰਾਬ ਕਰਤੀ ਬੀਹੀ ਵਾਲਿਆਂ ਨੇ।
1: ਲੈ ਜੇ ਖਰਾਬ ਹੋ ਗਈ ਸੀ ਤਾਂ ਤੁਸੀਂ ਦੱਸ ਦਿੰਦੇ, ਆਪਾਂ ਠੀਕ ਕਰਵਾ ਲੈਂਦੇ।
2: ਲਕੁੜਾ ਤੂੰ ਤਾਂ ਉਹੀ ਰੌਲਾ ਪਾ ਲੈਣੀ ਆ ਪੈਸੇ ਪੱਟਣ ਨੂੰ। ਨਾ ਭਲਾ ਜੇ ਬੀਹੀ ਦੀ ਟੂਟੀ ਸਾਡੇ ਘਰ ਕੋਲ ਲੱਗੀ ਹੈ ਤਾਂ ਅਸੀਂ ਕਿਤੇ ਠੇਕਾ ਲੈ ਲਿਆ ਵੀ ਹਰ ਇੱਕ ਵਾਰ ਅਸੀਂ ਉਹ ਠੀਕ ਕਰਾਉਣੀ ਹੈ।
1: ਟੂਟੀ ਠੀਕ ਕਰਾਉਣ ਦਾ ਠੇਕਾ ਨਾ ਲਓ ਬੀਜੀ, ਪਰ ਪਾਣੀ ਬਚਾਉਣ ਦਾ ਠੇਕਾ ਤਾਂ ਹੁਣ ਹਰੇਕ ਨੂੰ ਲੈਣਾ ਪੈਣਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ।
2: ਲੈ ਹੈ ਦੱਸ ਕਮਲੀ, ਪਾਣੀ ਵੀ ਕਦੇ ਮੁੱਕਿਆ ਧੀਏ?
1: ਇਹੀ ਤਾਂ ਸਮਝਣਾ ਪੈਣਾ ਬੀਜੀ, ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ, ਤਾਂ ਹੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ।
3: ਪਾਣੀ ਬਚਾਓ, ਧਰਤੀ ਬਚਾਓ।

FM ਬੈਂਡ 6.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਇਸ ਵੇਲੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਤੇ ਇਸ ਪ੍ਰੋਗਰਾਮ 'ਚ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜੀ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 2026-27 ਦੀ ਮੰਡੀਕਰਨ ਰੁੱਤ ਲਈ 14 ਸੌਣੀ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਮੰਡਲ ਨੇ 37,500 ਕਰੋੜ ਰੁਪਏ ਦੀ ਲਾਗਤ ਨਾਲ ਕੋਲਾ ਤੇ ਲਿਗਨਾਈਟ ਗੈਸੀਕਰਨ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਸੰਬੰਧੀ ਇੱਕ ਯੋਜਨਾ ਨੂੰ ਵੀ ਪ੍ਰਵਾਨਗੀ ਦਿੱਤੀ ਹੈ। AIR ਇੰਡੀਆ ਨੇ ਅੰਤਰਰਾਸ਼ਟਰੀ ਉਡਾਣਾਂ ਦੀ ਗਿਣਤੀ ਘਟਾਉਣ ਦਾ ਫੈਸਲਾ ਕੀਤਾ ਹੈ। CBSE ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ। ਰਾਸ਼ਟਰੀ ਜਾਂਚ ਏਜੰਸੀ ਨੇ ਹਿਜ਼ਬੁਲ ਮੁਜ਼ਾਹਿਦੀਨ ਦੇ ਨਾਲ ਜੁੜੇ ਪੰਜਾਬ ਦੇ ਇੱਕ ਲੋੜੀਂਦੇ ਨਾਰਕੋ ਦਹਿਸ਼ਤਗਰਦ ਇਕਬਾਲ ਸਿੰਘ ਸ਼ੇਰਾ ਨੂੰ ਗ੍ਰਿਫਤਾਰ ਕਰ ਲਿਆ। ਪੰਜਾਬ ਸਰਕਾਰ ਵੱਲੋਂ ਰੱਖਿਆ ਬਲਾਂ 'ਚ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸਰਕਾਰੀ ਨੌਕਰੀਆਂ ਦੇ ਵਿੱਚ ਅਗਨੀਵੀਰਾਂ ਲਈ ਰਾਖਵਾਂ ਕਰਨ ਦੀ ਨੀਤੀ ਬਣਾਈ ਜਾਏਗੀ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਬਟਾਲਾ ਦੇ ਪਿੰਡ ਭੂਮਾ ਦੇ 2 ਵਿਅਕਤੀਆਂ ਦੇ ਕਾਤਲਾਂ ਨੂੰ ਭਾਰਤ ਭੂਟਾਨ ਸਰਹੱਦ ਤੋਂ ਗ੍ਰਿਫਤਾਰ ਕਰ ਲਿਆ ਏ। ਪੰਜਾਬ ਸਰਕਾਰ ਦੇ NRI ਮਾਮਲੇ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਆਨਲਾਈਨ ਮਿਲਣੀ ਕਰਕੇ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਅਤੇ ਸੁਝਾਅ ਸੁਣੇ। ਭਾਰਤ ਦੀ ਗਿਆਨੇਸ਼ਵਰੀ ਯਾਦਵ ਨੇ ਗਾਂਧੀ ਨਗਰ 'ਚ ਏਸ਼ੀਅਨ ਸੀਨੀਅਰ ਚੈਂਪੀਅਨਸ਼ਿਪ ਵੇਟ ਲਿਫਟਿੰਗ 'ਚ ਚਾਂਦੀ ਤੇ ਕਾਂਸੀ ਦਾ ਇੱਕ ਤਮਗਾ ਜਿੱਤਿਆ ਏ ਅਤੇ ਮੌਸਮ ਵਿਭਾਗ ਵੱਲੋਂ ਪੰਜਾਬ 'ਚ ਅੱਜ ਲਈ ਤੇਜ਼ ਹਵਾਵਾਂ ਅਤੇ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

0: 23 जुलाई 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।
1: ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਹੁਣ ਅਖ਼ਬਾਰਾਂ ਵੱਲ ਰੁੱਖ ਕਰਦੇ ਹਾਂ ਅਤੇ ਕੁਝ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ CBSE ਨੇ ਜਿਹੜੇ ਨਤੀਜੇ ਐਲਾਨੇ ਨੇ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦਾ ਪ੍ਰੀਖਿਆ ਦੇ ਜਿਹੜੇ ਕੱਲ੍ਹ ਨਤੀਜੇ ਐਲਾਨੇ ਗਏ ਨੇ ਉਹਦੇ ਵਿੱਚ ਕੁੜੀਆਂ ਮੋਹਰੀ ਰਹੀਆਂ ਨੇ। ਤੁਹਾਨੂੰ ਦੱਸ ਦਈਏ ਕਿ ਮਾਨਸਾ ਦੀ ਸਾਇੰਸ ਗਰੁੱਪ ਦੀ ਸੁਪਨੀਤ ਕੌਰ ਨੇ 500 ਵਿੱਚੋਂ 500 ਅੰਕ ਹਾਸਲ ਕਰਕੇ ਸੂਬੇ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਫੋਕਲ ਪੁਆਇੰਟ ਲੁਧਿਆਣਾ ਦੀ ਸੁਹਾਨੀ ਚੌਹਾਨ ਹਿਊਮੈਨਿਟੀਜ਼ ਗਰੁੱਪ ਦੇ ਵਿੱਚ 500 ਅੰਕ ਲੈ ਕੇ ਦੂਜੇ ਸਥਾਨ 'ਤੇ ਰਹੀ ਹੈ ਅਤੇ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੀ ਹਿਊਮੈਨਿਟੀਜ਼ ਗਰੁੱਪ ਦੀ ਦਿਵਾਂਸ਼ੀ ਵੀ 500 ਵਿੱਚੋਂ 500 ਅੰਕ ਲੈ ਕੇ ਤੀਜੇ ਸਥਾਨ 'ਤੇ ਰਹੀ ਹੈ। ਤਿੰਨੋਂ ਵਿਦਿਆਰਥਣਾਂ ਦੇ ਅੰਕ ਭਾਵੇਂ ਬਰਾਬਰ ਨੇ ਪਰ ਜਨਮ ਮਿਤੀ ਦੇ ਆਧਾਰ 'ਤੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਇਹਨਾਂ ਨੂੰ ਦਿੱਤਾ ਗਿਆ ਅਤੇ ਤਿੰਨੋਂ ਹੀ ਵਿਦਿਆਰਥਣਾਂ ਨੂੰ ਖੇਡ ਕੋਟੇ ਦੇ ਅੰਕਾਂ ਨੇ ਇਸ ਉੱਚੇ ਮੁਕਾਮ 'ਤੇ ਪਹੁੰਚਾਇਆ ਏ। ਸੁਪਨੀਤ ਕੌਰ ਤਲਵਾਰਬਾਜ਼ੀ ਯਾਨੀ ਕਿ ਫੈਂਸਿੰਗ ਦੀ ਕੌਮੀ ਪੱਧਰ ਦੀ ਖਿਡਾਰਨ ਹੈ। ਸੁਹਾਨੀ ਚੌਹਾਨ ਬੇਸਬਾਲ ਅਤੇ ਦਿਵਾਂਸ਼ੀ ਸੌਫਟਬਾਲ ਦੀ ਰਾਜ ਪੱਧਰੀ ਖਿਡਾਰਨ ਹੈ। ਮੈਰਿਟ ਲਿਸਟ ਦੇ ਵਿੱਚ ਸ਼ਾਮਲ 278 ਵਿਦਿਆਰਥੀਆਂ ਦੇ ਵਿੱਚੋਂ 217 ਕੁੜੀਆਂ ਨੇ ਅਤੇ 61 ਲੜਕੇ ਨੇ। ਇਹਨਾਂ ਦੇ ਵਿੱਚੋਂ 24 ਵਿਦਿਆਰਥੀ ਖੇਡ ਕੋਟੇ ਦੇ ਨਾਲ ਸੰਬੰਧ ਰੱਖਦੇ ਨੇ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਨੇ ਨਤੀਜੇ ਦਾ ਐਲਾਨ ਕਰਦਿਆਂ ਦੱਸਿਆ ਕਿ 12ਵੀਂ ਜਮਾਤ ਦੀ ਪ੍ਰੀਖਿਆ ਦੇ ਵਿੱਚ ਕੁੱਲ 2,65,417 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ਦੇ ਵਿੱਚੋਂ 2,42,755 ਯਾਨੀ ਕਿ ਲਗਭਗ 92% ਜਿਹੜੇ ਵਿਦਿਆਰਥੀ ਨੇ ਉਹ ਪਾਸ ਹੋਏ ਨੇ। ਇਹਨਾਂ ਦੇ ਵਿੱਚ 1,25,695 ਕੁੜੀਆਂ, ਇਹਨਾਂ ਦੇ ਕੁੜੀਆਂ ਦੇ ਵਿੱਚੋਂ 1,19,073 ਯਾਨੀ ਕਿ ਲਗਭਗ 95% ਕੁੜੀਆਂ ਪਾਸ ਹੋਈਆਂ ਨੇ। ਇਸੇ ਤਰ੍ਹਾਂ 1,39,716 ਮੁੰਡਿਆਂ ਦੇ ਵਿੱਚੋਂ 1,23,676 ਲਗਭਗ 99% ਮੁੰਡੇ ਪਾਸ ਹੋਏ ਨੇ। 6 ਟਰਾਂਸਜੈਂਡਰਾਂ ਨੇ ਇਹ ਪ੍ਰੀਖਿਆ ਦਿੱਤੀ ਸੀ ਜਿਹੜੇ ਕਿ ਸਾਰੇ ਪਾਸ ਹੋਏ ਨੇ। ਜੇ ਗੱਲ ਸ਼ਹਿਰੀ ਖੇਤਰ ਅਤੇ ਪੇਂਡੂ ਖੇਤਰ ਦੀ ਕਰੀਏ, ਸ਼ਹਿਰੀ ਖੇਤਰ ਦੇ 1,16,388 ਵਿਦਿਆਰਥੀਆਂ ਦੇ ਵਿੱਚੋਂ 1,06,196 ਜਿਹੜਾ ਕਿ ਲਗਭਗ 91% ਬਣਦਾ ਹੈ ਪਾਸ ਹੋਏ ਨੇ ਜੀ। ਅਤੇ ਨਾਲ ਹੀ ਪੇਂਡੂ ਖੇਤਰ ਦੇ 1,49,029 ਵਿਦਿਆਰਥੀਆਂ ਦੇ ਵਿੱਚੋਂ 1,36,559 ਵਿਦਿਆਰਥੀ ਜਿਹੜੇ ਕਿ ਲਗਭਗ 92% ਬਣਦਾ ਹੈ ਪਾਸ ਹੋਣ ਦੇ ਵਿੱਚ ਸਫਲ ਰਹੇ ਨੇ 12ਵੀਂ ਦੇ ਨਤੀਜਿਆਂ ਦੇ ਵਿੱਚ। ਗੱਲ CBSE ਦੀ ਕਰਦੇ ਹਾਂ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਕੱਲ੍ਹ 12ਵੀਂ ਜਮਾਤ ਦੇ ਨਤੀਜੇ ਐਲਾਨੇ ਨੇ। ਬੋਰਡ ਪ੍ਰੀਖਿਆ ਦੇ ਵਿੱਚ ਜਿੱਥੇ ਕੁੜੀਆਂ ਨੇ ਇੱਕ ਵਾਰ ਫਿਰ ਤੋਂ ਮੁੰਡਿਆਂ ਨੂੰ ਪਛਾੜਿਆ, ਉੱਥੇ ਜਿਹੜਾ ਪਾਸ ਫੀਸਦ ਹੈ ਪਿਛਲੇ ਸਾਲ ਦੇ ਮੁਕਾਬਲੇ 3% ਘੱਟ ਗਿਆ। ਪਹਿਲੀ ਵਾਰ ਜਿਹੜੀਆਂ ਉੱਤਰ ਪੱਤਰੀਆਂ ਨੇ ਉਹਨਾਂ ਦਾ ਮੁਲਾਂਕਣ ਔਨ ਸਕਰੀਨ ਮਾਰਕਿੰਗ ਜ਼ਰੀਏ ਹੋਇਆ ਏ CBSE ਦੇ ਵਿੱਚ, ਅਤੇ ਬੋਰਡ ਦੇ ਸੀਨੀਅਰ ਅਧਿਕਾਰੀ ਅਤੇ ਕੰਟਰੋਲਰ ਪ੍ਰੀਖਿਆਵਾਂ ਸੰਯਮ ਭਾਰਦਵਾਜ ਨੇ ਦੱਸਿਆ ਕਿ ਐਤਕੀ 12ਵੀਂ ਜਮਾਤ ਦਾ ਨਤੀਜਾ 85% ਤੋਂ ਜ਼ਿਆਦਾ ਰਿਹਾ ਹੈ ਤੇ ਜਿਹੜੀ ਪਾਸ ਪ੍ਰਤੀਸ਼ਤਤਾ ਹੈ ਪਿਛਲੇ ਸਾਲ ਦੇ ਮੁਕਾਬਲੇ 3% ਤੋਂ ਵੱਧ ਘਟ ਗਈ ਹੈ। ਜੇ ਵਿਦਿਆਰਥੀ ਆਪਣੇ ਨਤੀਜੇ ਦੇਖਣਾ ਚਾਹੁੰਦੇ ਨੇ cbse.gov.in ਤੇ ਜਾ ਕੇ ਜਾਂ ਫਿਰ ਡਿਜੀਲੋਕਰ ਤੇ ਆਪਣੇ ਨਤੀਜੇ ਜਿਹੜੇ ਨੇ ਉਹ ਦੇਖ ਸਕਦੇ ਨੇ।
2: पॉडकास्ट और वायरल रील्स के शोर में सोचो असली ओजी कौन है। बॉस रेट्रो इज द न्यू कूल और इंडिया का सबसे पहला ट्रेंड सेटर है अपना आकाशवाणी। वही सुकून वाली वाइब, म्यूजिक और सॉलिड इन्फो पूरे 90 सालों से नॉन स्टॉप ट्रेंडिंग। ट्यून इन करो क्योंकि लेजेंड्स कभी आउटडेटेड नहीं होते। आकाशवाणी 90 ईयर्स से इंडिया की ओरिजिनल आवाज़।

FM ਬੈਂਡ 100.2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਇਹ ਹੈ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਇਸ ਵੇਲੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ। ਮੈਂ ਹਾਂ ਤੁਹਾਡੇ ਨਾਲ ਕਰਮਜੀਤ ਕੌਰ। ਗੱਲ ਨਤੀਜਿਆਂ ਦੀ ਤੁਹਾਡੇ ਨਾਲ ਕੀਤੀ ਹੈ, ਹੁਣ ਗੱਲ ਪਟਿਆਲਾ ਜ਼ਿਲ੍ਹੇ ਦੀ ਕਰਦੇ ਹਾਂ। ਪਟਿਆਲਾ ਜ਼ਿਲ੍ਹੇ ਦੇ ਵਿੱਚ ਆਫਰੀਨ ਅੱਵਲ ਰਹੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਿਹੜੇ ਕੱਲ੍ਹ ਨਤੀਜੇ ਐਲਾਨੇ ਨੇ, ਮੈਰਿਟ ਸੂਚੀ ਦੇ ਵਿੱਚ ਪਟਿਆਲਾ ਜ਼ਿਲ੍ਹੇ ਦਾ ਪਹਿਲਾ ਸਥਾਨ ਰਿਹਾ ਹੈ। ਪੰਜਾਬ ਭਰ ਦੇ ਵਿੱਚੋਂ ਪਟਿਆਲਾ ਜ਼ਿਲ੍ਹੇ ਦੇ ਸਭ ਤੋਂ ਜ਼ਿਆਦਾ 59 ਵਿਦਿਆਰਥੀ ਸਟੇਟ ਮੈਰਿਟ ਸੂਚੀ ਦੇ ਵਿੱਚ ਆਏ ਨੇ, ਜਿਨ੍ਹਾਂ ਦੇ ਵਿੱਚ 37 ਕੁੜੀਆਂ ਨੇ। ਅਤੇ ਵੇਰਵਿਆਂ ਮੁਤਾਬਕ ਪ੍ਰੀਖਿਆਵਾਂ ਦੇ ਵਿੱਚ ਬੈਠੇ 17,671 ਵਿੱਚੋਂ 16,152 ਵਿਦਿਆਰਥੀਆਂ ਦੇ ਪਾਸ ਹੋਣ ਦੇ ਨਾਲ ਜਿਹੜੀ ਪਟਿਆਲਾ ਜ਼ਿਲ੍ਹੇ ਦੀ ਕੁੱਲ ਪਾਸ ਪ੍ਰਤੀਸ਼ਤਤਾ ਹੈ ਉਹ 91.40% ਦਰਜ ਕੀਤੀ ਗਈ ਹੈ ਜੀ। ਤੁਹਾਨੂੰ ਦੱਸ ਦਈਏ ਕਿ ਆਫਰੀਨ ਅਜ਼ੀਮ ਨੇ 500 ਵਿੱਚੋਂ 499 ਅੰਕ ਪ੍ਰਾਪਤ ਕਰਕੇ ਪਟਿਆਲਾ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਅਤੇ ਉਂਝ ਪੰਜਾਬ ਆਫਰੀਨ ਜਿਹੜੀ ਹੈ ਪੰਜਾਬ ਦੇ ਵਿੱਚੋਂ ਚੌਥੇ ਸਥਾਨ 'ਤੇ ਰਹੀ ਹੈ। ਜ਼ਿਲ੍ਹੇ ਦੇ ਵਿੱਚ ਦੂਜਾ ਸਥਾਨ ਜਿਹੜਾ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ਦੀ ਨਵਨੀਤ ਕੌਰ ਨੇ ਪ੍ਰਾਪਤ ਕੀਤਾ। ਇਸ ਬੱਚੀ ਨੇ 500 ਵਿੱਚੋਂ 495 ਅੰਕ ਪ੍ਰਾਪਤ ਕੀਤੇ ਨੇ ਅਤੇ ਪੰਜਾਬ ਦੇ ਵਿੱਚ 6ਵਾਂ ਸਥਾਨ ਹਾਸਲ ਕੀਤਾ। ਉੱਧਰ ਸੀਨੀਅਰ ਸੈਕੰਡਰੀ ਇੱਕ ਹੋਰ ਸਕੂਲ ਦੇ ਵਿੱਚ ਮੈਰੀਟੋਰੀਅਸ ਸਟੂਡੈਂਟਸ ਦੇ ਵਿੱਚੋਂ ਪਟਿਆਲਾ ਦੀ ਸਪਨਾ ਨੇ 493 ਅੰਕਾਂ ਦੇ ਨਾਲ ਪਟਿਆਲਾ ਜ਼ਿਲ੍ਹੇ ਦੇ ਵਿੱਚ 5ਵਾਂ ਸਥਾਨ ਹਾਸਲ ਕੀਤਾ। ਪਟਿਆਲਾ ਜ਼ਿਲ੍ਹੇ ਦੀ ਗੱਲ ਕਰਦੇ ਹਾਂ CBSE ਨਤੀਜਿਆਂ ਬਾਰੇ। CBSE ਦੇ ਕੱਲ੍ਹ ਆਏ 12ਵੀਂ ਦੇ ਨਤੀਜਿਆਂ ਦੇ ਵਿੱਚ ਪਟਿਆਲਾ ਦੀ ਕਾਮਰਸ ਸਟਰੀਮ ਦੀ ਸਟੂਡੈਂਟ ਯਾਨਦੀਪ ਕੌਰ ਨੇ 99% ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਅਤੇ ਯਸ਼ਲੀਨ ਜਿਹੜੀ ਕਿ ਆਰਟਸ ਸਟਰੀਮ ਦੇ ਵਿੱਚ ਪੜ੍ਹਦੀ ਹੈ 98.8% ਅੰਕ ਹਾਸਲ ਕਰਦਿਆਂ ਜ਼ਿਲ੍ਹੇ 'ਚੋਂ ਦੂਜਾ। ਅਤੇ ਹਿਮਾਂਸ਼ੂ ਗੁਪਤਾ ਪਾਤੜਾਂ ਦੇ ਰਹਿਣ ਵਾਲੇ ਨੇ ਜੀ, ਕਮਰਸ ਸਟਰੀਮ ਦੇ ਵਿੱਚ ਉਹਨਾਂ ਨੇ ਤੀਜਾ। ਅਤੇ ਨਾਲ ਹੀ ਗੀਤਿਕਾ ਰਾਣੀ ਨੇ ਆਰਟਸ ਸਟਰੀਮ ਦੇ ਵਿੱਚ ਸਾਂਝੇ ਤੌਰ 'ਤੇ 98.6% ਅੰਕਾਂ ਦੇ ਨਾਲ ਪਟਿਆਲਾ ਜ਼ਿਲ੍ਹੇ ਦੇ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਪ੍ਰੀਖਿਆਰਥੀਆਂ ਦੀ ਗਿਣਤੀ ਘਟੀ ਹੈ। ਮਾਲੇਰਕੋਟਲਾ ਦੇ ਵਿੱਚ ਸਿਰਫ 4,112 ਵਿਦਿਆਰਥੀਆਂ ਨੇ ਪੇਪਰ ਦਿੱਤਾ ਹੈ ਅਤੇ ਲੁਧਿਆਣਾ ਦੇ ਵਿੱਚ 33,468 ਅਤੇ ਅੰਮ੍ਰਿਤਸਰ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਜਿਹੜੀ ਹੈ ਉਹ 25,981 ਰਹੀ ਹੈ ਜੀ। ਬਿਜਲੀ ਮੰਤਰੀ ਨੇ ਅਹੁਦਾ ਸੰਭਾਲਿਆ ਜੀ। ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਕੱਲ੍ਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਦੇ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਬਿਜਲੀ ਮੰਤਰੀ ਵਜੋਂ ਰਸਮੀ ਤੌਰ 'ਤੇ ਅਹੁਦਾ ਸੰਭਾਲ ਲਿਆ ਏ। ਇਸ ਤੋਂ ਪਹਿਲਾਂ ਉਹਨਾਂ ਦੇ ਕੋਲ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਕਿਰਤ ਪ੍ਰਾਹੁਣਚਾਰੀ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸਨ। ਅਹੁਦਾ ਸੰਭਾਲਣ ਤੋਂ ਬਾਅਦ ਉਹਨਾਂ ਨੇ ਅਧਿਕਾਰੀਆਂ ਦੇ ਨਾਲ ਉੱਚ ਪੱਧਰੀ ਮੀਟਿੰਗ ਕਰਦਿਆਂ ਆਉਣ ਵਾਲੇ ਝੋਨੇ ਦੇ ਸੀਜ਼ਨ ਦੇ ਲਈ ਘੱਟੋ ਘੱਟ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਇਸ ਦੌਰਾਨ ਉਹਨਾਂ ਨੇ

ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਸੂਬੇ ਦੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਤਾਂ ਕਿ ਖੇਤੀ ਕਾਰਜ ਬਿਨਾਂ ਕਿਸੇ ਰੁਕਾਵਟ ਤੋਂ ਸੁਚਾਰੂ ਢੰਗ ਦੇ ਨਾਲ ਚੱਲ ਸਕਣ। ਗੱਲ ਪੰਜਾਬੀ ਮਾਂ ਬੋਲੀ ਦੀ ਕਰਦੇ ਹਾਂ ਜੀ। ਲੰਬੇ ਅਰਸੇ ਤੋਂ ਟੁੱਟਵੇਂ ਰੂਪ ਦੇ ਵਿੱਚ ਛਪ ਰਹੇ ਭਾਸ਼ਾ ਵਿਭਾਗ ਪੰਜਾਬ ਦੇ ਪੰਜਾਬੀ ਰਸਾਲੇ ਜਨ ਸਾਹਿਤ ਅਤੇ ਪੰਜਾਬੀ ਦੁਨੀਆ ਦਾ ਪ੍ਰਕਾਸ਼ਨ ਫਿਰ ਤੋਂ ਨਿਯਮਿਤ ਰੂਪ ਦੇ ਵਿੱਚ ਸ਼ੁਰੂ ਹੋ ਗਿਆ। ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਨੇ ਦੱਸਿਆ ਕਿ ਪਿਛਲੇ ਕਾਫੀ ਅਰਸੇ ਤੋਂ ਇਹ ਜਿਹੜੇ ਰਸਾਲੇ ਸਨ ਵੱਖ ਵੱਖ ਕਾਰਨਾਂ ਕਰਕੇ ਸਮੇਂ ਸਿਰ ਨਹੀਂ ਛਪ ਰਹੇ ਸਨ। ਵਿਭਾਗ ਦੀ ਟੀਮ ਵੱਲੋਂ ਕੀਤੇ ਗਏ ਉਪਰਾਲਿਆਂ ਸਦਕਾ ਹੁਣ ਇਹ ਰਸਾਲੇ ਸਮੇਂ ਸਿਰ ਨਿਯਮਿਤ ਰੂਪ 'ਚ ਛਪਣੇ ਸ਼ੁਰੂ ਹੋ ਗਏ ਨੇ ਅਤੇ ਪਿਛਲੇ ਸਮੇਂ ਦੇ ਬਕਾਇਆ ਪਏ ਰਸਾਲਿਆਂ ਦੇ ਜ਼ਿਆਦਾਤਰ ਅੰਕ ਛਪ ਕੇ ਵਿਭਾਗ ਦੇ ਵਿੱਚ ਪਹੁੰਚ ਗਏ ਨੇ ਜਿਹੜੇ ਕਿ ਜਲਦੀ ਹੀ ਪਾਠਕਾਂ ਦੇ ਕੋਲ ਪਹੁੰਚ ਜਾਣਗੇ। ਉਹਨਾਂ ਨੇ ਦੱਸਿਆ ਕਿ ਪਹਿਲਾਂ ਇਹ ਰਸਾਲੇ ਪੰਜਾਬ ਸਰਕਾਰ ਦੇ ਪ੍ਰਿੰਟਿੰਗ ਸਟੇਸ਼ਨਰੀ ਵਿਭਾਗ ਦੁਆਰਾ ਛਾਪੇ ਜਾਂਦੇ ਸੀ। ਵਿਭਾਗਾਂ ਦੇ ਆਪਸੀ ਤਾਲਮੇਲ ਜਾਂ ਫਿਰ ਵਿੱਤੀ ਸਾਧਨਾਂ ਦੀ ਘਾਟ ਕਰਕੇ ਜਾਂ ਫਿਰ ਹੋਰ ਕਾਰਨਾਂ ਕਰਕੇ ਇਹਨਾਂ ਦੀ ਛਪਾਈ ਜਿਹੜੀ ਹੈ ਉਹਦੇ ਵਿੱਚ ਦੇਰੀ ਹੋ ਜਾਂਦੀ ਸੀ, ਪਰ ਹੁਣ ਭਾਸ਼ਾ ਵਿਭਾਗ ਨੇ ਇਹਨਾਂ ਦੀ ਛਪਾਈ ਦਾ ਕਾਰਜ ਆਪਣੇ ਹੱਥਾਂ 'ਚ ਲਿਆ, ਜਿਸ ਕਰਕੇ ਇਹਨਾਂ ਦੀ ਨਿਯਮਿਤ ਤੌਰ 'ਤੇ ਸਮੇਂ ਸਿਰ ਛਪਾਈ ਹੋਣੀ ਯਕੀਨੀ ਬਣਾਈ ਜਾ ਰਹੀ ਹੈ। ਛੇਤੀ ਹੀ ਇਹਨਾਂ ਰਸਾਲਿਆਂ ਦੇ ਅੰਕ ਜਿਹੜੇ ਹੈ ਉਹ ਤੁਹਾਡੇ ਰੂਬਰੂ ਹੋਣਗੇ।

0: ਆਕਾਸ਼ਵਾਣੀ ਪਟਿਆਲਾ ਹਮੇਸ਼ਾ ਹੀ ਆਪਣੇ ਸੁਣਨ ਵਾਲਿਆਂ ਨੂੰ ਜਾਗਰੂਕ ਕਰਦਾ ਹੈ ਕਿ ਜੇ ਤੁਸੀਂ ਕਿਧਰੇ ਚੱਲੇ ਹੋ ਤਾਂ ਸਮੇਂ ਸਿਰ ਆਪਣੇ ਘਰੋਂ ਚੱਲੋ ਤਾਂ ਕਿ ਤੁਹਾਨੂੰ ਕੋਈ ਕਾਹਲੀ ਨਾ ਹੋਵੇ, ਕਿਉਂਕਿ ਕਾਹਲੀ ਜਿਹੜੀ ਹੈ ਉਹ ਸੜਕੀ ਦੁਰਘਟਨਾਵਾਂ ਦਾ ਕਾਰਨ ਬਣਦੀ ਹੈ। ਇਸੇ ਤਰ੍ਹਾਂ ਦੀ ਇੱਕ ਖਬਰ ਸਾਹਮਣੇ ਆਈ ਹੈ ਤਪਾ ਮੰਡੀ ਤੋਂ। ਸੜਕ ਹਾਦਸੇ ਦੇ ਵਿੱਚ ਦੋ ਮੋਟਰਸਾਈਕਲ ਆਪਸ ਵਿੱਚ ਟਕਰਾਏ ਨੇ ਇੱਕ ਦੂਜੇ ਨੂੰ ਬਚਾਉਣ ਦੇ ਮਕਸਦ ਦੇ ਨਾਲ, ਪਰ ਦੋਵੇਂ ਮੋਟਰਸਾਈਕਲਾਂ 'ਤੇ ਬੈਠੀਆਂ ਸਵਾਰੀਆਂ, ਜਿਸ 'ਤੇ ਤਿੰਨ ਸਕੂਲੀ ਬੱਚੇ ਅਤੇ ਇੱਕ ਨੌਜਵਾਨ, ਚਾਰੋਂ ਪਹਿਲਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਅਤੇ ਉਸ ਤੋਂ ਬਾਅਦ ਸਕੂਲੀ ਵਿਦਿਆਰਥੀਆਂ ਦੀ ਜਿਹੜੀ ਮੌਤ ਦੀ ਖਬਰ ਹੈ ਉਹ ਸਾਹਮਣੇ ਆ ਰਹੀ ਹੈ। ਅਸੀਂ ਕਿਸੇ ਵੀ ਤਰੀਕੇ ਦੇ ਨਾਲ ਇੰਨੀਆਂ ਕੀਮਤੀ ਜਿਹੜੀਆਂ ਜਾਨਾਂ ਨੇ ਉਹਨਾਂ ਨੂੰ ਵਾਪਸ ਨਹੀਂ ਲੈ ਕੇ ਆ ਸਕਦੇ, ਪਰ ਬਸ ਇੰਨੀ ਕੁ ਜਾਗਰੂਕਤਾ ਅਸੀਂ ਫੈਲਾ ਸਕਦੇ ਹਾਂ। ਇਹ ਕਹਿ ਸਕਦੇ ਹਾਂ ਕਿ ਜਿਹੜੀ ਟ੍ਰੈਫਿਕ ਹੈ ਉਹਦੇ ਰੂਲਸ ਮੰਨਣਾ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਆਕਾਸ਼ਵਾਣੀ ਪਟਿਆਲਾ ਆਪਣੀ ਇਹ ਜਿਹੜੀ ਜ਼ਿੰਮੇਵਾਰੀ ਹੈ ਉਹ ਹਮੇਸ਼ਾ ਨਿਭਾਉਂਦਾ ਆ ਰਿਹਾ ਅਤੇ ਨਿਭਾਉਂਦਾ ਰਹੇਗਾ।
1: ਹਰ ਵਰੇ ਲੱਖਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਜਾਨਾਂ ਗਵਾ ਦਿੰਦੇ ਨੇ। ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਤੁਹਾਡੇ ਆਪਣੇ ਹੱਥ 'ਚ ਹੈ। ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰੋ ਤੇ ਸੁਰੱਖਿਅਤ ਆਪਣੀ ਮੰਜ਼ਿਲ ਤੇ ਪਹੁੰਚੋ।
0: ਇਸ ਵੇਲੇ ਸਵੇਰ ਦੇ ਠੀਕ 7:45 ਹੋਏ ਨੇ ਜੀ। ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਹੁਣ ਕੁਝ ਹੋਰ ਖਾਸ ਖਬਰਾਂ ਤੇ ਨਜ਼ਰ ਮਾਰ ਲੈਂਦੇ ਹਾਂ। ਹਰਿਆਣਾ ਦੇ ਵਿੱਚ ਨਗਰ ਨਿਗਮ ਚੋਣਾਂ ਹੋਈਆਂ ਨੇ ਅਤੇ ਭਾਜਪਾ ਦੀ ਹੁੰਝਾ ਫੇਰ ਜਿੱਤ ਵੀ ਹੋਈ ਹੈ। ਭਾਜਪਾ ਨੇ ਹਰਿਆਣਾ ਦੀਆਂ 3 ਨਗਰ ਨਿਗਮ, 1 ਨਗਰ ਕੌਂਸਲ ਅਤੇ 3 ਨਗਰ ਪਰਿਸ਼ਦਾਂ ਦੀਆਂ ਚੋਣਾਂ ਦੇ ਵਿੱਚ ਹੁੰਝਾ ਫੇਰ ਜਿੱਤ ਦਰਜ ਕੀਤੀ ਹੈ। ਭਾਜਪਾ ਨਗਰ ਨਿਗਮ ਪੰਚਕੂਲਾ, ਅੰਬਾਲਾ ਅਤੇ ਸੋਨੀਪਤ ਦੇ ਵਿੱਚ ਆਪਣੇ ਮੇਅਰ ਬਣਾਉਣ ਦੇ ਵਿੱਚ ਸਫਲ ਰਹੀ ਹੈ। ਇਸੇ ਤਰ੍ਹਾਂ ਨਗਰ ਪਰਿਸ਼ਦ ਧਾਰੂਹੇੜਾ ਅਤੇ ਸਾਂਪਲਾ ਅਤੇ ਨਗਰ ਕੌਂਸਲ ਰਿਵਾੜੀ ਦੇ ਵਿੱਚ ਭਾਜਪਾ ਦੇ ਪ੍ਰਧਾਨ ਜਿਹੜੇ ਨੇ ਉਹ ਜੇਤੂ ਰਹੇ ਨੇ ਜੀ। ਫਸਲਾਂ ਦੇ ਸਮਰਥਨ ਮੁੱਲ ਯਾਨੀ MSP ਦੀ ਗੱਲ ਕਰਦੇ ਹਾਂ। ਸਰਕਾਰ ਨੇ ਸੌਣੀ ਮਾਰਕੀਟਿੰਗ ਸੀਜ਼ਨ 2026-27 ਦੇ ਲਈ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਯਾਨੀ ਕਿ MSP ਦੇ ਵਿੱਚ 72 ਰੁਪਏ ਦਾ ਵਾਧਾ ਕਰਦਿਆਂ ਇਸ ਨੂੰ 2,441 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਦਾਲਾਂ, ਤੇਲ, ਬੀਜਾਂ ਅਤੇ ਕਪਾਹ ਦੀ MSP 'ਚ ਭਾਰੀ ਵਾਧੇ ਦਾ ਮੁੱਖ ਮੰਤਵ ਦਰਾਮਦਾਂ ਉੱਤੇ ਟੇਕ ਘਟਾਉਣਾ ਅਤੇ ਫਸਲੀ ਵੰਨ ਸੁਵੰਨਤਾ ਨੂੰ ਉਤਸ਼ਾਹਿਤ ਕਰਨਾ ਹੈ। ਇਹ ਵਾਧਾ ਕਿੰਨਾ ਕੁ ਹੈ ਇਹ ਸਾਰੇ ਕਿਸਾਨ ਵੀਰ ਭਲੀ ਭਾਂਤ ਜਾਣਦੇ ਨੇ ਅਤੇ ਇਸ ਦਾ ਜਿਹੜਾ ਅਸਰ ਹੈ ਆਮਦਨ 'ਤੇ ਕਿਸਾਨਾਂ ਦੀ ਅਤੇ ਉਹ ਕਿੰਨਾ ਕੁ ਹੋਏਗਾ ਇਹ ਵੀ ਅਸੀਂ ਸਾਰੇ ਜਾਣਦੇ ਹਾਂ, ਪਰ ਸਾਡੀ ਜੇਬ ਨੂੰ ਸੇਕ ਕਿੱਥੇ ਕਿੱਥੇ ਲੱਗ ਰਿਹਾ ਇਹ ਵੀ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਹਾਂ, ਖਬਰ ਸਾਂਝੀ ਕਰਦੇ ਹਾਂ ਇੱਕ ਅਖਬਾਰ ਦੇ ਹਵਾਲੇ ਦੇ ਨਾਲ। ਸੋਨੇ ਅਤੇ ਚਾਂਦੀ 'ਤੇ ਦਰਾਮਦ ਡਿਊਟੀ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ ਜੀ। ਕੇਂਦਰ ਸਰਕਾਰ ਨੇ ਪੱਛਮੀ ਏਸ਼ੀਆ ਸੰਕਟ ਕਰਕੇ ਤੇਲ ਅਤੇ ਖਾਦਾਂ ਦੀ ਵਧੇਰੇ ਖਰੀਦ ਕਰਕੇ ਵਿਦੇਸ਼ੀ ਮੁਦਰਾ ਭੰਡਾਰ 'ਤੇ ਪੈ ਰਹੇ ਦਬਾਅ ਨੂੰ ਰੋਕਣ ਅਤੇ ਗੈਰ ਜ਼ਰੂਰੀ ਦਰਾਮਦ 'ਤੇ ਰੋਕ ਲਾਉਣ ਦੇ ਲਈ ਸੋਨੇ ਅਤੇ ਚਾਂਦੀ 'ਤੇ ਦਰਾਮਦ ਡਿਊਟੀ 6 ਤੋਂ ਵਧਾ ਕੇ 15% ਕਰ ਦਿੱਤੀ ਹੈ। ਇਸੇ ਤਰ੍ਹਾਂ ਪਲੈਟੀਨਮ 'ਤੇ ਜਿਹੜੀ ਦਰਾਮਦ ਡਿਊਟੀ ਹੈ ਉਹ 6.4 ਤੋਂ ਵਧਾ ਕੇ 15.4% ਕਰ ਦਿੱਤੀ ਗਈ ਹੈ। ਸਰਕਾਰ ਦੇ ਇਸ ਐਲਾਨ ਦੇ ਨਾਲ ਸੋਨੇ ਦੀ ਕੀਮਤ 8,550 ਰੁਪਏ ਵੱਧ ਕੇ 1,65,000 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਹੈ ਅਤੇ ਚਾਂਦੀ ਦਾ ਜਿਹੜਾ ਭਾਅ ਹੈ ਜੀ ਉਹ 20,500 ਰੁਪਏ ਤੋਂ ਵੱਧ ਕੇ 20,500 ਰੁਪਏ ਵੱਧ ਕੇ 2,97,500 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ। ਉਪਭੋਗਤਾ ਦੀ ਜੇਬ ਨੂੰ ਥੋੜ੍ਹਾ ਜਿਹਾ ਸੇਕ ਹੋਰ ਵੀ ਲੱਗਿਆ ਜੀ, ਉਹ ਲੱਗਿਆ ਦੁੱਧ ਕਰਕੇ। 3 ਪ੍ਰਮੁੱਖ ਡੇਅਰੀ ਕੰਪਨੀਆਂ ਵੇਰਕਾ, ਅਮੂਲ ਅਤੇ ਮਦਰ ਡੇਅਰੀ, ਇਹਨਾਂ ਨੇ ਦੁੱਧ ਦੀਆਂ ਕੀਮਤਾਂ ਦੇ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਇਹ ਕੀਮਤਾਂ ਅੱਜ ਤੋਂ ਯਾਨੀ ਕਿ 14 ਮਈ ਤੋਂ ਲਾਗੂ ਹੋਣਗੀਆਂ। ਕੰਪਨੀਆਂ ਦੇ ਅਨੁਸਾਰ ਪਸ਼ੂ ਖੁਰਾਕ, ਪੈਕੇਜਿੰਗ ਅਤੇ ਹੋਰ ਲਾਗਤ

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਕੁਝ ਕੁ ਸਮਾਂ ਸਾਡੇ ਕੋਲ ਬਾਕੀ ਹੈ ਜੀ। ਕੁਝ ਹੋਰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਅੰਤਰਰਾਸ਼ਟਰੀ ਪੱਧਰ 'ਤੇ ਇੱਕ ਖਬਰ ਤੁਹਾਡੇ ਨਾਲ ਪਹਿਲਾਂ ਸਾਂਝੀ ਕਰਦੇ ਹਾਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੱਲ੍ਹ 3 ਦਿਨਾਂ ਸਰਕਾਰੀ ਦੌਰੇ 'ਤੇ ਚੀਨ ਪਹੁੰਚ ਗਏ ਨੇ। ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ 'ਤੇ ਚੀਨ ਪਹੁੰਚੇ ਟਰੰਪ ਦਾ ਹਵਾਈ ਅੱਡੇ 'ਤੇ ਲਾਲ ਕਲੀਨ ਵਿਛਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਸੈਂਕੜੇ ਨੌਜਵਾਨਾਂ ਨੇ ਦੋਵਾਂ ਮੁਲਕਾਂ ਦੇ ਝੰਡੇ ਲਹਿਰਾ ਕੇ ਟਰੰਪ ਨੂੰ ਜੀ ਆਇਆਂ ਆਖਿਆ। ਟਰੰਪ ਅੱਜ ਯਾਨੀ ਕਿ ਵੀਰਵਾਰ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ। ਦੋਵੇਂ ਆਗੂਆਂ ਵਿਚਾਲੇ ਸ਼ੁੱਕਰਵਾਰ ਨੂੰ ਵੀ ਗੱਲਬਾਤ ਜਾਰੀ ਰਹੇਗੀ। 9 ਸਾਲਾਂ ਦੇ ਵਿੱਚ ਟਰੰਪ ਦਾ ਇਹ ਚੀਨ ਦਾ ਦੂਜਾ ਦੌਰਾ ਹੈ। ਇਸ ਦਾ ਮੁੱਖ ਮਕਸਦ ਦੋਵੇਂ ਮੁਲਕਾਂ ਵਿਚਾਲੇ ਟੈਰਿਫ ਦੇ ਮੁੱਦੇ 'ਤੇ ਚੱਲ ਰਹੇ ਵਿਵਾਦ ਖਤਮ ਕਰਨਾ ਅਤੇ ਵੱਡਾ ਵਪਾਰਕ ਸਮਝੌਤਾ ਕਰਨਾ ਹੈ। ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਚੀਨ ਦੀ ਅਮਰੀਕਾ ਨੂੰ ਹੋਣ ਵਾਲੀ $525 ਅਰਬ ਤੋਂ ਵੱਧ ਦੀ ਬਰਾਮਦ ਵਪਾਰਕ ਜੰਗ ਕਰਕੇ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਦੋਵੇਂ ਆਗੂ ਇਰਾਨ ਜੰਗ ਸਮੇਤ ਕਈ ਅਹਿਮ ਆਲਮੀ ਮੁੱਦਿਆਂ ਬਾਰੇ ਵੀ ਚਰਚਾ ਕਰਨਗੇ। ਇਹ ਜਿਹੜੀਆਂ ਖਬਰਾਂ ਨੇ ਤੁਹਾਡੇ ਨਾਲ ਅਖਬਾਰਾਂ ਦੇ ਹਵਾਲਿਆਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜੀ। ਇੱਕ ਹੋਰ ਖਾਸ ਖਬਰ ਜਿਹੜੀ ਕਿ ਸਵੈ ਗਣਨਾ ਨੂੰ ਲੈ ਕੇ ਤੁਹਾਡੇ ਨਾਲ ਸਾਂਝੀ ਕਰਨੀ ਹੈ। 23 ਜ਼ਿਲ੍ਹਿਆਂ ਦੀ ਜਿਹੜੀ ਰਿਪੋਰਟ ਹੈ ਪੰਜਾਬ ਦੇ ਵਿੱਚ ਉਹ ਆਈ ਹੈ। ਸ੍ਰੀ ਫਤਿਹਗੜ੍ਹ ਸਾਹਿਬ ਪਹਿਲੇ ਨੰਬਰ 'ਤੇ, ਜਲੰਧਰ ਸਭ ਤੋਂ ਪਿਛੜਿਆ ਹੈ ਪ੍ਰਤੀਸ਼ਤ ਦੇ ਹਿਸਾਬ ਦੇ ਨਾਲ। ਲੁਧਿਆਣਾ ਅਤੇ ਅੰਮ੍ਰਿਤਸਰ ਵੀ ਪਿਛੜੇ ਨੇ। ਸਵੈ ਗਣਨਾ ਜਿਹੜੀ ਹੈ ਉਹ ਅੰਤਿਮ ਪੜਾਅ 'ਤੇ ਪਹੁੰਚ ਗਈ ਹੈ। ਜਨਗਣਨਾ ਨੂੰ ਲੈ ਕੇ ਜਿਹੜੀ ਸਵੈ ਗਣਨਾ ਯਾਨੀ ਕਿ ਸੈਲਫ ਨਿਊਮਰੇਸ਼ਨ ਦੀ ਪ੍ਰਕਿਰਿਆ ਹੁਣ ਆਪਣੇ ਅੰਤਿਮ ਮੋੜ 'ਤੇ ਹੈ। ਸੂਬੇ ਦੇ 23 ਜ਼ਿਲ੍ਹਿਆਂ ਦੇ ਵਿੱਚ ਹੁਣ ਤੱਕ ਕੁੱਲ 97,556 ਲੋਕਾਂ ਨੇ ਪੋਰਟਲ 'ਤੇ ਡਿਟੇਲਸ ਦਰਜ ਕਰਵਾਈਆਂ ਨੇ। ਅੱਜ ਯਾਨੀ 14 ਮਈ ਨੂੰ ਪੋਰਟਲ ਬੰਦ ਹੋ ਜਾਣਾ। ਅੰਕੜਿਆਂ ਦਾ ਜੇ ਵਿਸ਼ਲੇਸ਼ਣ ਕਰੀਏ ਤਾਂ ਲੁਧਿਆਣਾ ਜਿਹੜਾ ਹੈ ਉਹਨੇ 15,692 ਸੈਲਫ ਨਿਊਮਰੇਸ਼ਨ ਦੇ ਨਾਲ ਸੂਬੇ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਪਰ

1960 ਲੋਕਾਂ ਨੇ ਸੈਲਫ ਨਿਊਮਰੇਸ਼ਨ ਦੀ ਪ੍ਰਕਿਰਿਆ ਪੂਰੀ ਨਹੀਂ ਕੀਤੀ, ਇਸ ਕਰਕੇ ਪੂਰੀ ਪ੍ਰਕਿਰਿਆ ਜਿਹੜੀ ਹੈ ਉਹਦੀ ਪ੍ਰਤੀਸ਼ਤਤਾ ਘੱਟ ਗਈ ਹੈ। 87.46% ਦੇ ਨਾਲ ਪ੍ਰਤੀਸ਼ਤ ਦੇ ਲਿਹਾਜ਼ ਨਾਲ ਲੁਧਿਆਣਾ ਜਿਹੜਾ 9ਵੇਂ ਸਥਾਨ 'ਤੇ ਖਿਸਕਿਆ। ਅੰਮ੍ਰਿਤਸਰ ਦੇ ਵਿੱਚ ਕੁੱਲ 6,482 ਲੋਕਾਂ ਨੇ ਡੇਟਾ ਦਰਜ ਕਰਵਾਇਆ ਹੈ, ਅਤੇ ਜਿਸ ਦੇ ਵਿੱਚ ਸੰਖਿਆ ਦੇ ਮਾਮਲੇ ਦੇ ਵਿੱਚ ਇਹ ਜ਼ਿਲ੍ਹਾ ਦੂਜੇ ਸਥਾਨ 'ਤੇ ਰਿਹਾ ਹੈ। ਹਾਲਾਂਕਿ 914 ਪ੍ਰਕਿਰਿਆਵਾਂ ਜਿਹੜੀਆਂ ਨੇ ਉਹ ਪੈਂਡਿੰਗ ਹੋਣ ਕਰਕੇ ਜ਼ਿਲ੍ਹੇ ਦਾ ਜਿਹੜਾ ਸਥਾਨ ਹੈ ਜੀ ਉਹ ਪ੍ਰਤੀਸ਼ਤ ਦੀ ਸੂਚੀ ਦੇ ਵਿੱਚ 15ਵੇਂ ਨੰਬਰ 'ਤੇ ਹੈ। ਪਟਿਆਲਾ ਜ਼ਿਲ੍ਹੇ ਦੀ ਜੇ ਗੱਲ ਕਰੀਏ, ਪਟਿਆਲਾ ਜ਼ਿਲ੍ਹੇ ਦੇ ਵਿੱਚ ਕੁੱਲ 6,087 ਲੋਕਾਂ ਨੇ ਸੈਲਫ ਨਿਊਮਰੇਸ਼ਨ ਪੋਰਟਲ 'ਤੇ ਆਪਣੀ ਜਾਣਕਾਰੀ ਭਰੀ ਹੈ। 5,193 ਲੋਕਾਂ ਨੇ ਪੂਰੀ ਜਾਣਕਾਰੀ ਭਰੀ ਹੈ ਅਤੇ 894 ਲੋਕਾਂ ਨੇ ਹਾਲੇ ਵੀ ਜਿਹੜੀ ਜਾਣਕਾਰੀ ਹੈ ਉਸ ਨੂੰ ਰੱਖਿਆ, ਉਹ ਰਾਖਵਾਂ ਰੱਖਿਆ, ਇਹ ਪੈਂਡਿੰਗ ਹੈ ਜੀ।

ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਹੈ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਇਸ ਵੇਲੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ। ਮੈਂ ਹਾਂ ਤੁਹਾਡੇ ਨਾਲ ਕਰਮਜੀਤ ਕੌਰ। ਜਾਂਦੇ ਜਾਂਦੇ ਖੇਡ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ। ਪਿਛਲੇ 4 ਮੈਚਾਂ ਦੇ ਵਿੱਚ ਮਿਲੀ ਹਾਰ ਤੋਂ ਬਾਅਦ ਪੰਜਾਬ ਕਿੰਗਜ਼ ਨੂੰ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ IPL ਦੇ ਵਿੱਚ ਆਪਣੀ ਮੁਹਿੰਮ ਮੁੜ ਲੀਹ 'ਤੇ ਲੈ ਕੇ ਆਉਣ ਲਈ ਅੱਜ ਮੁੰਬਈ ਇੰਡੀਅਨਸ ਖਿਲਾਫ ਆਪਣੀ ਗੇਂਦਬਾਜ਼ੀ ਅਤੇ ਫੀਲਡਿੰਗ ਦੇ ਵਿੱਚ ਸੁਧਾਰ ਕਰਨਾ ਪੈਣਾ ਹੈ। ਪੰਜਾਬ ਦਾ ਅੱਜ ਮੁੰਬਈ ਇੰਡੀਅਨਸ ਤੋਂ ਜਿੱਤਣਾ ਜ਼ਰੂਰੀ ਹੈ। ਗੱਲ ਕ੍ਰਿਕਟ ਦੀ ਕਰਦੇ ਹਾਂ। ਕੌਮਾਂਤਰੀ ਕ੍ਰਿਕਟ ਕੌਂਸਲ ICC ਵੱਲੋਂ ਕੱਲ੍ਹ ਜਾਰੀ ਤਾਜ਼ਾ ਟੈਸਟ ਦਰਜਾਬੰਦੀ ਦੇ ਵਿੱਚ ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 879 ਅੰਕਾਂ ਦੇ ਨਾਲ ਪਹਿਲਾ ਸਥਾਨ ਬਰਕਰਾਰ ਰੱਖਿਆ। ਬੱਲੇਬਾਜ਼ਾਂ ਦੀ ਸੂਚੀ 'ਚ ਭਾਰਤੀ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਅਤੇ ਸ਼ੁਭਮਨ ਗਿੱਲ ਨੇ ਸਿਖਰਲੇ ਦਸਾਂ ਦੇ ਵਿੱਚ ਜਗ੍ਹਾ ਪੱਕੀ ਕੀਤੀ ਹੈ। ਉਧਰ ਭਾਰਤੀ ਮਹਿਲਾ ਹਾਕੀ ਟੀਮ 21 ਮਈ ਤੋਂ ਆਸਟ੍ਰੇਲੀਆ ਦੌਰੇ 'ਤੇ ਹੈ। 21 ਮਈ ਤੋਂ 3 ਜੂਨ ਤੱਕ ਆਸਟ੍ਰੇਲੀਆ ਦੇ ਵਿੱਚ 4 ਮੈਚਾਂ ਦੀ ਲੜੀ ਖੇਡੀ ਜਾਵੇਗੀ ਅਤੇ ਇਹ ਜਿਹੜਾ ਦੌਰਾ ਹੈ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ 15 ਤੋਂ 21 ਜੂਨ ਤੱਕ ਹੋਣ ਵਾਲੇ FIH ਮਹਿਲਾ ਨੇਸ਼ਨਸ ਕੱਪ ਦੀਆਂ ਤਿਆਰੀਆਂ ਦਾ ਹਿੱਸਾ ਹੈ। ਉਧਰ ਭਾਰਤ ਦੇ ਸਿਖਰਲੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ, ਲਕਸ਼ਿਆ ਸੇਨ ਅਤੇ PV ਸਿੰਧੂ ਨੇ ਕੱਲ੍ਹ ਥਾਈਲੈਂਡ ਓਪਨ ਸੁਪਰ 500 ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪੋ ਆਪਣੇ ਵਰਗ ਦੇ ਦੂਜੇ ਗੇੜ 'ਚ ਜਗ੍ਹਾ ਬਣਾ ਲਈ ਹੈ। ਪਟਿਆਲਾ ਅਤੇ ਆਸ ਪਾਸ ਦੇ ਮੌਸਮ ਦੀ ਜੇ ਗੱਲ ਕਰੀਏ ਤਾਂ ਕੱਲ੍ਹ ਦਾ ਘੱਟੋ ਘੱਟ ਤਾਪਮਾਨ 24.2 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 37.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੀ। ਅਤੇ ਪਟਿਆਲਾ ਅਤੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਅੱਜ ਧੁੱਪ ਖਿੜੀ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਹ ਸਨ ਜੀ ਅੱਜ ਤੱਕ ਦੀਆਂ ਹੁਣ ਤੱਕ ਦੀਆਂ ਜਿਹੜੀਆਂ ਜਾਣਕਾਰੀਆਂ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਤੁਸੀਂ ਖੁਸ਼ ਰਹੋ, ਆਬਾਦ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਆਕਾਸ਼ਵਾਣੀ ਪਟਿਆਲਾ। ਅਤੇ ਮੈਨੂੰ ਕਰਮਜੀਤ ਕੌਰ ਨੂੰ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ।

ਹੁਣੇ ਤੁਸੀਂ ਸੁਣ ਰਹੇ ਸੀ ਮਾਰਨਿੰਗ ਇਨਫੋਰਮੇਸ਼ਨਲ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਇਸ ਵੇਲੇ ਸਵੇਰ ਦੇ 8 ਵਜਣ ਵਾਲੇ ਨੇ। ਹੁਣ ਤੋਂ ਕੁਝ ਹੀ ਸੈਕਿੰਡਸ ਬਾਅਦ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ ਤਹਿਤ ਹਿੰਦੀ 'ਚ ਖਬਰਾਂ, ਮਾਰਨਿੰਗ ਨਿਊਜ਼ ਤਹਿਤ ਅੰਗਰੇਜ਼ੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ ਤੇ ਪੰਜਾਬੀ 'ਚ ਖਬਰਾਂ 8:30 ਵਜੇ ਸੁਣਾਂਗੇ ਸਾਡੇ ਜਲੰਧਰ ਕੇਂਦਰ ਤੋਂ। ਕੁਝ ਪਲ ਉਡੀਕ ਕਰ ਲਓ ਜੀ।

0: that his life continues in others through the noble act. And with that, it's back to you, Saira.
1: Thanks, Subhadra. And now before we end the bulletin, the headlines once again. Two-day meeting of BRICS foreign ministers to begin in New Delhi today. Assam government to introduce Uniform Civil Code Bill in State Assembly on 26th of this month. India bans export of sugar until September this year to cool domestic prices. West Bengal government lifts all restrictions on interstate movement of potato, onion, fruits, vegetables, food grain and other essential commodities. Heavy rain and dust storm leaves 60 people dead across Uttar Pradesh. Praveen Sood gets 1 year extension as CBI director. And Virat Kohli slams record 9th IPL century as Royal Challengers Bengaluru beat Kolkata Knight Riders by 6 wickets in Raipur. For details of these stories and more, log on to our website www.news1air.gov.in and News1AIR app. And with that, we end the morning news. Have a great day.
2: Namaskar, Akashvani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਬ੍ਰਿਕਸ ਵਿਦੇਸ਼ ਮੰਤਰੀਆਂ ਦੀ 2 ਦਿਨਾਂ ਮੀਟਿੰਗ ਅੱਜ ਨਵੀਂ ਦਿੱਲੀ ਵਿਚ ਸ਼ੁਰੂ ਹੋ ਰਹੀ ਏ ਸਰਕਾਰ ਨੇ ਘਰੇਲੂ ਕੀਮਤਾਂ ਕਾਬੂ ਹੇਠ ਰੱਖਣ ਲਈ ਇਸ ਸਾਲ ਸਤੰਬਰ ਤੱਕ ਚੀਨੀ ਦੀ ਦਰਾਮਦ ਤੇ ਪਾਬੰਦੀ ਲਾਈ ਉੱਤਰ ਪ੍ਰਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਮੀਂਹ ਨਾਲ ਸਬੰਧਿਤ ਘਟਨਾਵਾਂ ਵਿਚ 60 ਲੋਕਾਂ ਦੀ ਮੌਤ ਪੰਜਾਬ ਵਿਚ ਮੌਸਮ ਵਿਭਾਗ ਵੱਲੋਂ ਕਈ ਥਾਵਾਂ ਤੇ ਅੱਜ ਤੇਜ਼ ਹਵਾਵਾਂ ਸਮੇਤ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੇਂਦਰੀ ਜਾਂਚ ਬਿਊਰੋ ਦੇ ਡਾਇਰੈਕਟਰ ਪ੍ਰਵੀਨ ਸੂਦ ਦੇ ਕਾਰਜਕਾਲ ਨੂੰ 1 ਸਾਲ ਲਈ ਵਧਾ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ ਤੇ ਸੂਬੇ ਨੂੰ ਦਰਪੇਸ਼ ਵੱਖ ਵੱਖ ਖੇਤੀਬਾੜੀ ਚੁਣੌਤੀਆਂ ਬਾਰੇ ਜਾਣੂ ਕਰਵਾਇਆ ਤੇ ਆਈਪੀਐਲ ਕ੍ਰਿਕਟ ਵਿਚ ਕੱਲ੍ਹ ਰਾਤ ਰਾਇਲ ਚੈਲੇਂਜਰਸ ਬੰਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 6 ਵਿਕਟਾਂ ਨਾਲ ਹਰਾਇਆ ਹੁਣ ਖਬਰਾਂ ਵਿਸਥਾਰ ਨਾਲ ਬ੍ਰਿਕਸ ਵਿਦੇਸ਼ ਮੰਤਰੀਆਂ ਦੀ 2 ਦਿਨਾਂ ਮੀਟਿੰਗ ਅੱਜ ਨਵੀਂ ਦਿੱਲੀ ਵਿਚ ਸ਼ੁਰੂ ਹੋ ਰਹੀ ਏ ਇਸ ਮੀਟਿੰਗ ਦੀ ਪ੍ਰਧਾਨਗੀ ਵਿਦੇਸ਼ ਮੰਤਰੀ ਡਾ ਐਸ ਜੇ ਸ਼ੰਕਰ ਕਰਨਗੇ ਬ੍ਰਿਕਸ ਮੈਂਬਰ ਦੇਸ਼ਾਂ ਅਤੇ ਭਾਈਵਾਲ ਦੇਸ਼ਾਂ ਦੇ ਵਿਦੇਸ਼ ਮੰਤਰੀ ਅਤੇ ਪ੍ਰਤੀਨਿਧ ਮੰਡਲ ਦੇ ਮੁਖੀ ਮੀਟਿੰਗ ਵਿਚ ਹਿੱਸਾ ਲੈਣਗੇ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ ਮੀਟਿੰਗ ਦੌਰਾਨ ਬ੍ਰਿਕਸ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਆਪਸੀ ਹਿੱਤ ਦੇ ਆਲਮੀ ਅਤੇ ਖੇਤਰੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨਗੇ ਮੀਟਿੰਗ ਦੇ ਦੂਜੇ ਦਿਨ ਬ੍ਰਿਕਸ ਐਟ 20 ਲਚਕੀਲਾਪਣ ਨਵੀਨਤਾ ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ ਵਿਸ਼ੇ ਤੇ ਇਕ ਵਿਸ਼ੇਸ਼ ਸੈਸ਼ਨ ਕਰਾਇਆ ਜਾਏਗਾ ਇਸ ਤੋਂ ਬਾਅਦ ਆਲਮੀ ਸ਼ਾਸਨ ਅਤੇ ਬਹੁਪੱਖੀ ਪ੍ਰਣਾਲੀ ਵਿਚ ਸੁਧਾਰ ਤੇ ਚਰਚਾ ਹੋਏਗੀ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਇਸ ਤੋਂ ਪਿਛਲੀ ਮੀਟਿੰਗ 26 ਸਤੰਬਰ 2025 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 80ਵੇਂ ਸੈਸ਼ਨ ਦੌਰਾਨ ਹੋਈ ਸੀ ਭਾਰਤ ਨੇ 2026 ਲਈ ਬ੍ਰਿਕਸ ਚੇਅਰ ਵਜੋਂ ਮੀਟਿੰਗ ਦੀ ਪ੍ਰਧਾਨਗੀ ਕੀਤੀ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਪਹਿਲਾਂ ਆਲਮੀ ਨੇਤਾ ਨਵੀਂ ਦਿੱਲੀ ਪਹੁੰਚ ਗਏ ਨੇ ਇਨ੍ਹਾਂ ਨੇਤਾਵਾਂ ਵਿਚ ਇਰਾਨ ਦੇ ਵਿਦੇਸ਼ ਮੰਤਰੀ ਸਈਦ ਅਬਾਸ ਅਰਾਕਚੀ ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸਿਆਸਕ ਹੁਆਂਗ ਕਿਟਕਿਓ ਕਿਊਬਾ ਦੇ ਵਿਦੇਸ਼ ਮੰਤਰੀ ਬਰੂਨੋ ਰੋਡਰਿਕਸ ਪਰੀਲਾ ਅਤੇ ਵੀਅਤਨਾਮ ਦੇ ਉਪ ਵਿਦੇਸ਼ ਮੰਤਰੀ ਨੋਗੇਨ ਮਿਨ ਹਾਂਗ ਸ਼ਾਮਿਲ ਨੇ ਮਲੇਸ਼ੀਆ ਦੇ ਵਿਦੇਸ਼ ਮੰਤਰੀ ਦਾਤੋ ਸੇਰੀਓਤਾਮਾ ਮੁਹੰਮਦ ਬਿਨ ਹਾਜੀ ਹਸਨ ਅਤੇ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰਾਲੇ ਦੇ ਰਾਜ ਮੰਤਰੀ ਖਲੀਫਾ ਸ਼ਾਹਿਨ ਅਲ ਮਾਰਕ ਵੀ ਨਵੀਂ ਦਿੱਲੀ ਪਹੁੰਚ ਗਏ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ UAE ਨੀਦਰਲੈਂਡ ਸਵੀਡਨ ਨਾਰਵੇ ਅਤੇ ਇਟਲੀ ਦੇ 5 ਦੇਸ਼ਾਂ ਦੇ 6 ਦਿਨ ਦੇ ਦੌਰੇ ਦੇ ਪਹਿਲੇ ਪੜਾਅ ਚ ਕੱਲ ਆਬੂਧਾਬੀ ਜਾਣਗੇ ਪ੍ਰਧਾਨ ਮੰਤਰੀ ਦਾ 5 ਦੇਸ਼ਾਂ ਦਾ ਦੌਰਾ ਭਲਕੇ ਤੋਂ 20 ਤਰੀਕ ਤੱਕ ਰਹੇਗਾ ਵਿਦੇਸ਼ ਮੰਤਰਾਲੇ ਵਿਚ ਪੱਛਮ ਬਾਰੇ ਸਕੱਤਰ CB ਜਾਰਜ ਨੇ ਦਸਿਆ ਕਿ ਆਪਣੀ 5 ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਤੇ ਸ੍ਰੀ ਮੋਦੀ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ ਕਰਨਗੇ ਉਨ੍ਹਾਂ ਕਿਹਾ ਕਿ ਦੋਵਾਂ ਨੇਤਾ ਦਵੱਲੇ ਮੁੱਦਿਆਂ ਖਾਸ ਕਰਕੇ ਊਰਜਾ ਸਹਿਯੋਗ ਅਤੇ ਨਾਲ ਹੀ ਆਪਸੀ ਹਿੱਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨਗੇ ਸਰਕਾਰ ਨੇ ਕੱਚੀ ਖੰਡ ਸਫੇਦ ਖੰਡ ਅਤੇ ਰਿਫਾਇੰਡ ਖੰਡ ਸਮੇਤ ਖੰਡ ਦੀ ਦਰਾਮਦ ਤੇ ਤੁਰੰਤ ਪ੍ਰਭਾਵ ਨਾਲ ਸਤੰਬਰ 2026 ਜਾਂ ਅਗਲੇ ਹੁਕਮਾਂ ਤੱਕ ਪਾਬੰਦੀ ਲਾ ਦਿੱਤੀ ਏ ਇਕ ਨੋਟੀਫਿਕੇਸ਼ਨ ਮੁਤਾਬਕ ਵਿਦੇਸ਼ੀ ਵਪਾਰ ਬਾਰੇ ਡਾਇਰੈਕਟੋਰੇਟ ਜਨਰਲ DGFT ਨੇ ਬਰਾਮਦ ਨੀਤੀ ਚ ਸੋਧ ਕਰਦਿਆਂ ਇਸ ਨੂੰ ਸੀਮਿਤ ਤੋਂ ਪਾਬੰਦੀ ਵਾਲੀ ਕਰ ਦਿੱਤਾ ਹੈ ਇਹ ਪਾਬੰਦੀ CXL ਅਤੇ TRQ ਕੋਟੇ ਐਡਵਾਂਸ ਆਥੋਰਾਈਜੇਸ਼ਨ ਸਕੀਮ ਅਤੇ ਦੂਜੇ ਦੇਸ਼ਾਂ ਦੀਆਂ ਖੁਰਾਕ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰਕਾਰ ਤੋਂ ਸਰਕਾਰ ਖੇਪਾ ਤਹਿਤ ਯੂਰਪੀਅਨ ਯੂਨੀਅਨ ਅਤੇ ਅਮਰੀਕਾ ਨੂੰ ਬਰਾਮਦ ਕੀਤੀ ਜਾ ਰਹੀ ਖੰਡ ਤੇ ਲਾਗੂ ਨਹੀਂ ਹੋਏਗੀ ਭੌਤਿਕ ਬਰਾਮਦ ਪਾਈਪਲਾਈਨ ਵਿਚ ਪਹਿਲਾਂ ਦੀਆਂ ਖੇਪਾਂ ਨੂੰ ਵੀ ਛੋਟ ਏ केंद्रीय मंत्रिमंडल

0: ने 2026-27 ਦੀ ਮੰਡੀ ਰੁੱਤ ਲਈ ਸਾਉਣੇ ਦੀਆਂ 14 ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ MSP ਵਿਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਏ। ਨਵੀਂ ਦਿੱਲੀ ਵਿਚ ਕੈਬਨਿਟ ਮੀਟਿੰਗ ਤੋਂ ਬਾਅਦ ਬੋਲਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਨੇ ਸਾਉਣੇ ਫਸਲਾਂ ਲਈ MSP ਵਿਚ ਵਾਧਾ ਕੀਤਾ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਲਾਹੇਵੰਦ ਮੁੱਲ ਮਿਲ ਸਕੇ।
1: खरीफ के लिए जो फैसला लिया गया उसमें जितने भी खरीफ के क्रॉप्स हैं उन सब में कॉस्ट प्लस 50% या 50 से अधिक टोटल 2,60,000 करोड़ रुपए किसानों को पे आउट जाएगा और इस साल का एनुअल खरीफ प्रोक्योरमेंट होगा 824 लाख मेट्रिक टन।
0: श्री वैष्णव ने कहा कि सूरजमुखी के बीजा लिए MSP विच 622 रुपए प्रति क्विंटल, कपाह लिए 557 रुपए प्रति क्विंटल और तिल लिए 500 रुपए प्रति क्विंटल का वादा किया गया है। उत्तर प्रदेश विच पिछले 24 घंटे विच मीह दे नाल नाल हनेरी झक्कड़ अते बिजली डिगण दीआं घटनावां विच 60 लोकां दी मौत हो गई है। मुख्यमंत्री योगी आदित्यनाथ ने घटनावां नूं ध्यान च लिया ते अधिकारियों नूं प्रभावित लोकां नूं हर संभव मदद प्रदान करन लई कहा है। मौसम विच अचानक बदलाव ने राजभर विच व्यापक तबाही मचा दित्ती। तूफान, भारी मीह ते बिजली डिगण नाल कई लोकां दी मौत हो गई। प्रयागराज विच सब तों वध 17 लोकां दी मौत हो गई है। ਵੱਖ-ਵੱਖ ਜ਼ਿਲ੍ਹਿਆਂ ਵਿਚ 100 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਨੇ ਤੇ ਉਨ੍ਹਾਂ ਨੂੰ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਬਿਜਲੀ ਡਿੱਗਣ ਦੀਆਂ ਘਟਨਾਵਾਂ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਨੇ। ਵੱਖ-ਵੱਖ ਜ਼ਿਲ੍ਹਿਆਂ ਤੋਂ ਬਿਜਲੀ ਦੇ ਖੰਭੇ ਅਤੇ ਦਰਖਤ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਕਾਰਨ ਬਿਜਲੀ ਸਪਲਾਈ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਏ। ਮੀਂਹ ਦੇ ਨਾਲ ਗੜੇਮਾਰੀ ਨੇ ਫਸਲਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਅਗਲੇ 24 ਘੰਟਿਆਂ ਵਿਚ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਕਿਹਾ। मौसम विभाग ने अज पंजाब, हरियाणा, चंडीगढ़, दिल्ली अते उत्तर पूर्वी राजा विच गरज अते बिजली लिशकण दी पेशीनगोई कीती है। पंजाब विच मौसम विभाग वल्लों अज कई थावां ते तेज हवावां अते बिजली लिशकण समेत हल्की तों दरमियानी बारिश दा येलो अलर्ट जारी कीता गया है। इस दे नाल ही पंजाब, हरियाणा ते चंडीगढ़ विच आउंदी 17 तरीक तों 19 तरीक तक गर्मी अते लू दा वी येलो अलर्ट जारी कीता गया है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਐਂਡਲ @ERRN ਜਲੰਧਰ। ਸਰਕਾਰ ਨੇ ਕੇਂਦਰੀ ਜਾਂਚ ਬਿਊਰੋ ਦੇ ਡਾਇਰੈਕਟਰ ਪ੍ਰਵੀਨ ਸੂਦ ਦੇ ਕਾਰਜਕਾਲ ਨੂੰ 1 ਸਾਲ ਵਧਾ ਦਿੱਤਾ ਹੈ। ਅਮਲੇ ਤੇ ਸਿਖਲਾਈ ਬਾਰੇ ਵਿਭਾਗ ਵੱਲੋਂ ਜਾਰੀ ਇੱਕ ਅਧਿਕਾਰਤ ਆਦੇਸ਼ ਮੁਤਾਬਕ ਕੈਬਨਿਟ ਦੀ ਨਿਯੁਕਤੀਆਂ ਕਮੇਟੀ ਨੇ ਇਸ ਮਹੀਨੇ ਦੀ 24 ਤਰੀਕ ਤੋਂ ਬਾਅਦ ਬਿਊਰੋ ਦੇ ਡਾਇਰੈਕਟਰ ਵਜੋਂ ਸ੍ਰੀ ਸੂਦ ਦੇ ਕਾਰਜਕਾਲ ਨੂੰ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਨਵੀਂ ਦਿੱਲੀ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸੂਬੇ ਨੂੰ ਦਰਪੇਸ਼ ਵੱਖ ਵੱਖ ਖੇਤੀਬਾੜੀ ਚੁਣੌਤੀਆਂ ਬਾਰੇ ਜਾਣੂ ਕਰਵਾਇਆ ਤੇ ਸੂਬੇ ਵਿਚ ਮੁੱਲ ਆਧਾਰਿਤ ਫਸਲਾਂ ਦੀ ਕਾਸ਼ਤ ਤੇ ਜ਼ੋਰ ਦਿੱਤਾ। ਸ੍ਰੀ ਚੌਹਾਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਏ। ਚਾਹੇ ਕਪਾਹ ਮਿਸ਼ਨ ਹੋਵੇ, ਦਾਲਾਂ ਬਾਰੇ ਮਿਸ਼ਨ, ਤੇਲੀ ਬੀਜ ਮਿਸ਼ਨ ਹੋਵੇ ਜਾਂ ਬਾਗਬਾਨੀ, ਕੇਂਦਰ ਅਤੇ ਪੰਜਾਬ ਰਲ ਕੇ ਕੰਮ ਕਰਨਗੇ। ਉਨ੍ਹਾਂ ਮੁੱਖ ਮੰਤਰੀ ਦੀਆਂ ਚਿੰਤਾਵਾਂ ਸ਼ਾਂਤ ਕਰਦਿਆਂ ਉਨ੍ਹਾਂ ਨੂੰ ਦੱਸਿਆ ਕਿ ਹਾਈਬ੍ਰਿਡ ਝੋਨੇ ਦੇ ਬੀਜਾਂ ਦੇ ਮੁੱਦੇ ਦੀ ਜਾਂਚ ਕਰਨ ਅਤੇ ਸੂਬੇ ਵਿਚ ਸੁਚਾਰੂ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਇਕ ਵਿਸ਼ੇਸ਼ ਕਮੇਟੀ ਬਣਾਈ ਜਾਏਗੀ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਮੱਕੀ, ਦਾਲਾਂ, ਤੇਲੀ ਬੀਜਾਂ, ਸੂਰਜਮੁਖੀ ਅਤੇ ਬਾਜਰੇ ਰਾਹੀਂ ਫਸਲੀ ਭਿੰਨਤਾ ਨੂੰ ਜ਼ੋਰਦਾਰ ਢੰਗ ਨਾਲ ਉਤਸ਼ਾਹਿਤ ਕਰ ਰਹੀ ਏ ਤਾਂ ਜੋ ਝੋਨੇ ਦੀ ਕਾਸ਼ਤ ਤੇ ਨਿਰਭਰਤਾ ਘਟਾਈ ਜਾ ਸਕੇ, ਤੇਜ਼ੀ ਨਾਲ ਘਟ ਰਹੇ ਜ਼ਮੀਨ ਹੇਠਲੇ ਪਾਣੀ ਦੇ ਭੰਡਾਰਾਂ ਨੂੰ ਸਾਂਭਿਆ ਜਾ ਸਕੇ ਤੇ ਪੰਜਾਬ ਨੂੰ ਸੂਬੇ ਦੇ ਖੇਤੀਬਾੜੀ ਭਵਿੱਖ ਲਈ ਖਤਰਾ ਬਣੇ ਖਤਰਨਾਕ ਡਾਰਕ ਜ਼ੋਨ ਸੰਕਟ ਵਿਚੋਂ ਬਾਹਰ ਕੱਢਿਆ ਜਾ ਸਕੇ। ਮੁੱਖ ਮੰਤਰੀ ਨੇ ਤਜਵੀਜ਼ਸ਼ੁਦਾ ਬੀਜ ਬਿੱਲ 2025 ਅਧੀਨ ਕੇਂਦਰੀ ਬੀਜ ਕਮੇਟੀ ਵਿਚ ਪੰਜਾਬ ਦੀ ਪ੍ਰਤੀਨਿਧਤਾ ਦੀ ਵੀ ਮੰਗ ਕੀਤੀ। ਰੂਸੀ ਵਿਦੇਸ਼ ਮੰਤਰੀ ਸਰਗੇ ਲੋਵਰੇਵ ਨੇ ਕਿਹਾ ਕਿ ਭਾਰਤ ਨੂੰ ਊਰਜਾ ਸਪਲਾਈ ਨਾਲ ਸਬੰਧਿਤ ਸਾਰੇ ਸਮਝੌਤਿਆਂ ਨੂੰ ਪੂਰਾ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਰੂਸ ਇਹ ਯਕੀਨੀ ਬਣਾਏਗਾ ਕਿ ਬਾਹਰੀ ਅਤੇ ਅਣਉਚਿਤ ਮੁਕਾਬਲਾ ਦੋਵੇਂ ਦੇਸ਼ਾਂ ਵਿਚਕਾਰ ਸਮਝੌਤਿਆਂ ਨੂੰ ਪ੍ਰਭਾਵਿਤ ਨਾ ਕਰੇ। ਸਰਗੇ ਲਾਵਰੋਵ ਨੇ ਕੁਡੰਕੁਲਮ ਪਰਮਾਣੂ ਊਰਜਾ ਪਲਾਂਟ ਨੂੰ ਭਾਰਤ ਰੂਸ ਸਹਿਯੋਗ ਦਾ ਇਕ ਮੁੱਖ ਪ੍ਰੋਜੈਕਟ ਦਸਿਆ। ਉਨ੍ਹਾਂ ਕਿਹਾ ਕਿ ਪਲਾਂਟ ਦੀਆਂ ਨਵੀਆਂ ਇਕਾਈਆਂ ਦੇ ਨਿਰਮਾਣ ਤੇ ਕੰਮ ਜਾਰੀ ਏ। ਰੂਸ ਭਾਰਤ ਨੂੰ ਗੈਸ, ਤੇਲ ਅਤੇ ਕੋਲੇ ਦੀ ਸਪਲਾਈ ਵੀ ਜਾਰੀ ਰੱਖੇਗਾ। ਪੱਛਮੀ ਬੰਗਾਲ ਸਰਕਾਰ ਨੇ ਆਲੂ, ਪਿਆਜ਼, ਫਲ, ਸਬਜ਼ੀਆਂ, ਤੇਲੀ ਬੀਜਾਂ, ਅਨਾਜ ਤੇ ਹੋਰ ਜ਼ਰੂਰੀ ਉਤਪਾਦਾਂ ਦੀ ਅੰਤਰਰਾਜੀ ਆਵਾਜਾਈ ਤੇ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਨੇ। ਇਹ ਪਾਬੰਦੀਆਂ ਪਿਛਲੇ TMC ਸਰਕਾਰ ਵੱਲੋਂ ਲਾਈਆਂ ਗਈਆਂ ਸਨ। ਦੂਜੇ ਪਾਸੇ ਇਕ ਅਹਿਮ ਘਟਨਾਕ੍ਰਮ ਵਿਚ ਪੱਛਮੀ ਬੰਗਾਲ ਸਰਕਾਰ ਨੇ ਅਧਿਆਪਕਾਂ ਦੀ ਭਰਤੀ, ਨਗਰ ਨਿਗਮ ਭਰਤੀ ਅਤੇ ਸਹਿਕਾਰੀ ਸੇਵਾਵਾਂ ਭਰਤੀ ਘੁਟਾਲਿਆਂ ਨਾਲ ਸਬੰਧਿਤ ਮਾਮਲਿਆਂ ਨੂੰ CBI ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। खेड़ा विच कल रात हुए आईपीएल क्रिकेट मैच विच रॉयल चैलेंजर्स बंगलुरु ने कोलकाता नाइट राइडर्स नू 6 विकटां नाल हराया। पहला बल्लेबाजी करदे कोलकाता नाइट राइडर्स ने 20 ओवरां विच 4 विकटां ते 192 रन बनाईआं। कोलकाता

ਇਸ ਵੇਲੇ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਫਿਲਮੀ ਜੰਕਸ਼ਨ। ਅਗਲਾ ਗੀਤ ਸੁਣਦੇ ਹਾਂ, ਇਸ ਗੀਤ ਨੂੰ ਅਸੀਂ ਲਿਆ ਜੀ ਫਿਲਮ ਲੌਂਗਲਾਚੀ ਵਿੱਚੋਂ, ਆਵਾਜ਼ ਮੰਨਤ ਨੂਰ ਦੀ। ਗੀਤ ਦੇ ਬੋਲ ਹਰਮਨਜੀਤ ਨੇ ਲਿਖੇ ਨੇ ਅਤੇ ਸੰਗੀਤਬੱਧ ਕੀਤਾ ਗੁਰਮੀਤ ਸਿੰਘ ਨੇ।

0: ਪਾਰ ਹੈ, ਲੁਕ ਤਾਂ ਅਸੀਂ ਰਹੇ ਆ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਆ, ਮੁੱਕ ਤਾਂ ਅਸੀਂ ਰਹੇ ਆ। ਵਾਤਾਵਰਣ ਬਚਾਓ, ਧਰਤੀ ਬਚਾਓ।
1: ਪ੍ਰੋਗਰਾਮ ਫਿਲਮੀ ਜੰਕਸ਼ਨ ਵਿੱਚ ਆਓ ਸੁਣਦੇ ਹਾਂ ਅਗਲਾ ਗੀਤ, ਫਿਲਮ ਅੰਗਰੇਜ਼ ਦੇ ਵਿੱਚੋਂ, ਆਵਾਜ਼ ਅਮਰਿੰਦਰ ਗਿੱਲ ਦੀ।

FM ਬੈਂਡ 6.2 ਮੈਗਾਹਰਟਸ ਦੀ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਇਸ ਵੇਲੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ। ਤੁਸੀਂ ਸੁਣ ਰਹੇ ਹੋ ਪੰਜਾਬੀ ਫਿਲਮਾਂ 'ਚੋਂ ਗੀਤ। ਅਗਲਾ ਗੀਤ ਸੁਣ

ਦਿਆਂ ਜੀ ਫਿਲਮ ਚੱਕ ਜਵਾਨਾਂ ਵਿੱਚੋਂ ਫਿਰੋਜ਼ ਖਾਨ ਅਤੇ ਅਕ੍ਰਿਤੀ ਕੱਕੜ ਦੀਆਂ ਆਵਾਜ਼ਾਂ 'ਚ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਜਾਵੇਦ ਕੁਮਾਰ ਨੇ ਅਤੇ ਗੀਤ ਦੇ ਬੋਲ ਲਿਖੇ ਨੇ ਸ਼ਾਮ ਬਲਕਾਰ ਨੇ।

ਚੱਕ ਜਵਾਨਾਂ ਦੇ ਗਾਏ ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ ਇੱਥੇ ਹੀ ਖਤਮ ਕਰਨ ਦੀ ਮੈਨੂੰ ਕਰਮਜੀਤ ਕੌਰ ਨੂੰ ਦਿਓ ਇਜਾਜ਼ਤ। ਤੁਸੀਂ ਖੁਸ਼ ਰਹੋ, ਆਬਾਦ ਰਹੋ, ਤੰਦਰੁਸਤ ਰਹੋ। ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਫਿਲਮੀ ਜੰਕਸ਼ਨ FM ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਵੇਰ ਦੇ 9 ਵੱਜ ਚੁੱਕੇ ਨੇ ਜੀ, ਹੁਣ ਤੋਂ ਲੈ ਕੇ ਸਵੇਰੇ 10 ਵਜੇ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮਾਂ ਦਾ ਆਨੰਦ ਮਾਣੋਗੇ ਸਾਡੇ ਮੁੰਬਈ ਕੇਂਦਰ ਤੋਂ।

ਸੇਵਾ ਦੇ ਪ੍ਰੋਗਰਾਮਾਂ ਦਾ ਆਨੰਦ ਮਾਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਜੀ ਇਸ ਵੇਲੇ ਸਵੇਰ ਦੇ 10 ਵੱਜ ਚੁੱਕੇ ਨੇ, ਵੇਲਾ ਹੋ ਗਿਆ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ। ਬ੍ਰਿਕਸ ਵਿਦੇਸ਼ ਮੰਤਰੀਆਂ ਦੀ 2 ਦਿਨਾਂ ਮੀਟਿੰਗ 'ਚ ਨਵੀਂ ਦਿੱਲੀ 'ਚ ਅੱਜ ਸ਼ੁਰੂ ਹੋ ਰਹੀ ਹੈ। ਸਰਕਾਰ ਨੇ ਘਰੇਲੂ ਕੀਮਤਾਂ ਕਾਬੂ ਹੇਠਾਂ ਰੱਖਣ ਲਈ ਇਸ ਸਾਲ ਸਤੰਬਰ ਤੱਕ ਚੀਨੀ ਦੀ ਦਰਾਮਦ 'ਤੇ ਪਾਬੰਦੀ ਲਾਈ ਹੈ। ਉੱਤਰ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ 'ਚ ਮੀਂਹ ਨਾਲ ਸੰਬੰਧਿਤ ਘਟਨਾਵਾਂ 'ਚ 60 ਲੋਕਾਂ ਦੀ ਮੌਤ। ਪੰਜਾਬ 'ਚ ਮੌਸਮ ਵਿਭਾਗ ਵੱਲੋਂ ਕਈ ਥਾਵਾਂ 'ਤੇ ਅੱਜ ਤੇਜ਼ ਹਵਾਵਾਂ ਸਮੇਤ ਬਾਰਿਸ਼ ਦਾ ਯੈਲੋ ਅਲਰਟ ਜਾਰੀ। ਕੇਂਦਰੀ ਜਾਂਚ ਬਿਊਰੋ ਦੇ ਡਾਇਰੈਕਟਰ ਪ੍ਰਵੀਨ ਸੂਦ ਦੇ ਕਾਰਜਕਾਲ ਨੂੰ 1 ਸਾਲ ਲਈ ਵਧਾ ਦਿੱਤਾ ਗਿਆ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦੇ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਨੂੰ ਦਰਪੇਸ਼ ਵੱਖ ਵੱਖ ਖੇਤੀਬਾੜੀ ਚੁਣੌਤੀਆਂ ਬਾਰੇ ਜਾਣੂ ਕਰਵਾਇਆ। ਰਾਸ਼ਟਰੀ ਜਾਂਚ ਏਜੰਸੀ ਨੇ ਹਿਜ਼ਬੁਲ ਮੁਜ਼ਾਹਿਦੀਨ ਦੇ ਨਾਲ ਜੁੜੇ ਪੰਜਾਬ ਦੇ ਇੱਕ ਲੋੜੀਂਦੇ ਨਾਰਕੋ ਦਹਿਸ਼ਤਗਰਦ ਇਕਬਾਲ ਸਿੰਘ ਸ਼ੇਰਾ ਨੂੰ ਗ੍ਰਿਫਤਾਰ ਕਰ ਲਿਆ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਬਟਾਲਾ ਦੇ ਪਿੰਡ ਭੂਮਾ ਦੇ 2 ਵਿਅਕਤੀਆਂ ਦੇ ਕਾਤਲਾਂ ਨੂੰ ਭਾਰਤ ਭੂਟਾਨ ਸਰਹੱਦ ਤੋਂ ਗ੍ਰਿਫਤਾਰ ਕਰ ਲਿਆ ਏ। ਪੰਜਾਬ ਸਰਕਾਰ ਦੇ NRI ਮਾਮਲੇ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਆਨਲਾਈਨ ਮਿਲਣੀ ਕਰਕੇ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ, ਸ਼ਿਕਾਇਤਾਂ ਅਤੇ ਸੁਝਾਅ ਸੁਣੇ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਭਾਰਤ ਨੂੰ ਊਰਜਾ ਸਪਲਾਈ ਨਾਲ ਸੰਬੰਧਿਤ ਸਾਰੇ ਸਮਝੌਤਿਆਂ ਨੂੰ ਪੂਰਾ ਕੀਤਾ ਜਾਏਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 2 ਦਿਨਾਂ ਸਿਖਰ ਸੰਮੇਲਨ ਲਈ ਚੀਨ ਦੀ ਰਾਜਧਾਨੀ ਪੇਚਿੰਗ ਪਹੁੰਚੇ ਨੇ। ਅਤੇ IPL ਕ੍ਰਿਕਟ ਵਿੱਚ ਕੱਲ੍ਹ ਰਾਤ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਏ। ਇਹ ਸਨ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ। ਆਓ ਹੁਣ ਸੁਣਦੇ ਹਾਂ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ ਦੀ ਅਗਲੀ ਕੜੀ।

0: ਤੁਸੀਂ ਫੌਜ ਵਿੱਚ ਹੋ ਤਾਇਆ ਜੀ?
1: ਹਾਂ ਪੁੱਤਰ।
0: ਛੁੱਟੀ ਆਏ ਹੋ? ਤੁਸੀਂ ਫੌਜ ਵਿੱਚ ਕੀ ਕਰਦੇ ਹੋ?
1: ਹਮ ਸੀਮਾ ਪਰ ਪਹਿਰਾ ਦੇਤੇ ਹੈ ਔਰ ਦੇਸ਼ ਕੀ ਰਕਸ਼ਾ ਕਰਤੇ ਹੈ। ਯੂੰ ਕਹੋ ਤੋ ਹਮ ਦੇਸ਼ ਕੀ ਢਾਲ ਵੀ ਹੈ ਔਰ ਤਲਵਾਰ ਵੀ।
0: ਆਪਕੇ ਪਾਸ ਫੌਜੀ ਵਰਦੀ ਹੈ?
1: ਹਾਂ।
0: ਆਪਕੋ ਆਪਣੀ ਵਰਦੀ ਬਹੁਤ ਅੱਛੀ ਲੱਗਦੀ ਹੈ ਨਾ?
1: ਬਿਲਕੁਲ, ਮੁਝੇ ਆਪਣਾ ਦੇਸ਼ ਔਰ ਵਰਦੀ ਜਾਨ ਸੇ ਵੀ ਜ਼ਿਆਦਾ ਪਿਆਰੇ ਹੈ। ਇਸ ਵਰਦੀ ਕੋ ਪਹਿਨ ਕਰ ਮੁਝੇ ਬਹੁਤ ਗਰਵ ਮਹਿਸੂਸ ਹੋਤਾ ਹੈ ਔਰ ਯਹੀ ਮੁਝੇ ਸੈਨਿਕ ਕੇ ਕਰਤਵਯੋਂ ਕਾ ਅਹਿਸਾਸ ਕਰਾਤੀ ਹੈ।
0: ਮੇਰੇ ਕੋ ਵੀ ਇਹ ਵਰਦੀ ਬਹੁਤ ਅੱਛੀ ਲੱਗਦੀ ਹੈ। ਇੱਕ ਦਿਨ ਮੈਂ ਵੀ ਇਸੇ ਪਹਿਨੂੰਗਾ ਔਰ ਦੇਸ਼ ਕੀ ਰਕਸ਼ਾ ਕਰੂੰਗਾ।
1: ਸ਼ਾਬਾਸ਼ ਪੁੱਤਰ, ਸ਼ਾਬਾਸ਼। ਦੇਸ਼ ਕੋ ਤੁਮਾਰੇ ਜੈਸੇ ਨਿਡਰ ਔਰ ਸਾਹਸੀ ਬੱਚੋਂ ਕੀ ਹੀ ਤੋ ਜ਼ਰੂਰਤ ਹੈ।

0: हेलो,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਕੌਣ ਤੇ ਕਿੱਥੋਂ ਜੀ?
1: ਮੈਂ ਜੈਤ ਸਿੰਘ ਕਹਿ ਰਿਹਾ, ਪਿੰਡ ਕਲਾਰਾਂ, ਤੁਸੀਂ ਨਾਭਾ ਜਿਹੜਾ ਪੰਚਾਇਤ ਤੋਂ ਬੋਲਦੇ ਜੀ?
0: ਬਹੁਤ ਬਹੁਤ ਸਵਾਗਤ ਜੀ, ਆਪਣੀ ਫਰਮਾਇਸ਼ ਦੱਸਦੇ ਹੋ।
1: ਧੰਨਵਾਦ ਜੀ। ਹਰ ਚਰਨ ਕਰੇ ਬਾਹਰ ਦੇ ਸੰਗਤ ਕੌਰ ਦੀਆਂ ਬਾਜੀਆਂ ਦੀਆਂ ਦੁਕਾਨਾਂ ਹੈ ਜੀ। ਅੱਧੀ ਰਾਤ ਤੱਕ ਮੈਂ ਪੜ੍ਹਦੀ ਵਜਨ ਚਿੱਠੀਆਂ ਲਿਖਣ ਦੀ ਮਾਰੀ
0: ਜੀ। ਜੀ ਸਰ, ਨਿੱਕਾ ਜਿਹਾ ਬ੍ਰੇਕ ਲੈਣਾ ਤੇ ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਾਂਗੇ। ਸ਼ੁਕਰੀਆ ਜੀ।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ।

0: ਤਰਤਾ ਜੀ।
1: ਹਾਂਜੀ, ਕੌਣ ਤੇ ਕਿੱਥੋਂ ਆਏ ਹੋ?
0: ਮੈਂ ਨਰਪਾਲ ਸਿੰਘ, ਮੈਂ ਲੁਧਿਆਣਾ ਖੁਰਦ ਜੀ।
1: ਬਹੁਤ ਬਹੁਤ ਸਵਾਗਤ ਜੀ, ਫਰਮਾਇਸ਼ ਦੱਸੋ।
0: ਜੋੜੇ ਮੋੜ ਦਾ ਸੁਣਾ ਦਿਓ ਜੀ।
1: ਬਸ ਜੀ, ਨਿੱਕੇ ਜਿਹੇ ਵਕਫੇ ਤੋਂ ਬਾਅਦ ਆ ਰਿਹਾ ਗੀਤ ਤੁਹਾਡੇ ਰੇਡੀਓ ਸੈੱਟ ਤੇ। ਸ਼ੁਕਰੀਆ ਕਾਲ ਕਰਨ ਲਈ,
0: ਧੰਨਵਾਦ।
2: ਮੂਰਖ, ਨਵੀਂ ਕਾਰ ਜਿੱਤਣ ਦਾ ਮੌਕਾ? ਵਾਓ, ਮੈਂ ਪਾਪਾ ਨੂੰ ਸਰਪ੍ਰਾਈਜ਼ ਦੇਵਾਂਗੀ, ਬਸ ਥੋੜੀ ਜਿਹੀ ਡਿਟੇਲ ਭਰਨੀ ਹੈ।
3: ਰੁਕ ਜਾ ਮੂਰਖ,
2: ਕੀ ਅਜਿਹੇ ਪਾਪ-ਅਪਸ ਤੋਂ ਸਾਵਧਾਨ ਰਹੋ, ਸਕੈਮਰਸ ਨਿੱਜੀ ਵੇਰਵਿਆਂ ਦੀ ਦੁਰਵਰਤੋਂ ਕਰ ਸਕਦੇ ਹਨ।
3: ਤੂੰ ਸਮਝ ਗਈ ਨਾ? ਹਨ ਰੱਖ
2: ਕਰ ਕਾਰ ਜਿੱਤ ਜਾਂਦੇ ਤਾਂ ਪਾਪਾ ਹੋਮਵਰਕ ਨਹੀਂ ਕਰਾਂਦੇ।
4: RBI ਕਹਿੰਦਾ ਹੈ ਸਮਾਰਟ ਬਣੋ,
2: ਕੂਲ ਰਹੋ।
5: ਆਵਾਜ਼, ਵਿਸ਼ਵਾਸ ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ।

ਹੈਲੋ, ਆਕਾਸ਼ਵਾਣੀ ਪਟਿਆਲਾ ਜੀ। ਕਾਲ ਕੱਟੀ ਨਹੀਂ ਗਈ ਜੀ। ਹੋ ਸਕਦਾ ਕੋਈ ਪ੍ਰੋਬਲਮ ਹੋ ਗਈ ਸਾਡੇ ਨਾਲ। ਪਟਿਆਲਾ ਜ਼ਿਲ੍ਹੇ ਤੋਂ ਜਨਹੇੜੀਆਂ ਤੋਂ ਜੁੜੇ ਸੀ ਅਤੇ ਸੁਣਨਾ ਚਾਹੁੰਦੇ ਸੀ ਰਣਜੀਤ ਬਾਵਾ ਦਾ ਗੀਤ। ਗੀਤ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਜੀ। ਕੋਸ਼ਿਸ਼ ਹੋ ਸਕੇ ਤਾਂ 6 ਮਿੰਟਾਂ ਦੇ ਵਿੱਚ ਦੁਬਾਰਾ ਜੇ ਕਾਲ ਆਉਂਦੀ ਹੈ ਤਾਂ ਜ਼ਰੂਰ ਔਨ ਏਅਰ ਲਵਾਂਗੇ ਜੀ।

ਜੀ ਅਮਰਿੰਦਰ ਗਿੱਲ ਦੇ ਗਾਏ ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ ਮੈਨੂੰ ਕਰਮਜੀਤ ਕੌਰ ਨੂੰ ਦਿਓ ਇਜਾਜ਼ਤ। ਤੁਸੀਂ ਖੁਸ਼ ਰਹੋ, ਆਬਾਦ ਰਹੋ, ਤੰਦਰੁਸਤ ਰਹੋ। ਧੰਨਵਾਦ ਸਾਰੇ ਸੁਣਨ ਵਾਲਿਆਂ ਦਾ ਜਿਨ੍ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਸੁਣਿਆ, ਅਤੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਅੱਜ ਸਾਨੂੰ ਕਾਲ ਕੀਤੀ ਹੈ।

ਉੱਤਰ ਪ੍ਰਦੇਸ਼ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਮੀਂਹ ਨਾਲ ਸੰਬੰਧਿਤ ਘਟਨਾਵਾਂ ਵਿੱਚ 60 ਲੋਕਾਂ ਦੀ ਮੌਤ। ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਕਈ ਥਾਵਾਂ ਤੇ ਅੱਜ ਤੇਜ਼ ਹਵਾਵਾਂ ਸਮੇਤ ਬਾਰਿਸ਼ ਦਾ ਯੈਲੋ ਅਲਰਟ ਜਾਰੀ। ਕੇਂਦਰੀ ਜਾਂਚ ਬਿਊਰੋ ਦੇ ਡਾਇਰੈਕਟਰ ਪ੍ਰਵੀਨ ਸੂਦ ਦੇ ਕਾਰਜਕਾਲ ਨੂੰ 1 ਸਾਲ ਤੱਕ ਵਧਾ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨਾਲ ਮੁਲਾਕਾਤ ਕੀਤੀ ਤੇ ਸੂਬੇ ਨੂੰ ਦਰਪੇਸ਼ ਵੱਖ ਵੱਖ ਖੇਤੀਬਾੜੀ ਚੁਣੌਤੀਆਂ ਬਾਰੇ ਜਾਣੂ ਕਰਵਾਇਆ। ਰਾਸ਼ਟਰੀ ਜਾਂਚ ਏਜੰਸੀ ਨੇ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਹੋਏ ਪੰਜਾਬ ਦੇ ਇਕ ਲੋੜੀਂਦੇ ਨਾਰਕੋ ਦਹਿਸ਼ਤਗਰਦ ਇਕਬਾਲ ਸਿੰਘ ਸ਼ੇਰਾ ਨੂੰ ਗ੍ਰਿਫ਼ਤਾਰ ਕਰ ਲਿਆ ਏ। ਪੰਜਾਬ ਪੁਲਿਸ ਨੇ ਖੇਤਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਬਟਾਲਾ ਦੇ ਪਿੰਡ ਭੂਮਾ ਦੇ ਦੋ ਵਿਅਕਤੀਆਂ ਦੇ ਕਾਤਲਾਂ ਨੂੰ ਭਾਰਤ ਭੂਟਾਨ ਸਰਹੱਦ ਤੋਂ ਗ੍ਰਿਫ਼ਤਾਰ ਕਰ ਲਿਆ ਏ। ਪੰਜਾਬ ਸਰਕਾਰ ਨੇ NRI ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਨੇ ਆਨਲਾਈਨ ਮਿਲਣੀ ਕਰਕੇ ਵਿਦੇਸ਼ ਦੇ ਵਿਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ, ਸ਼ਿਕਾਇਤਾਂ ਅਤੇ ਸੁਝਾਅ ਸੁਣੇ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਏ ਕਿ ਭਾਰਤ ਨੂੰ ਊਰਜਾ ਸਪਲਾਈ ਨਾਲ ਸਬੰਧਿਤ ਸਾਰੇ ਸਮਝੌਤਿਆਂ ਨੂੰ ਪੂਰਾ ਕੀਤਾ ਜਾਏਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨਾਂ ਸਿਖਰ ਸੰਮੇਲਨ ਲਈ ਚੀਨ ਦੀ ਰਾਜਧਾਨੀ ਬੇਜਿੰਗ ਪਹੁੰਚੇ ਨੇ ਤੇ IPL ਕ੍ਰਿਕਟ ਵਿਚ ਕੱਲ੍ਹ ਰਾਤ ਰਾਇਲ ਚੈਲੰਜਰਸ ਬੰਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 6 ਵਿਕਟਾਂ ਦੇ ਨਾਲ ਹਰਾਇਆ। ਇਹ ਸੀ ਸਾਡੀਆਂ ਇਸ ਘੰਟੇ ਦੀਆਂ ਕੁਝ ਖਾਸ ਖ਼ਬਰਾਂ।

ਪ੍ਰੋਗਰਾਮ ਹਿੰਦੀ ਜ਼ਾਇਕਾ ਦਾ ਵੇਲਾ ਹੋ ਚੁੱਕਿਆ ਹੈ। ਸੋ ਪ੍ਰੋਗਰਾਮ ਹਿੰਦੀ ਜ਼ਾਇਕਾ ਲੈ ਕੇ ਮੈਂ ਗੁਰਹਰਪ੍ਰੀਤ ਹਾਜ਼ਰ ਹਾਂ। ਦੋਸਤੋ, ਉਮੀਦ ਹੈ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਤੇ ਨਾਲ ਹੀ ਆਪਣੇ ਕੰਮਾਂ ਕਾਰਾਂ ਚ ਵਿਅਸਤ ਹੋਵੋਗੇ ਤੇ ਨਾਲ ਆਕਾਸ਼ਵਾਣੀ ਪਟਿਆਲਾ ਦੇ ਗੀਤ ਸੰਗੀਤ ਦਾ ਆਨੰਦ ਲੈ ਰਹੇ ਹੋਵੋਗੇ। ਸੋ ਦੋਸਤੋ, ਪ੍ਰੋਗਰਾਮ ਹਿੰਦੀ ਜ਼ਾਇਕਾ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਤੁਹਾਡੇ ਭੇਜੇ ਹੋਏ ਵਟਸਐਪ ਮੈਸੇਜਸ ਦੇ ਉੱਪਰ ਆਧਾਰਿਤ ਇਹ ਪ੍ਰੋਗਰਾਮ ਹੈਗਾ ਜੀ, ਤੇ ਇਹਦੇ ਵਿੱਚ ਜਿਹੜੇ ਗੀਤਾਂ ਦੀ ਤੁਸੀਂ ਫਰਮਾਇਸ਼ ਕਰਨੀ ਹੈਗੀ ਆ ਉਹ ਅਸੀਂ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਪੂਰੀ ਕਰੀਏ। ਪਰ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਮੈਂ ਇੱਕ ਬੜੇ ਖਾਸ ਤੇ ਬੜੇ ਖੂਬਸੂਰਤ ਗੀਤ ਦੇ ਨਾਲ ਕਰਨ ਲੱਗੀ ਹਾਂ। ਸੋ ਗੀਤ ਕਿਹਨਾਂ ਦੀ ਆਵਾਜ਼ ਦੇ ਵਿੱਚ ਹੈ, ਇਹ ਤੁਹਾਡਾ ਪਹਿਲਾ ਸਵਾਲ।

0: ਜੀ ਬਿਲਕੁਲ, ਦਿਲ ਦੇ ਉੱਪਰ ਕਦੇ ਕਿਸੇ ਦਾ ਬਸ ਨਹੀਂ ਹੁੰਦਾ, ਪਰ ਦਿਲ ਨੂੰ ਥੋੜ੍ਹਾ ਜਿਹਾ ਸੰਭਾਲ ਕੇ ਥੋੜ੍ਹਾ ਜਿਹਾ ਕੰਟਰੋਲ ਦੇ ਵਿੱਚ ਰੱਖਣਾ ਬੜਾ ਜ਼ਰੂਰੀ ਹੁੰਦਾ ਹੈਗਾ, ਕਿਉਂਕਿ ਇਹ ਦਿਲ ਜਿਹੜਾ ਹੈਗਾ ਨਾ ਬਹੁਤ ਕੁਛ ਕਰਵਾ ਦਿੰਦਾ ਹੁੰਦਾ। ਖੈਰ, ਆਪਾਂ ਜਿਹੜਾ ਹੈਗਾ ਜੀ ਇੱਕ ਸਵਾਲ ਕੀਤਾ ਸੀ ਕਿ ਇਸ ਗੀਤ ਨੂੰ ਆਵਾਜ਼ਾਂ ਕਿਹਨਾਂ ਨੇ ਦਿੱਤੀਆਂ ਸੀ ਜੀ, ਇਸ ਦਾ ਅੱਧਾ ਕੁ ਸਹੀ ਜਵਾਬ ਸਾਡੇ ਤੱਕ ਪਹੁੰਚ ਚੁੱਕਿਆ, ਸਾਡੇ ਤੱਕ ਪਹੁੰਚਿਆ ਜੀ ਸੁਰਿੰਦਰ ਸਿੰਘ ਸਲੇਮਪੁਰ ਜੱਟਾਂ ਲਾਡੀ ਧਾਲੀਵਾਲ ਪਿੰਡ ਤੇਜਾ ਮੋੜੀ ਅੰਬਾਲਾ ਤੋਂ ਬੰਸੀ ਲਾਲ ਸੰਧੂ। ਇਹਨਾਂ ਨੇ ਅਲੀਸ਼ਾ ਜੀ ਦਾ ਨਾਮ ਤਾਂ ਦੱਸਤਾ, ਪਰ ਜ਼ੁਬਿਨ ਗਰਗ ਜੀ ਦਾ ਨਾਮ ਜਿਹੜਾ ਹੈਗਾ ਜੀ ਇਹ ਦੱਸਣਾ ਭੁੱਲ ਗਏ। ਖੈਰ, ਇਹਦਾ ਪੂਰਾ ਆਂਸਰ ਹੈ ਜੀ ਅਲੀਸ਼ਾ ਤੇ ਜ਼ੁਬਿਨ ਗਰਗ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਇਸ ਜਿਹੜਾ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਸ਼ਿਰਕਤ ਕੀਤੀ। ਸੋ ਨਾਲ ਹੀ ਇਸ ਗੀਤ ਦੀ ਫਰਮਾਇਸ਼ ਸਾਡੇ ਤੱਕ ਲੈ ਕੇ ਕੌਣ ਕੌਣ ਪਹੁੰਚੇ ਸੀ? ਅਰੋੜਾ ਮੁਹੱਲਾ ਪਟਿਆਲਾ ਤੋਂ ਪਵਨ ਚੰਚਲ ਅਰੋੜਾ, ਮਨਸ਼ਾ ਸਮ੍ਰਿਤੀ ਤੇ ਨਾਲ ਹੈਗੇ ਜੀ ਇਹਨਾਂ ਦਾ ਪੂਰਾ ਪਰਿਵਾਰ, ਇਹਨਾਂ ਨੇ ਸਮ੍ਰਿਤੀ ਲਿਖਿਆ ਹੋਇਆ ਜੀ। ਤੇ ਇਸੇ ਗੀਤ ਦੀ ਹੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਸੀ ਕੌਣ ਜੀ? ਪ੍ਰੋਗਰਾਮ ਪੇਸ਼ ਕਰ ਰਹੇ ਮੈਡਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੁਰਮੇਲ ਸਿੰਘ ਜੀ ਪਹੁੰਚੇ ਨੇ, ਨਾਲ ਨਿਮੰਦਰ ਸਿੰਘ, ਜਗਸੀਰ ਸਿੰਘ, ਬਲਵੰਤ ਸਿੰਘ, ਭੂਰਾ ਸਿੰਘ, ਮੱਖਣ ਸਿੰਘ ਤੇ ਨਾਲ ਇਹਨਾਂ ਦਾ ਪੂਰਾ ਪਰਿਵਾਰ ਪਿੰਡ ਵੱਲੋਂ ਜ਼ਿਲ੍ਹਾ ਬਠਿੰਡਾ ਤੋਂ ਪਹੁੰਚੇ ਹੋਏ ਆ ਜੀ ਇਹ ਸਾਡੇ ਤੱਕ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲਿਆ ਤੇ ਨਾਲ ਇਹਨਾਂ ਦਾ ਪੂਰਾ ਪਰਿਵਾਰ ਇਸੇ ਗੀਤ ਦੀ ਹੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਨੇ। ਭੁਪਿੰਦਰ ਸਿੰਘ ਪਿੰਡ ਜਲਵੇੜਾ ਤੋਂ, ਡਕਾਲੇ ਤੋਂ ਬਿੰਦਰ ਸਿੰਘ ਤੇ ਨਾਲ ਸੀਗੇ ਜੀ ਚਮਕੌਰ ਸਿੰਘ, ਜੁਮਾ ਮੀਰ, ਭੋਲਾ ਖਾਨ ਤੇ ਨਾਲ ਇਹਨਾਂ ਦਾ ਪੂਰਾ ਪਰਿਵਾਰ ਇਸੇ ਗੀਤ ਦੀ ਹੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਸੀ ਪਿੰਡ ਨੰਗਲ ਖੇੜਾ ਨੇੜੇ ਫਗਵਾੜਾ ਤੋਂ ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮਨੀਸ਼ ਸ਼ਰਮਾ ਤੇ ਰਾਹੁਲ ਸ਼ਰਮਾ। ਤੇ ਜੀ ਸਾਡੇ ਤੱਕ ਇਸੇ ਗੀਤ ਦੀ ਹੀ ਫਰਮਾਇਸ਼ ਲੈ ਕੇ ਪਹੁੰਚੇ ਸੀ ਸੁਰੇਸ਼, ਉਰਮਿਲਾ, ਦੀਪਕ, ਸਵਾਤੀ ਤੇ ਨਾਲ ਬਿਪਿਨ, ਸਵਾਤੀ, ਦੇਵ ਕੁਮਾਰ ਤੇ ਆਰਿਆ ਕੁਮਾਰ ਜੈਸਵਾਲ ਜਮਸ਼ੇਦਪੁਰ ਤੋਂ। ਸੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਤੁਸੀਂ ਸੁਣਿਆ ਪ੍ਰੋਗਰਾਮ ਦਾ ਪਹਿਲਾ ਗੀਤ। ਫਿਲਮ ਸੀ ਕ੍ਰਿਸ਼ 3 ਤੇ ਆਵਾਜ਼ਾਂ ਸੀ ਅਲੀਸ਼ਾ ਤੇ ਜ਼ੁਬਿਨ ਗਰਗ ਹੋਰਾਂ ਦੀਆਂ।
1: ਆਵਾਜ਼, ਵਿਸ਼ਵਾਸ ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ।

ਜੀ ਬਿਲਕੁਲ, ਆਕਾਸ਼ਵਾਣੀ ਦੀ ਖਾਸੀਅਤ ਇਹੀ ਹੈ ਕਿ ਹਰ ਕਿਸੇ ਦੀ ਹੈ, ਹਰ ਕੋਈ ਇਹਨੂੰ ਬੜੇ ਮਾਣ ਨਾਲ ਤੇ ਬੜੇ ਹੱਕ ਨਾਲ ਆਪਣਾ ਕਹਿ ਸਕਦਾ। ਖੈਰ, ਸਾਡਾ ਜਿਹੜਾ ਅਗਲਾ ਫਰਜ਼ ਬਣਦਾ ਉਹ ਹੈਗਾ ਜੀ ਕਿ ਸਾਡੇ ਜਿਹੜੇ ਵਟਸਐਪ ਮੈਸੇਜਸ ਪਹੁੰਚੇ ਹੋਏ ਆ ਉਹਨਾਂ ਦੇ ਵਿੱਚ ਜਿਹੜੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚੀਆਂ ਉਹ ਅਸੀਂ ਤੁਹਾਡੇ ਤੱਕ ਪਹੁੰਚਾਈਏ। ਸੋ ਸਾਡੇ ਤੱਕ ਫਰਮਾਇਸ਼ ਲੈ ਕੇ ਪਹੁੰਚੇ ਹੈ ਜੀ ਅਗਲੇ ਗੀਤ ਦੀ ਆਸ਼ਾ ਭੋਂਸਲੇ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਨੇ ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ, ਸੌਰਵ ਸ਼ਾਇਨਾ ਤੇ ਨਿਵਾਨ ਸ਼ਰਮਾ। ਇਸੇ ਗੀਤ ਦੀ ਹੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਨੇ ਜੀ ਨਿਸਾਰ ਸਲਮਾਨੀ, ਨੌਸ਼ਾਦ, ਬੇਬੀ ਆਲਿਆ ਤੇ ਆਯਾਨ ਬਾਬੂ। ਮੁਹੱਲਾ ਜੀ ਹਲਵਾਨ ਸ਼ੇਰਕੋਟ ਤੋਂ, ਜ਼ਿਲ੍ਹਾ ਬਿਜਨੌਰ ਤੋਂ ਸਾਡੇ ਤੱਕ ਪਹੁੰਚੇ ਨੇ ਮੁਹੰਮਦ ਵੱਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ ਪਰਵੀਨ, ਰੋਜ਼ੀ ਪਰਵੀਨ, ਬਿੱਟੂ ਤੇ ਨਾਲ ਜੀ ਸਾਜੀਆ ਜੀ ਸਾਜਦਾ ਰਾਣੀ ਲਿਖਿਆ ਹੋਇਆ ਇਹਨਾਂ ਨੇ, ਹਿਨਾ ਕੌਸ਼ਰ ਤੇ ਨਾਲ ਇਹਨਾਂ ਦਾ ਪੂਰਾ ਪਰਿਵਾਰ। ਪਿੰਡ ਮੌਲਣਵਾਲ ਤੋਂ ਮਾਸਟਰ ਮਨਸਬ ਅਲੀ, ਚੌਧਰੀ ਅਲੀ ਸ਼ੇਰ ਤੇ ਅਹਿਮਦ ਬਿਲਾਲ ਪਹੁੰਚੇ ਨੇ, ਉਸਮਾਨ ਤਕੀਰ ਪਹੁੰਚੇ ਨੇ, ਸ਼ਾਨ ਤਕੀਰ, ਹਸਨ ਤਨਵੀਰ ਤੇ ਏ ਐਸ ਸੱਗੂ ਸਾਡੇ ਤੱਕ ਪਹੁੰਚ ਕਰ ਰਹੇ ਨੇ। ਤੇ ਪ੍ਰੋਗਰਾਮ ਹਿੰਦੀ ਜ਼ਾਇਕਾ ਦੇ ਵਿੱਚ ਅਗਲੇ ਗੀਤ ਦੀ ਫਰਮਾਇਸ਼ ਆਰਿਆਨਗਰ ਕੋਹਿਕਾ ਭਿਲਾਈ ਤੋਂ ਸਾਡੇ ਤੱਕ ਪਹੁੰਚੇ ਨੇ ਉੱਤਮ ਸਿੰਘ ਜੰਗੇਲ, ਮੋਰਸ, ਅਨਿਲ ਕੁਮਾਰ, ਅਜੀਤ ਕੁਮਾਰ, ਆਯੂਸ਼ ਤੇ ਨੰਦਿਨੀ ਜੰਗੇਲ। ਸ੍ਰੀ ਫਤਿਹਗੜ੍ਹ ਸਾਹਿਬ ਤੋਂ ਪਹੁੰਚੇ ਹੋਏ ਆ ਜੀ ਰਾਮਨਾਥਾਪੁਰ, ਸੁਖਮਨਜੀਤ ਸਿੰਘ।

ਸਹਿਜਪ੍ਰੀਤ ਕੌਰ ਤੇ ਨਾਲ ਇਹਨਾਂ ਦਾ ਪੂਰਾ ਪਰਿਵਾਰ। ਏਕਤਾ ਕਲੋਨੀ ਰੋਹਤਕ ਤੋਂ ਸੀਤਾਰਾਮ ਕਾਂਗੜਾ, ਬਬੀਤਾ ਬੋਟ, ਨਿਖਿਲ ਕਾਂਗੜਾ ਤੇ ਤਨਵੀਰ ਬੋਟ ਦੇ ਨਾਲ ਅੰਕਿਤ ਕਾਂਗੜਾ। ਸੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਸੁਣਦੇ ਹਾਂ ਜੀ ਆਸ਼ਾ ਭੋਂਸਲੇ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇਹ ਗੀਤ।

ਜੀ ਬਿਲਕੁਲ ਜੀ, ਨੇ ਜਿਹੜਾ ਹੈਗਾ ਜੀ, ਅਸੀਂ ਸੰਗ ਸੰਗ ਹੀ ਤੁਰਨਾ ਹੁੰਦਾ ਹੈਗਾ, ਕਿਉਂਕਿ ਜਿਹੜੇ ਸਾਡੇ ਸਰੋਤੇ ਹੈਗੇ ਉਹ ਵੀ ਸਾਡੇ ਨਾਲ ਨਾਲ ਤੁਰਦੇ ਨੇ ਇਹਨਾਂ ਗੀਤਾਂ ਦੇ ਜ਼ਰੀਏ, ਕਿਉਂਕਿ ਇਹ ਫਰਮਾਇਸ਼ ਉਹਨਾਂ ਦੀ ਹੀ ਹੁੰਦੀ ਹੈ। ਸੋ ਪ੍ਰੋਗਰਾਮ ਆਪਣੇ ਬਿਲਕੁਲ ਆਖਰੀ ਪੜਾਅ 'ਤੇ ਪਹੁੰਚ ਚੁੱਕਿਆ। ਇਸ ਦੇ ਨਾਲ ਹੀ ਮੈਨੂੰ ਯਾਨੀ ਗੁਰਹਰਪ੍ਰੀਤ ਨੂੰ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਦਿਓ ਆ ਗਿਆ। ਹੱਸਦੇ ਰਹੋ, ਵੱਸਦੇ ਰਹੋ ਅਤੇ ਤੰਦਰੁਸਤ ਰਹੋ। FM 100.2 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਟੂਡੀਓ ਦੀ ਘੜੀ ਮੁਤਾਬਿਕ ਸਵੇਰ ਦੇ 11:30 ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਫੁਲਕਾਰੀ।

0: प्रोग्राम फुलकारी लेके असी हाजिर हो चुके हैं। मैं गुरहरप्रीत, मेरे नाल मौजूद ने
1: करमजीत कौर
0: जी। करमजीत जी, की हाल चाल है?
1: बहुत वधिया हाल चाल गुरहरप्रीत। मौसम दा की हाल है
0: भाई? बस मैनूं पुछो ना भी मौसम की हाल चाल है। मैनूं ना प्यास बहुत लगी पई इस टाइम ते तुहाडे कोल ना मैनूं बॉटल दिख रही है। हाँ। मैं पानी पी लां जे तुहाडी इजाजत होवे।
1: बिलकुल पीओ ते ना, मैं सवेर दी तां रखी है, मेरे गले नूं पता नहीं की हो गया रात ना, ते इह सारे नाल ही हुंदा होऊगा। मैनूं लगदा असीं ओवर कॉन्शियस हुंदे आ वी सवेरे ड्यूटी जाणा है, बोलण दा काम है ना, उदों इन्ना बचाव जाके खाईदा, तां वी किते ना किते गर्मियां दे विच ना ठंडा पानी जदों पी लिया तां गला बैठ ही जांदा है ना।
0: जी बिलकुल, हुण गला ਹੈਗਾ ਬਹਿ ਚੁੱਕਿਆ ਹੈਗਾ ਤੇ ਆਪਾਂ ਉਹਨੂੰ ਪੂਰੀ ਇੱਜ਼ਤ ਮਾਣ ਦੇਣੀ ਆ ਹੁਣ, ਵੀ ਅਗਲਾ ਬੈਠਾ ਹੈਗਾ
1: ਹੋਣਾ ਹੈਗਾ, ਸਹੀ ਗੱਲ ਹੈ, ਉਹਨੂੰ ਆਪਾਂ ਉਠਾਉਣਾ ਨੀ ਹੈਗਾ। ਤੇ ਅੱਜ ਫਿਰ ਫੁਲਕਾਰੀ ਚ ਕੀ ਖਾਸ ਹੈ?
0: ਅੱਜ ਖਾਸ ਇਹ ਹੈ ਵੀ ਮੇਰਾ ਜੀ ਐ ਕਰ ਰਿਹਾ ਵੀ ਇੱਕ ਬੁਝਾਰਤ ਪਾਈ ਜਾਵੇ।
1: ਬਿਲਕੁਲ ਪਾਓ।
0: ਹੁਣ ਬੁਝਾਰਤ ਮੈਂ ਸੋਚੀ ਤਾਂ ਹੈਗੀ ਆ, ਪਰ ਕਹਿੰਦੇ ਹੁੰਦੇ ਕਿ ਦਿਲ ਨੂੰ ਦਿਲ ਦੀ ਰਾਹ ਹੁੰਦੀ ਹੈ, ਸੋ ਤੁਹਾਡੇ ਦਿਲ ਤੱਕ ਉਹ ਬੁਝਾਰਤ ਜ਼ਰੂਰ ਪਹੁੰਚ ਗਈ ਹੋਣੀ ਹੈ। ਮੈਂ ਚਾਹੁੰਦੀ ਕਿ ਉਹ ਬੁਝਾਰਤ ਤੁਹਾਡੇ ਜਿਹੜਾ ਹੈਗਾ ਬੈਠੇ ਹੋਏ ਗਲੇ ਦੇ ਜ਼ਰੀਏ
1: ਤੇ ਸਰੋਤੇ ਸਾਡੇ ਇੰਨੇ ਸਿਆਣੇ ਆ, ਸਾਨੂੰ ਫਟਾਫਟ ਵਟਸਐਪ ਮੈਸੇਜ ਕਰ ਦੇਣਗੇ ਉੱਤਰ ਵਾਸਤੇ। ਤੇ ਅੱਜ ਫਿਰ ਵਿਸ਼ਾ ਵੀ ਉਹੀ ਰਹੇਗਾ ਹੈ ਨਾ ਪ੍ਰੋਗਰਾਮ ਦਾ। ਬੁਝਾਰਤ ਹੈ ਜੀ, ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲਮ ਟੱਲੀਆਂ, ਆਉਣ ਕੂੰਜਾਂ ਦੇਣ ਬੱਚੇ ਨਦੀ ਨਹਾਉਣ
0: ਚੱਲੀਆਂ। ਲਓ ਜੀ, ਹੁਣ ਜਿੰਨਾ ਚਿਰ ਜਿਹੜੀਆਂ ਕੂੰਜਾਂ ਹੈਗੀਆਂ ਉਹ ਬੱਚੇ ਦੇ ਕੇ ਨਦੀ ਨਹਾਉਣ ਚੱਲਦੀਆਂ ਹੈਗੀਆਂ, ਉਹਨਾਂ ਚਿਰ ਜਿਹੜਾ ਇੱਕ ਗੀਤ ਹੈ ਉਹ ਅਸੀਂ ਤੁਹਾਡੇ ਲਈ ਹਾਜ਼ਰ ਕਰਦੇ ਹਾਂ, ਤੇ ਨਾਲ ਨਾਲ ਅਸੀਂ ਜਿਹੜੇ ਆਪਣੇ ਗਲਿਆਂ ਨੂੰ ਵੀ ਸਹੀ ਕਰ ਲਈਏ, ਤੇ ਪਾਣੀ ਜਿਹੜਾ ਹੈਗਾ ਉਹ ਵੀ ਅਸੀਂ ਆਪਣੇ ਅੰਦਰ ਜਿਹੜਾ ਹੈਗਾ ਲੈ ਕੇ ਜਾਈਏ।
1: ਤੁਸੀਂ ਫਟਾਫਟ ਸਾਨੂੰ ਮੈਸੇਜ ਕਰੋ, ਸਾਡਾ ਨੰਬਰ 9496506268 ਹੈ ਜੀ, ਇਹਦਾ ਉੱਤਰ ਸਾਨੂੰ ਫਟਾਫਟ ਦੱਸੋ।
0: ਲਓ ਜੀ, ਉੱਤਰ ਪਹੁੰਚ ਗਿਆ ਤੇ ਇੱਧਰੋਂ ਗੀਤ ਵੀ ਪਹੁੰਚ ਗਿਆ।

0: ਜੀ ਪ੍ਰੋਗਰਾਮ ਫੁਲਕਾਰੀ ਤੇ ਫੁਲਕਾਰੀ ਦੇ ਵਿੱਚ ਸਾਡੀ ਸ਼ੁਰੂਆਤ ਹੋਈ ਸੀਗੀ ਇੱਕ
1: ਬੁਝਾਰਤ ਦੇ ਨਾਲ ਜੀ।
0: ਸੋ ਉਸ ਬੁਝਾਰਤ ਦਾ ਜਵਾਬ ਸਾਡੇ ਤੱਕ ਲੈ ਕੇ ਪਹੁੰਚੇ ਸੀਗੇ ਜੀ ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸਿੰਘ, ਨੀਰਜ ਤੇ ਜਸ਼ਨ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ।
1: ਸਭ ਤੋਂ ਪਹਿਲਾਂ
0: ਸਭ ਤੋਂ ਪਹਿਲਾਂ ਜਵਾਬ ਦਿੱਤਾ ਹੈਗਾ ਜੀ ਉਹ ਸਾਡੇ ਤੱਕ ਪਹੁੰਚ ਗਿਆ। ਇਹਦਾ ਜਵਾਬ ਹੈਗਾ ਜੀ ਟਿੰਡਾਂ ਵਾਲਾ ਖੂਹ।
1: ਬਿਲਕੁਲ ਗੁਰਹਰਪ੍ਰੀਤ, ਤੇ ਇੱਕ ਚੀਜ਼ ਇਹ ਵੀ ਦੇਖੋ, ਹਾਜ਼ਰੀ ਲੱਗੀ ਤਾਂ ਹੈ ਕਿਉਂਕਿ ਉਹ ਲਗਾਤਾਰ ਸੁਣ ਰਹੇ ਨੇ।
0: ਬਿਲਕੁਲ,
1: ਤੇ ਸ਼ੁਰੂ ਤੋਂ ਸੁਣ ਰਹੇ ਨੇ ਪ੍ਰੋਗਰਾਮ ਤਾਂ ਹੋਰ ਵੀ ਖੁਸ਼ੀ ਹੁੰਦੀ ਹੈ। ਤੇ ਗੱਲ ਆਪਾਂ ਕਰ ਰਹੇ ਸੀ ਕਿ ਨਾ ਟਿੰਡਾਂ ਵਾਲੇ ਖੂਹ ਦੀ, ਗੁਰਹਰਪ੍ਰੀਤ ਅੱਜ ਕੱਲ੍ਹ ਤੁਸੀਂ ਦੇਖਿਆ ਕਿਤੇ ਟਿੰਡਾਂ ਵਾਲਾ ਖੂਹ?
0: ਖੈਰ ਮੈਨੂੰ ਜਿਹੜਾ ਹੈਗਾ ਨਹੀਂ ਦੇਖਣ ਨੂੰ ਮਿਲਦਾ, ਪਰ ਹਾਂ ਇੱਕ ਥਾਂ ਤੇ ਮੈਂ ਜ਼ਰੂਰ ਦੇਖਿਆ ਹੈਗਾ। ਜੇ ਕੋਈ ਮੈਨੂੰ ਫਿਲਮ ਦੇ ਵਿੱਚ ਪੁਰਾਣਾ ਸੀਨ ਦੱਸ ਜੇ ਕੋਈ ਜਾਂ ਫਿਰ ਪੁਰਾਣੀ ਫਿਲਮ ਦੱਸ ਜੇ ਕੋਈ, ਤਾਂ ਉਸ ਦੇ ਵਿੱਚ ਮੈਨੂੰ ਜ਼ਰੂਰ ਦੀਂਦਾ ਹੁੰਦਾ ਇਹ।
1: ਬਿਲਕੁਲ, ਤੇ ਕਿਤੇ ਕਿਤੇ ਹਾਲੇ ਵੀ ਹੈਗੇ ਟਾਵੇ, ਪਰ ਲੋਕਾਂ ਨੇ ਅੱਜ ਕੱਲ ਕੀਤਾ ਕੀ ਹੋਇਆ, ਉੱਤੇ ਸਰੀਏ ਦੇ ਜਾਲ ਪਾਏ ਹੋਏ ਨੇ, ਟਿੰਡਾਂ ਤੇ ਜਿਹੜੀ ਮਾਲ ਹੈ ਉਹ ਕਿਤੇ ਦਿਖਾਈ ਨੀ ਦਿੰਦੀ ਹੈ। ਤੇ ਚੱਲਦਾ ਤਾਂ ਮੈਨੂੰ ਲੱਗਦਾ ਕਿਸੇ ਟਾਵੇਂ ਵਿਰਲੇ ਪੰਜਾਬ ਦੇ ਕਿਸੇ ਪਿੰਡ ਚ ਹੋ ਸਕਦਾ, ਮੈਂ ਇਹ ਨੀ ਕਹਿੰਦੀ ਕਿ ਨਹੀਂ ਹੋਊਗਾ, ਪਰ ਜਿਹੜੇ ਅੱਜ ਕੱਲ ਵਿਰਸੇ ਵਿਰਾਸਤ ਨੂੰ ਸਾਂਭਣ ਵਾਸਤੇ ਮੂਵੀ ਸ਼ੂਟ ਕਰਨ ਵਾਸਤੇ ਚੀਜ਼ਾਂ ਬਣ ਰਹੀਆਂ ਨੇ, ਉੱਥੇ ਨਕਲੀ ਜ਼ਰੂਰ ਬਣਾਏ ਹੋਏ ਆ।
0: ਉਹ ਕਿਤੇ ਨਾ ਕਿਤੇ ਉਹ ਮੈਂ ਕਹਿੰਦੀ ਹਾਂ ਚੰਗੀ ਚੀਜ਼ ਵੀ ਹੈਗੀ ਆ ਵੀ ਜੇ ਅਸੀਂ ਆਪਣੇ ਬੱਚਿਆਂ ਨੂੰ ਉਸ ਵਿਰਾਸਤ ਦੇ ਨਾਲ ਉਸ ਵਿਰਸੇ ਦੇ ਨਾਲ ਜੋੜਨਾ ਹੈਗਾ, ਜਾਂ ਇਹ ਦੱਸਣਾ ਅਸੀਂ ਕਿ ਪਾਣੀ ਦੀ ਅਸਲੀ ਕੀਮਤ ਕੀ ਹੁੰਦੀ ਸੀਗੀ, ਜਾਂ ਅੱਜ ਦੇ ਸਮੇਂ ਦੇ ਵਿੱਚ ਪਾਣੀ ਨੂੰ ਅਸੀਂ ਕਿਸ ਤਰੀਕੇ ਨਾਲ ਜ਼ਾਇਆ ਕਰ ਰਹੇ ਹਾਂ, ਤਾਂ ਮੈਨੂੰ ਲੱਗਦਾ ਕਿ ਇਸ ਤੋਂ ਬਿਹਤਰੀਨ ਹੋਰ ਕੋਈ ਚੀਜ਼ ਹੋ ਨਹੀਂ ਸਕਦੀ। ਤੇ ਜੇ ਅਸੀਂ ਪੁਰਾਣੇ ਸਮੇਂ ਦੀ ਗੱਲ ਕਰੀਏ, ਇੱਕ ਸਮਾਂ ਉਹ ਵੀ ਹੁੰਦਾ ਸੀਗਾ ਕਿ ਜਦੋਂ ਜਿਹੜਾ ਮਤਲਬ ਕੋਈ ਵੀ ਸਭਿਅਤਾ ਜਿਹੜੀ ਹੈਗੀ ਹੈ ਉਹ ਜੇ ਕਿਸੇ ਜਗ੍ਹਾ ਦੇ ਉੱਪਰ ਉਹਨੇ ਆਪਣਾ ਡੇਰਾ ਲਾਉਣਾ ਹੁੰਦਾ ਸੀ, ਤਾਂ ਉਹਨਾਂ ਦੀ ਸਭ ਤੋਂ ਪਹਿਲੀ ਚੋਇਸ ਹੁੰਦੀ ਸੀ ਕਿ ਆਸੇ ਪਾਸੇ ਜਿਹੜਾ ਕੋਈ ਨਾ ਕੋਈ ਪਾਣੀ ਦਾ ਸੋਮਾ ਜ਼ਰੂਰ ਹੋਵੇ। ਉਸ ਜਗ੍ਹਾ ਦੇ ਉੱਪਰ ਜਿਹੜੀਆਂ ਸਾਡੀਆਂ ਪੁਰਾਣੀਆਂ ਸਭਿਅਤਾਵਾਂ ਸੀਗੀਆਂ, ਚਾਹੇ ਉਹ ਅਸੀਂ ਸਿੰਧੂ ਘਾਟੀ ਦੀ ਗੱਲ ਕਰ ਲਈਏ, ਹੜੱਪਾ ਸਭਿਅਤਾ ਦੀ ਗੱਲ ਕਰ ਲਈਏ, ਜਾਂ ਹੋਰ ਜਿੰਨੀਆਂ ਵੀ ਵਸੀਆਂ ਹੈਗੀਆਂ, ਉਹਨਾਂ ਦੀ ਜਿਹੜੀ ਕਾਮਨ ਚੀਜ਼ ਇਹੀ ਸੀ ਕਿ ਉਹਨਾਂ ਦੇ ਆਸੇ ਪਾਸੇ ਕੋਈ ਨਾ ਕੋਈ ਪਾਣੀ ਦਾ ਸੋਮਾ ਜ਼ਰੂਰ ਹੁੰਦਾ ਸੀਗਾ।
1: ਬਿਲਕੁਲ, ਦੇਖੋ ਗੁਰਹਰਪ੍ਰੀਤ, ਆਪਣੇ ਨਾ ਜਿਹੜੇ ਪੁਰਾਣੇ ਲੋਕ ਸੀ ਉਹ ਆਪਣੀ ਵਿਰਾਸਤ ਨਾਲ ਬਹੁਤ ਪਿਆਰ ਕਰਦੇ ਸੀ। ਦੂਜੀ ਗੱਲ ਇਹ ਵੀ ਸੀ ਕਿ ਮਸ਼ੀਨਰੀ ਯੁੱਗ ਨਹੀਂ ਸੀ, ਹਨਾ, ਤੇ ਉਦੋਂ ਉਹਨਾਂ ਨੂੰ ਨਾ ਜੇ ਮਤਲਬ ਖੂਹ ਤੇ ਇੱਕ ਸਾਂਝ ਵੀ ਮਿਲਦੀ ਸੀ।
0: ਬਿਲਕੁਲ,
1: ਖੂਹ ਤੇ ਦੇਖੋ ਜਦੋਂ ਵੀ ਆਪਣੀਆਂ ਬੀਬੀਆਂ ਪਾਣੀ ਭਰਨ ਜਾਂਦੀਆਂ ਉੱਥੇ ਵੀ ਗੱਲਾਂ ਹੁੰਦੀਆਂ ਸੀ, ਬਹੁਤੇ ਲੋਕੀ ਕੱਪੜੇ ਧੋਣ ਵੀ ਖੂਹ ਤੇ ਜਾਂਦੇ ਸੀ। ਮੈਂ ਆਪਣੇ ਪਿੰਡ ਚ ਵੀ ਖੂਹ ਦੇਖਿਆ, ਉੱਥੇ ਚ ਬੱਚੇ ਬਣੇ ਹੁੰਦੇ ਸੀ, ਖੇਲ ਬਣੀ ਹੋਈ ਹੈ ਪਸ਼ੂਆਂ ਦੇ ਪਾਣੀ ਪੀਣ ਵਾਸਤੇ, ਤਕਰੀਬਨ ਸਾਰੇ ਪਿੰਡ ਦੇ ਜਿਹੜੇ ਪਸ਼ੂ ਨੇ ਉੱਥੇ ਪਾਣੀ ਪੀਂਦੇ ਹੁੰਦੇ ਸੀ, ਹਨਾ। ਤੇ ਅੱਜ ਕੱਲ ਸਾਡੇ ਵੀ ਇਹੀ ਹਾਲ ਹੋਇਆ ਹੋਇਆ, ਗਾਦੀ ਵੀ ਚੱਕਤੀ, ਹਨਾ, ਖੂਹ ਵੀ ਢੱਕਤਾ, ਤੇ ਜਿਹੜੀਆਂ ਖੇਲਾਂ ਨੇ ਉਹ ਖਾਲੀ ਪਈਆਂ ਹੁੰਦੀਆਂ ਨੇ, ਚ ਬੱਚੇ ਚੱਕਤੇ, ਮਤਲਬ ਅਸੀਂ ਖੁਦ ਨੇ ਜਿਹੜੀਆਂ ਪੁਰਾਣੀਆਂ ਨਿਸ਼ਾਨੀਆਂ ਨੇ ਪਿੰਡਾਂ ਚੋਂ ਆਪ ਹੀ ਮਿਟਾਤੀਆਂ।
0: ਜੀ ਬਿਲਕੁਲ, ਔਰ ਮੈਂ ਨਾ ਜਦੋਂ ਅਸੀਂ ਖੂਹ ਦੀ ਗੱਲ ਕਰਦੇ ਹਾਂ ਤਾਂ ਜਦੋਂ ਕਿਸੇ ਇਨਸਾਨ ਨੇ ਕੋਈ ਛੋਟਾ ਜਿਹਾ ਕੰਮ ਕੀਤਾ ਹੋਵੇ ਪਰ ਜਿਤਾਅ ਬਹੁਤ ਵੱਡਾ ਰਿਹਾ ਹੋਵੇ, ਤਾਂ ਉਹਨੂੰ ਅਕਸਰ ਹੀ ਕਿਹਾ ਜਾਂਦਾ ਵੀ ਏਡਾ ਕੀ ਤੂੰ ਖੂਹ ਪੱਟ ਲਿਆ।
1: ਹਾਂ,
0: ਹੈਨਾ, ਉਸ ਸਮੇਂ ਦੇ ਉੱਪਰ ਮਤਲਬ ਇਹ ਜਿਹੜੀਆਂ ਕਹਾਵਤਾਂ ਬਣਦੀਆਂ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚੋਂ ਹੀ ਬਣੀਆਂ ਹੁੰਦੀਆਂ, ਸੋ ਇਹ ਜਿਹੜੇ ਖੂਹ ਪੱਟਣਾ ਏਡਾ ਔਖਾ ਕਿਉਂ ਮੰਨਿਆ ਜਾਂਦਾ ਸੀਗਾ, ਇਸ ਤੇ ਵੀ ਥੋੜੀ ਜਿਹੀ ਗੱਲ ਕਰਾਂਗੇ। ਔਰ ਜਿਹੜੇ ਖੂਹ ਦੇ ਪਾਰਟਸ ਹੈਗੇ ਆ, ਯਾਨੀ ਕਿ ਖੂਹ ਦੇ ਜਿਹੜੇ ਜਿਹੜੇ ਹਿੱਸੇ ਹੈਗੇ, ਜਿਹਨਾਂ ਨੂੰ ਅੱਜ ਕੱਲ ਅਸੀਂ ਅੱਜ ਕੱਲ ਦੇ ਜਵਾਕ ਮੇਰੇ ਵਰਗੇ ਪਾਰਟਸ ਕਹਿੰਦੇ ਆ, ਕਿਹੜੇ ਕਿਹੜੇ ਹਿੱਸੇ ਆ ਵੀ ਉਹਦੇ, ਸੋ ਉਹਨਾਂ ਚ ਇੱਕ ਬੜਾ ਇੰਟਰਸਟਿੰਗ ਚੀਜ਼ ਮੈਨੂੰ ਲੱਗੀ ਪਿੱਛੇ ਜਿਵੇਂ ਪੜ੍ਹ ਰਹੀ ਸੀ ਕਿ ਜਿਵੇਂ ਅਸੀਂ ਆਪਣੇ ਘਰ ਦੀ ਨੀਂਹ ਪਾਉਣੇ ਹੈਗੇ ਆ, ਨੀਂਹ ਬਣਾਉਣੇ ਆ, ਇਹ ਕਹਿ ਲਓ, ਉਸੇ ਤਰੀਕੇ ਨਾਲ ਖੂਹ ਦੀ ਵੀ ਨੀਂਹ ਪੈਂਦੀ ਹੁੰਦੀ ਸੀਗੀ, ਜਿਹਨੂੰ ਕਿਹਾ ਜਾਂਦਾ ਸੀ ਚੱਕ, ਚੱਕ ਪਾਉਣਾ। ਔਰ ਇੱਕ ਜਿਹੜੀ ਇੰਟਰਸਟਿੰਗ ਸਭ ਤੋਂ ਵੱਡੀ ਗੱਲ ਇਹ ਹੁੰਦੀ ਸੀ ਕਿ ਉਹ ਜਿਹੜਾ ਚੱਕ ਹੈਗਾ ਉਹ ਲੱਕੜਾ ਬਣਦਾ ਹੁੰਦਾ ਸੀ, ਪਰ ਇੱਕ ਵੱਡੀ ਗੱਲ ਇਹ ਵੀ ਆ ਵੀ ਲੱਕੜ ਇੰਨਾ ਟਾਈਮ ਪਾਣੀ ਚ ਰਹਿ ਕੇ ਗਲਦੀ ਨਹੀਂ ਸੀ, ਹੁਣ ਉਹ ਲੱਕੜ ਹੀ ਇਸ ਤਰੀਕੇ ਦੀ ਸੀ ਵੀ ਉਹ ਗਲਦੀ ਨਹੀਂ ਹੁੰਦੀ ਸੀਗੀ।
1: ਔਰ ਪੁਰਾਣੇ ਜਿਹੜੇ ਬਜ਼ੁਰਗ ਸੀ ਉਹਨਾਂ ਨੂੰ ਜਾਂਚ ਹੁੰਦੀ ਸੀ ਗੁਰਹਰਪ੍ਰੀਤ, ਅੱਜ ਕੱਲ ਵੀ ਤੁਸੀਂ ਦੇਖੋ ਨਾ ਆਪਾਂ ਬਾਹਰਲੇ ਕੰਟਰੀਜ਼ ਦੇ ਵਿੱਚ ਸੁਣਦੇ ਆ ਵੀ ਜਿਹੜੇ ਉਹ ਲੋਕੀ ਆਪਣੇ ਦਰਵਾਜ਼ੇ ਤਾਕੀਆਂ ਬਣਾਉਂਦੇ ਨੇ ਜਾਂ ਕੁਝ ਵੀ ਕਰਦੇ ਨੇ, ਸਭ ਤੋਂ ਪਹਿਲਾਂ ਨਾ ਉਹ ਪਾਣੀ ਦੇ ਵਿੱਚ ਕਾਫੀ ਟਾਈਮ ਲੱਕੜ ਨੂੰ ਸੁੱਟ ਕੇ ਰੱਖਦੇ ਆ, ਉਦੋਂ ਬਾਅਦ ਸੁਕਾਉਂਦੇ ਆ, ਫੇਰ ਕਿਤੇ ਜਾ ਕੇ ਉਹ ਆਪਣੀਆਂ ਲੱਕੜ ਦਾ ਫਰਨੀਚਰ ਬਣਾਉਂਦੇ ਆ, ਹਨਾ। ਤਾਂ ਆਪਣੇ ਵੀ ਲੋਕਾਂ ਨੂੰ ਪਤਾ ਹੁੰਦਾ ਸੀ, ਮੈਂ ਜਿੱਥੇ ਤੱਕ ਸੁਣਿਆ ਸਾਡੇ ਘਰ ਦੇ ਵਿੱਚ ਗੱਲਾਂ ਹੁੰਦੀਆਂ, ਕਹਿੰਦੇ ਹੁੰਦੇ ਸੀ ਕਿ ਟਾਲੀ ਦੀ ਲੱਕੜ ਬੜੀ ਚੀੜੀ ਹੁੰਦੀ ਹੈ।
0: ਬਿਲਕੁਲ, ਔਰ ਹੋਰ ਵੀ
1: ਲਾਲ ਟਾਲੀ ਦੀ, ਖਾਸ ਕਰ
0: ਲਾਲ ਟਾਲੀ ਦੀ, ਉਹਦੇ ਚ ਛੇਤੀ ਮੇਖ ਵੀ ਨੀ ਲੱਗਦੀ ਉਹ ਚ। ਤੇ ਵੱਡੀ ਗੱਲ ਇਹ ਹੈਗੀ, ਹੋਰ ਬਹੁਤ ਸਾਰੀਆਂ ਐਸੀਆਂ ਲੱਕੜਾਂ ਹੈਗੀਆਂ ਜਿਨ੍ਹਾਂ ਦਾ ਪਹਿਲਾਂ ਯੂਜ਼ ਹੁੰਦਾ ਸੀਗਾ ਇਸ ਚੀਜ਼ ਦੇ ਵਿੱਚ। ਔਰ ਇੱਕ ਖਾਸ ਵੱਡੀ ਗੱਲ ਇਹ ਵੀ ਹੈਗੀ ਹੈ ਕਿ ਉਹ ਐ ਨਹੀਂ ਸੀਗਾ ਕਿ ਜਿਹੜਾ ਉਹ ਜਿੰਨਾ ਘੇਰਾ ਮਤਲਬ ਖੂਹ ਦਾ ਪੱਟ ਲਿਆ ਜਾਂਦਾ ਸੀਗਾ, ਉਸ ਤੋਂ ਬਾਅਦ ਜਿਹੜੀ ਉਹ ਚੱਕ ਬਣਾਇਆ ਜਾਂਦਾ ਸੀਗਾ ਉਹ ਇਸ ਤਰੀਕੇ ਨਾਲ ਬਣਾਇਆ ਜਾਂਦਾ ਸੀ ਕਿ ਐ ਨਹੀਂ ਕਿ ਉਹ ਇੱਕ ਗੋਲ ਲੱਕੜ ਹੀ ਹੁੰਦੀ ਸੀਗੀ, ਉਹਦੇ ਵਿੱਚ ਕੀ ਹੁੰਦਾ ਸੀ ਕਿ ਸਿੱਧੀਆਂ ਲੱਕੜਾਂ ਹੁੰਦੀਆਂ ਸੀ, ਉਹਨੂੰ ਜੋੜਿਆ ਇਸ ਤਰੀਕੇ ਨਾਲ ਜਾਂਦਾ ਸੀ ਕਿ ਉਹ ਇੱਕ ਜਿਹੜਾ ਖੂਹ ਦੇ ਸ਼ੇਪ ਲੈ ਲੈਂਦਾ
1: ਬਿਲਕੁਲ ਲੱਕੜ ਦੀਆਂ
0: ਲੱਗਦੀਆਂ ਹੁੰਦੀਆਂ ਸੀ ਔਰ ਉਹ ਮਤਲਬ ਇੰਨਾ ਕੁ ਭਾਰੀ ਬਣ ਜਾਂਦਾ ਸੀ ਹੁਣ ਮਤਲਬ ਤੁਸੀਂ ਇਹ ਸੋਚੋ ਵੀ ਇੱਕ ਖੂਹ ਦੇ ਸਾਈਜ਼ ਦਾ ਇਸ ਤਰੀਕੇ ਨਾਲ ਇੱਕ ਸਟਰਕਚਰ ਇੱਕ ਜਿਹੜਾ ਹੈਗਾ ਢਾਂਚਾ ਬਣਾਉਣਾ ਔਰ ਉਸ ਤੋਂ ਬਾਅਦ ਉਹਨੂੰ ਉਸ ਖੂਹ ਦੇ ਵਿੱਚ ਲੈ ਕੇ ਜਾਣਾ ਇਹ ਵੀ ਇੱਕ ਵੱਡੀ ਗੱਲ ਸੀ ਮਤਲਬ ਉਦੋਂ ਦੇ ਜੇ ਅਸੀਂ ਪੰਜਾਬ ਦੀ ਹੀ ਗੱਲ ਕਰੀਏ ਤਾਂ ਪੁਰਾਣੇ ਜਿਹੜੇ ਸਾਡੇ ਨੌਜਵਾਨ ਸੀਗੇ ਬੜੇ ਹੱਟੇ ਕੱਟੇ ਹੋਇਆ ਕਰਦੇ ਸੀ ਔਰ ਉਹਨਾਂ ਹੱਟੇ ਕੱਟੇ ਨੌਜਵਾਨਾਂ ਦੀ ਗਿਣਤੀ 20-25 ਹੋਇਆ ਕਰਦੀ ਸੀ ਜਿਹੜੇ ਉਹਨਾਂ ਨੂੰ ਖਿੱਚ ਕੇ ਉਸ ਜਿਹੜਾ
1: ਢਾਂਚੇ
0: ਉਸ ਜਿਹੜਾ ਖੂਹ ਦੇ ਵਾਸਤੇ ਅਸੀਂ ਟੋਆ ਪੱਟਿਆ ਹੁੰਦਾ ਸੀ ਉਹਦੇ ਵਿੱਚ ਫਿੱਟ ਕਰਦੇ ਸੀ ਔਰ ਥੱਲੇ 3-4 ਬੰਦੇ ਖੜੇ ਹੁੰਦੇ ਸੀਗੇ ਹੁਣ ਥੱਲੇ ਮਤਲਬ ਉਹਨਾਂ ਨੂੰ ਇਹ ਹੁੰਦਾ ਸੀਗਾ ਕਿ ਮਤਲਬ ਇਹ ਚੀਜ਼ ਸਿੱਧੀ ਸਿੱਧੀ
1: ਸਿੱਧਾ ਬਿਲਕੁਲ
0: ਜੇ ਕੁਛ ਟੇਢਾ ਹੋ ਗਿਆ ਤਾਂ ਨਾਲ ਦੀ ਨਾਲ ਸਾਰਾ ਕੁਛ ਖਰਾਬ ਉਹਨਾਂ ਲੋਕਾਂ ਦੀ ਜਿਹੜੀ ਇੱਕ ਮਿਹਨਤ ਸੀਗੀ ਉਹ ਖਰਾਬ ਹੁੰਦੀ ਸੀ ਔਰ ਇੱਕ ਹੋਰ ਵੀ ਚੀਜ਼ ਹੁੰਦੀ ਸੀ ਕਿ ਜਿਹੜਾ ਖੂਹ ਪੱਟਣਾ ਹੁੰਦਾ ਸੀਗਾ ਉਸ ਜਗ੍ਹਾ ਦੀ ਜਿਹੜੀ ਡਿਸੀਜ਼ਨ ਹੈਗਾ ਉਸ ਜਗ੍ਹਾ ਦਾ ਜਿਹੜਾ ਫੈਸਲਾ ਹੈਗਾ ਉਹ ਵੀ ਕਿਸੇ ਸਿਆਣੇ ਤੋਂ ਪੁੱਛ ਕੇ ਲਿਆ ਜਾਂਦਾ ਸੀ
1: ਬਿਲਕੁਲ
0: ਔਰ ਉਹਦੀ ਸ਼ੁਰੂਆਤ ਤੋਂ ਪਹਿਲਾਂ ਜਿਹੜਾ ਹੈਗਾ ਮਿੱਠਾ ਬਣਾ ਕੇ ਪ੍ਰਸ਼ਾਦ ਵੰਡ ਕੇ ਜਿਹੜਾ ਉਹਦੀ ਸ਼ੁਰੂਆਤ ਕੀਤੀ ਜਾਂਦੀ ਸੀ ਔਰ ਜਦੋਂ ਜਿਹੜਾ ਇਸ ਖੂਹ ਦਾ ਕੰਮ ਖੂਹ ਬਣਨ ਦਾ ਕੰਮ ਪੂਰਾ ਹੋ ਜਾਂਦਾ ਸੀ ਉਸ ਤੋਂ ਬਾਅਦ ਵੀ ਪ੍ਰਸ਼ਾਦ ਵੰਡਿਆ ਜਾਂਦਾ ਸੀ
1: ਬਿਲਕੁਲ ਗੁਰੂ ਹਰਪ੍ਰੀਤ ਇਹ ਮੈਂ ਆਪਣੇ ਬਚਪਨ ਦੇ ਵਿੱਚ ਦੇਖਿਆ ਮੇਰੇ ਦਾਦੀ ਜੀ ਹਮੇਸ਼ਾ ਹੀ ਉਹ ਹਰੇਕ ਐਤਵਾਰ ਨੂੰ ਕਹਿੰਦੇ ਹੁੰਦੇ ਸੀ ਹਾਲਾਂਕਿ ਜਿਵੇਂ ਹੁਣ ਹਾੜੀ ਦਾ ਸਮਾਂ ਚੱਲ ਰਿਹਾ ਉਹਨਾਂ ਨੇ ਨਵੀਂ ਕਣਕ ਦਾ ਦਲੀਆ ਪਹਿਲਾਂ ਬਣਾਉਣਾ ਫਿਰ ਪੁਆਜੇ ਦਾ ਮੱਥਾ ਟੇਕਣਾ ਹੈ ਤਾਂ ਇਹ ਚੀਜ਼ਾਂ ਸਾਡੇ ਵਿਰਸੇ ਚ ਕਿਤੇ ਨਾ ਕਿਤੇ ਹੁੰਦੀਆਂ ਸੀ ਅੱਜ ਕੱਲ ਸਾਨੂੰ ਲੱਗਦਾ ਵੀ ਚਲੋ ਕੀ ਹੈ ਨਾ ਔਰ ਅਸੀਂ ਤਾਂ ਹੁਣ ਹਿਲੇ ਹੋਏ ਹਾਂ ਉਦੋਂ ਪਾਣੀ ਦਾ ਪੱਧਰ ਕਿੰਨਾ ਕੁ ਸੀ 20-30-40-50 ਹੱਦ 60 ਇਸ ਤੋਂ ਜ਼ਿਆਦਾ ਨਹੀਂ ਸੀ ਹੁੰਦਾ ਹੈ ਨਾ ਮਤਲਬ ਜਿਹੜੀਆਂ ਕੁਈਆਂ ਮੈਂ ਦੇਖੀਆਂ ਨੇ ਜਾਂ ਖੂਹ ਦੇਖੇ ਨੇ ਉਹ 20-30 ਫੁੱਟ ਵਾਲੀ ਮੈਂ ਦੇਖੇ ਨੇ ਉਸ ਤੋਂ ਜ਼ਿਆਦਾ ਨੀਵੇਂ ਤਾਂ ਮੈਂ ਨਹੀਂ ਦੇਖੇ ਹੈਗੇ ਹੋ ਸਕਦਾ ਥੱਲੇ ਹੋਰ ਡੂੰਘੇ ਹੋਣ ਜਿਹੜਾ ਸਾਡੇ ਮੈਂ ਖੂਹ ਦੇਖਿਆ 30-40 ਫੁੱਟ ਤੇ ਉਹਦੇ ਚ ਪਾਣੀ ਦਿਸਦਾ ਹੁੰਦਾ ਸੀ ਉਹ ਤੋਂ ਥੱਲੇ ਕਿੰਨਾ ਡੂੰਘਾ ਇਹ ਨਹੀਂ ਸੀ ਪਤਾ ਹੁੰਦਾ
0: ਹਾਂ ਔਰ ਇੱਕ ਹੋਰ ਵੀ ਚੀਜ਼ ਹੁੰਦੀ ਹੈਗੀ ਹੈ ਕਿ ਅੱਜ ਕੱਲ ਬੇਸ਼ੱਕ ਸਾਨੂੰ ਖੂਹ ਨਹੀਂ ਦਿਸਦੇ ਹੈਗੇ ਜੇ ਅਸੀਂ ਥੋੜਾ ਜਿਹਾ ਇੱਧਰ ਰਾਜਸਥਾਨ ਵਾਲੇ ਪਾਸੇ ਚਲੇ ਜਾਈਏ ਇੱਥੇ ਇੱਕ ਪਿੰਡ ਹੈ ਲਾਸਟ ਤੇ ਬਿਲਕੁਲ ਪਿੰਡ ਹੈ ਸੀਤੋ ਗੁਨੂ ਉੱਥੇ ਮਤਲਬ ਸਾਡਾ ਇੱਕ ਮੌਕਾ ਲੱਗਿਆ ਸੀ ਗਏ ਉੱਥੇ ਤਾਂ ਉੱਥੇ ਤੁਹਾਨੂੰ ਘਰਾਂ ਦੇ ਵਿੱਚ ਖੂਹ ਮਿਲ ਜਾਣਗੇ
1: ਅੱਛਾ
0: ਤੇ ਉਹ ਉੱਥੋਂ ਹੀ ਜਿਹੜਾ ਪਾਣੀ ਸਟੋਰ ਕਰਦੇ ਆ ਉੱਥੇ ਤਾਂ ਕਿਉਂਕਿ ਉੱਧਰਲਾ ਏਰੀਆ ਥੋੜਾ ਜਿਹਾ ਉਵੇਂ ਆ ਜਾਂਦਾ ਵੀ ਪਾਣੀ ਦੀ ਕਮੀ ਉੱਧਰ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਹੈ ਸੋ ਅੱਜ ਕੱਲ੍ਹ ਦਾ ਜਿਹੜਾ ਹੈਗਾ ਹੋਰ ਬਹੁਤ ਸਾਰੇ ਸੰਸਾਧਨ ਆ ਚੁੱਕੇ ਹੈਗੇ ਪਰ ਉੱਥੇ ਜਿਹੜਾ ਉਹਨਾਂ ਖੂਹਾਂ ਦੇ ਵਿੱਚੋਂ ਪਾਣੀ ਕੱਢ ਕੇ ਵਰਤਿਆ ਜਾਂਦਾ ਸੀ ਮੈਨੂੰ ਅੱਜ ਹੁਣ ਵੀ ਯਾਦ ਹੈ ਵੀ ਜਿਹੜਾ ਮਤਲਬ ਮੈਂ ਖੁਦ ਉਸ ਦੇ ਵਿੱਚੋਂ ਪਾਣੀ ਕੱਢਿਆ ਸੀਗਾ ਤੇ ਮਤਲਬ ਇੱਕ ਵਾਰੀ ਤਾਂ ਐਂ ਲੱਗਿਆ ਵੀ ਅੱਜ ਕੱਲ੍ਹ ਤਾਂ ਟੂਟੀ ਛੱਡਣੀ ਬੜੀ ਸੌਖੀ ਹੈਗੀ
1: ਹਾਂ
0: ਤੇ ਪਾਣੀ ਕੱਢਣਾ ਹਾਲਾਂਕਿ ਉਹ ਮਤਲਬ ਐਂ ਨਹੀਂ ਸੀ ਕੋਈ ਮਤਲਬ ਉਹ ਜਿਹੜਾ ਰੱਸੀ ਨਾਲ ਕੱਢਣਾ
1: ਸੀਗਾ ਨਹੀਂ ਹੁੰਦਾ ਗਰਮੀ ਤੇ ਲੱਜ ਪਾਈ ਹੁੰਦੀ ਸੀ ਬਾਲਟੀ ਡੋਲੂ ਨਾਲ ਬੰਨੇ ਹੁੰਦੇ ਸੀ ਤਾਂ ਕਿਤੇ ਜਾ ਕੇ ਖਿੱਚਿਆ ਜਾਂਦਾ ਸੀ ਆਪਣੀ ਸਮਰੱਥਾ ਦੇ ਨਾਲ
0: ਇੱਕ ਟੈਕਨੀਕ ਵੀ ਹੈ ਵੀ ਬਾਲਟੀ ਦੀ ਪੁੱਠੀ ਕਰਕੇ ਸਿੱਟਣੀ ਹੈਗੀ ਸਿੱਧੀ ਸਿੱਟ ਜਾਂਦਾ ਸੀਗਾ
1: ਬਿਲਕੁਲ ਕਿਉਂਕਿ ਉਹ ਥੱਲੇ ਜਾ ਕੇ ਪੁੱਠੀ ਨਹੀਂ ਹੁੰਦੀ ਫਿਰ ਉਹ ਭਰਦੀ ਨਹੀਂ
0: ਬਿਲਕੁਲ ਔਰ ਪਹਿਲੀ 2-3 ਵਾਰੀਆਂ ਦਾ ਮਤਲਬ ਅੱਧੀ ਵੀ ਘੱਟ ਹੀ ਅੱਧੀ ਤੋਂ ਵੀ ਥੋੜੀ ਜਿਹੀ ਥੱਲੇ ਤੱਕ ਜਿਹੜੀ ਬਾਲਟੀ ਆਈ ਹੁਣ ਜਿਨ੍ਹਾਂ ਨੇ ਇਹ ਕੰਮ ਕੀਤਾ ਹੀ ਨਹੀਂ ਕਦੇ ਉਹਨਾਂ ਨੂੰ ਕੀ ਪਤਾ
1: ਉਹਨੂੰ ਗੁਰੂ ਹਰਪ੍ਰੀਤ ਕਿਰਨੀ ਤੋਂ ਨੱਜ ਨੂੰ ਥੋੜਾ ਝਟਕਾ ਵੀ ਦੇਣਾ ਪੈਂਦਾ ਸੀ
0: ਹਾਂ ਇਹ ਵੀ ਚੀਜ਼ ਸੀ ਔਰ ਉਹ ਚੀਜ਼ ਮੈਂ ਉੱਥੇ ਜਾ ਕੇ ਨਵੀਂ ਸਿੱਖੀ ਸੋ ਗੱਲਾਂ ਬਾਤਾਂ ਚੱਲ ਰਹੀਆਂ ਜੀ ਵੱਖਰੇ ਵੱਖਰੇ ਐਕਸਪੀਰੀਅੰਸਿਸ ਬਾਰੇ ਔਰ ਜਿਸ ਪਾਣੀ ਨੂੰ ਅੱਜ ਅਸੀਂ ਮਤਲਬ ਐਨ ਪਾਈਪਾਂ ਦੇ ਨਾਲ ਡੋਲ ਡੋਲ ਕੇ ਜਿਹੜਾ ਦੁਰਵਰਤੋਂ ਕਰ ਰਹੇ ਹਾਂ
1: ਉਹ ਬਿਨਾਂ ਮਤਲਬ ਤੋਂ ਗੱਡੀਆਂ ਧੋ ਕੇ ਬਿਨਾਂ ਮਤਲਬ ਤੋਂ ਮੋਟਰਾਂ ਛੱਡ ਕੇ ਸਰਕਾਰੀ ਟੂਟੀਆਂ ਤੇ ਅਸੀਂ ਇਹ ਨਹੀਂ ਗੌਰ ਕਰਦੇ ਕਿ ਟੂਟੀ ਲੱਗੀ ਹੈ ਕਿ ਨਹੀਂ ਲੱਗੀ ਹੈ ਨਾ ਜਿੰਨਾ ਪਾਣੀ ਅਜਾਈ ਜਾ ਰਿਹਾ ਸਾਡਾ ਗਰਾਊਂਡ ਵਾਟਰ ਜਾ ਰਿਹਾ ਔਰ ਉਹ ਇੰਨਾ ਬੇਸ਼ਕੀਮਤੀ ਆਪਾਂ ਕਹਿ ਸਕਦੇ ਹਾਂ ਕਿ ਨਾ ਜੇ ਅਸੀਂ ਅੱਜ ਪਾਣੀ ਬਚਾ ਲਿਆ ਤਾਂ ਆਉਣ ਵਾਲੀ ਜ਼ਿੰਦਗੀ ਬਚੂਗੀ ਜੇ ਨਾ ਬਚਾਇਆ ਤਾਂ ਫਿਰ ਸਾਨੂੰ ਦੇਖ ਲਓ ਫਿਰ ਕਿੰਨਾ ਨੁਕਸਾਨ ਹੋਣਾ
0: ਜੀ ਬਿਲਕੁਲ ਔਰ ਪਾਣੀ ਜਿਹੜਾ ਹੈਗਾ ਕਿਤੇ ਨਾ ਕਿਤੇ ਇੱਕ ਸਾਡੇ ਜੀਵਨ ਦਾ ਆਧਾਰ ਵੀ ਹੈ ਉਸ ਤੋਂ ਬਿਨਾਂ ਤੁਸੀਂ ਇੱਕ ਦਿਨ ਘਰੇ ਤੁਹਾਡੇ ਪਾਣੀ ਨਾ ਹੋਵੇ ਤਾਂ ਕਿਵੇਂ ਕੁਰਬਲ ਕੁਰਬਲ ਹੋਈ ਹੁੰਦੀ ਹੈ
1: ਸੈਂਕੜੇ ਸਾਲ ਪਹਿਲਾਂ ਸਾਨੂੰ ਕਿਹਾ ਪਵਨ ਗੁਰੂ ਪਾਣੀ ਪਿਤਾ ਹੈ ਨਾ ਤਾਂ ਪਿਤਾ ਤੋਂ ਬਿਨਾਂ ਔਲਾਦ ਦਾ ਫਿਰ ਕੀ ਹਾਲ ਹੋਊਗਾ ਆਪਾਂ ਸਮਝ ਸਕਦੇ ਹਾਂ
0: ਬਿਲਕੁਲ

0: ਸੀਗੇ ਔਰ ਜਵਾਕ ਉਹਨਾਂ ਚ ਮਤਲਬ ਤਾਰੀਆਂ ਲਾਉਂਦੇ ਹੁੰਦੇ ਸੀ ਮੱਝਾਂ ਦੀਆਂ
1: ਮੱਝਾਂ ਬਿਲਕੁਲ ਹਾਂ
0: ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਤੇ ਨਾ ਕਿਤੇ ਉਹਨਾਂ ਪਿੰਡਾਂ ਦੀ ਯਾਦ ਜਿਹੜੀ ਹੈਗੀ ਉਹ ਤਾਜ਼ਾ ਕਰ ਦਿੰਦੇ ਹੁੰਦੇ ਸੀਗੇ ਔਰ ਇੱਕ ਵੱਡੀ ਗੱਲ ਇਹ ਵੀ ਹੁੰਦੀ ਸੀਗੇ ਕਿ ਉਦੋਂ ਜਵਾਕ ਡਰਦੇ ਵੀ ਨਹੀਂ ਹੁੰਦੇ ਸੀਗੇ ਮਤਲਬ ਅੱਜ ਕੱਲ ਜੇ ਕਿਸੇ ਨੂੰ ਕਹਿ ਦੋ ਮੇਰੇ ਅੱਗੇ ਨੂੰ ਵੀ ਭਾਈ ਜਾ ਜਾ ਕੇ ਤਾਰੀ ਲਾਇਆ ਇੱਕ ਤੇ ਮੇਰੇ ਅੱਗੇ ਤਾਂ ਮੂੰਹ ਨੀ ਵੜਦਾ ਮੈਂ ਪਹਿਲਾਂ ਤਾਂ ਉਹ ਨੱਕ ਮਰੀ ਜਾਊਗਾ ਵੀ ਇੱਥੇ ਥੋੜੀ ਵੜੂੰਗਾ ਮੈਂ
1: ਇੱਕ ਨਾ ਕੋਈ ਹਰਪ੍ਰੀਤ ਚੰਗੀ ਗੱਲ ਇਹ ਹੁੰਦੀ ਸੀ ਉਦੋਂ ਜਿਹੜੇ ਟੋਭੇ ਹੁੰਦੇ ਸੀ ਇੰਨੇ ਗੰਦੇ ਨਹੀਂ ਸੀ ਹੁੰਦੇ ਅੱਜ ਕੱਲ੍ਹ ਤੁਸੀਂ ਕਿਸੇ ਵੀ ਪਿੰਡ ਚ ਜਾ ਕੇ ਦੇਖ ਲਓ ਸੀਵਰੇਜ ਦੇ ਪਾਣੀ ਵਾਲਾ ਜਿਹੜਾ ਜਾਂਦਾ ਹੋਊਗਾ ਪਾਣੀ ਉੱਥੇ ਟੋਭੇ ਚ ਪੈਂਦਾ ਹੋਊਗਾ ਅੱਗੇ ਕੀ ਹੁੰਦਾ ਸੀ ਮੀਂਹ ਦਾ ਪਾਣੀ ਇਕੱਠਾ ਹੁੰਦਾ ਹੁੰਦਾ ਸੀ ਉੱਥੋਂ ਲੋਕ ਕੀ ਕਰਦੇ ਸੀ ਵੀ ਗਾਰਾ ਜਿਹੜਾ ਅੱਜ ਕੱਲ੍ਹ ਦੇ ਦਿਨਾਂ ਚ ਕੋਠੇ ਲਿਪਣੇ ਹੈ ਨਾ ਉੱਥੇ ਟੋਭੇ ਦੇ ਕੰਡਿਆਂ ਤੋਂ ਮਿੱਟੀ ਲੈ ਕੇ ਆਉਣੀ ਉਹਦੇ ਨਾਲ ਕੁਦਰਤੀ ਤੌਰ ਤੇ ਇਹਨੂੰ ਜਿਹੜਾ ਟੋਭਾ ਸੀ ਉਹ ਵੱਡਾ ਹੁੰਦਾ ਚਲਿਆ ਜਾਂਦਾ ਸੀ ਕਿਉਂਕਿ ਸਭ ਨੇ ਗਾਰਾ ਵਰਤਣਾ ਹੁੰਦਾ ਸੀ ਕੋਈ ਕਈ ਕਈ ਤਾਂ ਉੱਥੇ ਘਾਣ ਕਰਦੇ ਹੁੰਦੇ ਸੀ ਨਾ ਕਈ ਘਰੇ ਗਿੱਲਾ ਗਾਰਾ ਲਿਆ ਕੇ ਤੂੜੀ ਰਲਾ ਕੇ ਫੇਰ ਕੰਮ ਕਰਦੇ ਸੀ ਨਾ ਤੇ ਇਹ ਚੀਜ਼ਾਂ ਬੜੀਆਂ ਸੋਹਣੀਆਂ ਹੁੰਦੀਆਂ ਸੀ ਗੰਦਗੀ ਤਾਂ ਕੋਈ ਕਿਤੇ ਪਾਉਂਦਾ ਹੀ ਨਹੀਂ ਸੀ ਪਿੰਡ ਦਾ ਹੈ ਨਾ ਤੇ ਆਹ ਲਿਫਾਫੇ ਤਾਂ ਦੇਖਣ ਨੂੰ ਨੀ ਮਿਲਦੇ ਸੀ ਮੈਨੂੰ ਯਾਦ ਹੈ ਵੀ ਮੇਰੇ ਦਾਦੀ ਜੀ ਕਹਿੰਦੇ ਹੁੰਦੇ ਸੀ ਸਵੇਰੇ ਨਾ ਛੇਤੀ ਖੇਤ ਜਾਣਾ ਤੇ ਤਾਇਆ ਜੀ ਉਹਨਾਂ ਨੇ ਤੇਰੀ ਮਾਂ ਨੂੰ ਕਹਿ ਦੇ ਅੱਗ ਮੋੜ ਦੂ ਤਾਂ ਸਵੇਰੇ ਸਵੇਰੇ ਕਿਸੇ ਦੇ ਘਰੇ ਅੱਗ ਨਾ ਲੈਣ ਜਾਣੀ ਪਵੇ ਤੇ ਇਹਦਾ ਮਤਲਬ ਇਹ ਨੀ ਗੁਰੂ ਹਰਪ੍ਰੀਤ ਕਿ ਉਹ ਕੰਜੂਸ ਹੁੰਦੇ ਸੀ ਉਹ ਇੱਕ ਮਾਚਿਸ ਦੀ ਡੱਬੇ ਨੀ ਸੀ ਲਿਆ ਸਕਦੇ ਪਰ ਉਹ ਇੱਕ ਸਾਂਝ ਰੱਖਦੇ ਸੀ ਹਨਾ ਤੇ ਜਦੋਂ ਕਿਤੇ ਇਹੋ ਜਿਹਾ ਮੌਸਮ ਹੋਣਾ ਵੀ ਮੀਂਹ ਮੂੰਹ ਪੈਣ ਲੱਗ ਗਿਆ ਜਾਂ ਹਨਾ ਅੱਗ ਬੁੱਝ ਗਈ ਅੱਗ ਗੁੱਲ ਹੋ ਗਈ ਹਨਾ ਜਿਹੜੀ ਮੋੜੀ ਹੋਈ ਸੀ ਚੁੱਲ੍ਹੇ ਚ ਜਾਂ ਹਾਰੇ ਚ ਦੱਬੀ ਹੋਈ ਸੀ ਤਾਂ ਫਿਰ ਸਵੇਰੇ ਸਵੇਰੇ ਸਾਂਝ ਪਾਉਣੀ ਪੈ ਜਾਂਦੀ ਸੀ ਅੱਗ ਲੈਣ ਜਾਣ ਵਾਸਤੇ ਹਨਾ ਜਾਂ ਫਿਰ ਉਡੀਕਣਾ ਪੈਂਦਾ ਸੀ ਵੀ ਗਵਾਂਢਣ ਉੱਠੀ ਹੋਣੀ ਹੈ ਜਾਂ ਨਹੀਂ ਉੱਠੀ ਹੋਣੀ ਹੈ ਹਨਾ ਤਾਂ ਇਹ ਚੀਜ਼ਾਂ ਅੱਜ ਕੱਲ੍ਹ ਤਾਂ ਜਮਾ ਹੀ ਖਤਮ ਹੋ ਗਈਆਂ
0: ਇਸ ਤੋਂ ਨਾ ਮੈਨੂੰ ਇੱਕ ਕਹਾਵਤ ਯਾਦ ਆ ਗਈ ਅੱਗ ਲੈਣ ਆਈ ਅਖੇ ਘਰ ਬਾਰਨ ਬਣ ਕੇ ਬਹਿ ਗਈ ਜਿਹੜੀਆਂ ਮਤਲਬ ਚੀਜ਼ਾਂ ਸੀਗੀਆਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਹੈਗੀਆਂ ਔਰ ਉਹ ਕਿਤੇ ਨਾ ਕਿਤੇ ਸਾਨੂੰ ਉਹਨਾਂ ਗੱਲਾਂ ਦੇ ਨਾ ਬਹੁਤ ਡੂੰਘੇ ਮਤਲਬ ਹੁੰਦੇ ਆ
1: ਬਿਲਕੁਲ
0: ਕਈ ਗੱਲਾਂ ਅਸੀਂ ਨਾ ਉੱਤੋਂ ਉੱਤੋਂ ਜੇ ਦੇਖ ਲੈਂਦੇ ਹਾਂ ਵੀ ਇਹਦਾ ਆਹ ਗੱਲ ਜੀ ਹੋਊਗੀ ਪਰ ਅਸਲ 'ਚ ਜਦੋਂ ਅਸੀਂ ਥੋੜਾ ਜਿਹਾ ਸੋਚਦੇ ਹਾਂ ਤਾਂ ਸਮਝ ਆਉਂਦੀ ਹੈ ਕਿ ਸਾਡੇ ਬਜ਼ੁਰਗਾਂ ਨੇ ਕਿੰਨੀ ਡੂੰਘਾਈ 'ਚ ਜਾ ਕੇ ਚੀਜ਼ਾਂ ਬਣਾਈਆਂ ਹੋਣਗੀਆਂ
1: ਪਰ ਤੁਸੀਂ ਦੇਖੋ ਵੀ ਜਿਹੜੀ ਮੈਂ ਟੋਭਿਆਂ ਦੀ ਗੱਲ ਕੀਤੀ ਹੈ ਨਾ ਗੁਰੂ ਹਰਪ੍ਰੀਤ ਅੱਜ ਕੱਲ੍ਹ ਲੋਕਾਂ ਨੇ ਭਰਤ ਪਾ ਪਾ ਕੇ ਅੱਗੇ ਅੱਗੇ ਤੱਕ ਟੋਭੇ ਮੱਲ ਲਏ ਔਰ ਜਿੰਨੇ ਪਿੰਡਾਂ ਦੇ ਵਿੱਚ ਸ਼ਾਮਲਾਟ ਜ਼ਮੀਨਾਂ ਦੇ ਵਿੱਚ ਟੋਭੇ ਹੁੰਦੇ ਸੀ ਨਾ ਤੁਹਾਨੂੰ ਬਹੁਤ ਉਹ ਛੱਪੜ ਵੀ ਨਜ਼ਰ ਨਹੀਂ ਆਉਣਗੇ ਟੋਭੇ ਤਾਂ ਬਹੁਤ ਵੱਡੀ ਗੱਲ ਹੈ ਨਾ ਤੇ ਇੱਕ ਜਿਹੜੀ ਉਹ ਗੰਦੀ ਜੀ ਬੂਟੀ ਹੈ ਜੇ ਹੋਊਗੀ ਤਾਂ ਟੋਭੇ 'ਚ ਉਹ ਹੋਊਗੀ ਉਹਦੇ ਨਾਲ ਫਿਰ ਕੀ ਹੈ ਸੱਪ ਹੋਣਗੇ ਤੇ ਜਿਹੜੇ ਪਸ਼ੂ ਨਵਾਉਣੇ ਆ ਮੈਂ ਨਹੀਂ ਕਹਿੰਦੀ ਵੀ ਅੱਜ ਕੱਲ੍ਹ ਕੋਈ ਨਾ ਇਹਨਾਂ ਟੋਭਿਆਂ ਦੇ ਵਿੱਚ ਪਸ਼ੂ ਨਵਾਉਂਦਾ ਹੋਊਗਾ ਕਿਉਂਕਿ ਹਰ ਕੋਈ ਪਾਈਪ ਲੈ ਕੇ ਖੜਾ ਹੁੰਦਾ
0: ਜੀ ਬਿਲਕੁਲ
1: ਆਪਣੇ ਘਰੇ 'ਚ ਪਹਿਲੀ ਗੱਲ ਤਾਂ ਮੱਝਾਂ ਹੀ ਹੈ ਨੀ ਪਸ਼ੂ ਹੀ ਨਹੀਂ ਰੱਖੇ ਹੋਏ ਜੇ ਰੱਖੇ ਨੇ ਤਾਂ ਫਿਰ ਉਹਨਾਂ ਦੀ ਸੇਵਾ ਆਪਣੇ ਤਰੀਕੇ ਨਾਲ ਕਰਨੀ ਹੈ ਨਾ ਉਹਨਾਂ ਨੂੰ ਖੋਲਣਾ ਨਾ ਉਹਨਾਂ ਨੂੰ ਬੰਨਣਾ ਤੇ ਬਸ ਉਹ ਇੱਕੋ ਖੁਰਲੀ ਤੇ ਖੜੇ ਨੇ ਉੱਥੇ ਪਾਈਪ ਲੈ ਕੇ ਨਲਾ ਦੇਣਾ ਉੱਥੇ ਉਹਨਾਂ ਦੀ ਧਾਰ ਚੋ ਲੈਣੀ ਹੈ ਉਹਨਾਂ ਨੂੰ ਫੇਰਨ ਫੁਰਨ ਵਾਲਾ ਕੋਈ ਰਿਵਾਜ ਰਿਹਾ ਨਹੀਂ ਅੱਡਾ ਹਨਾ ਅਤੇ ਮੱਝਾਂ ਚਾਰਨ ਵੀ ਜਾਂਦੇ ਹੁੰਦੇ ਹਾਂ
0: ਇੱਕ ਇਹਦਾ ਹੀ ਇੱਕ ਜਿਹੜਾ ਰਿਜ਼ਲਟ ਇਹ ਨਿਕਲ ਕੇ ਆਇਆ ਕਿ ਜਿਹੜਾ ਮੱਝਾਂ ਨੂੰ ਟੀਕੇ ਲੱਗਣੇ ਸ਼ੁਰੂ ਹੋ ਗਏ ਕਾਫੀ ਦੇ ਪਿੱਛੇ ਇਹ ਸੀਗਾ ਵੀ ਮੱਝਾਂ ਦੁੱਧ ਨਹੀਂ ਦਿੰਦੀਆਂ ਹੁਣ ਦੁੱਧ ਨਹੀਂ ਦਿੰਦੀਆਂ ਤਾਂ ਹੁਣ ਜਿਹੜਾ ਬੰਦਾ ਸਿਰਫ ਤੇ ਸਿਰਫ ਇਸੇ ਦੇ ਉੱਪਰ ਆਪਣਾ ਪੂਰਾ ਘਰ ਬਾਰ ਚਲਾ ਰਿਹਾ ਹੈਗਾ ਉਹ ਫਿਰ ਕੋਈ ਨਾ ਕੋਈ ਜਿਹੜਾ ਹੀਲਾ ਵਸੀਲਾ ਤਾਂ ਕਰੂਗਾ ਹੀ ਤੇ ਫਿਰ ਜਿਹੜਾ ਰਿਜ਼ਲਟ ਇਹ ਨਿਕਲਦਾ ਵੀ ਟੀਕੇ ਲੱਗਣੇ ਸ਼ੁਰੂ ਹੋ ਜਾਂਦੇ
1: ਆ ਮੇਰੇ ਦਾਦਾ ਜੀ ਦੱਸਦੇ ਹੁੰਦੇ ਸੀ ਗੁਰੂ ਹਰਪ੍ਰੀਤ ਕਿ ਨਾ ਵੀ ਜਦੋਂ ਆਪਣੀ ਜ਼ਮੀਨ ਨਿਆਈ 'ਚ ਸੀ ਤੇ ਮੈਂ ਇਕੱਲਾ ਸੀ ਹੈ ਨਾ ਮੈਂ ਇਕੱਲਾ ਸੀ ਜ਼ਮੀਨ ਕਾਫੀ ਸੀ ਕਹਿੰਦੇ ਜਦੋਂ ਮਰੱਬੇਬੰਦੀ ਹੋਈ ਨਾ ਉਦੋਂ ਮਤਲਬ ਚਾਰ ਆਨੇ ਕਰਕੇ ਕੁਛ ਐਵੇਂ ਕਿੱਲਾ ਉਹਨਾਂ ਨੇ ਮੁੱਲ ਪਾ ਕੇ ਕਹਿੰਦੇ ਵੀ ਮੈਂ ਨਾ ਚਾਰ ਕਿੱਲਿਆਂ ਦੀ ਬਦਲੇ ਇੱਕ ਕਿੱਲਾ ਲਿਆ ਕਿਉਂ ਲਿਆ ਕਿਉਂਕਿ ਉੱਥੇ ਤੱਕ ਪਸ਼ੂਆਂ ਦੀ ਮਾਰ ਨਹੀਂ ਸੀ ਹੁੰਦੀ ਨਿਆਈ ਵਾਲਿਆਂ ਦੇ ਵਿੱਚ ਤਾਂ ਕਿਤੇ ਫਸਲ ਹੋਣੀ ਨਹੀਂ ਸੀ ਦਿੰਦੇ ਪਸ਼ੂ ਜਿਹੜੇ ਚਰਨ ਵਾਲੇ ਡੰਗਰ ਹੁੰਦੇ ਸੀ ਬਹੁਤ ਨੁਕਸਾਨ ਕਰਦੇ ਸੀ ਪਰ ਤੁਸੀਂ ਦੇਖੋ ਵੀ ਡੰਗਰ ਚਾਰਨਾ ਉਹਨਾਂ ਨੇ ਆਪਣੀ ਮਨ ਮਰਜ਼ੀ ਦੀ ਚੀਜ਼ ਖਾਣੀ ਹੈ ਬਾਹਰ ਜਾ ਕੇ ਅਸੀਂ ਉਹਨਾਂ ਨੂੰ ਖੁਰਲੀ ਦੇ ਵਿੱਚ ਕੀ ਪਾਉਣਾ ਉਹੀ ਤੂੜੀ ਉਹੀ ਬਸਨ ਉਹੀ ਸਪਰੇਅ ਵਾਲੀ ਚੜੀ ਨਾ ਤਾਂ ਇਹਨਾਂ ਚੀਜ਼ਾਂ ਦਾ ਦੁੱਧ ਤੇ ਬਹੁਤ ਅਸਰ ਪੈਂਦਾ
0: ਜੀ ਔਰ ਵੱਡੀ ਗੱਲ ਤੁਸੀਂ ਹੁਣੇ ਜ਼ਮੀਨ ਦੀ ਗੱਲ ਕੀਤੀ ਤਾਂ ਅਸੀਂ ਪਾਣੀ ਦੇ ਜਿਹੜਾ ਪੂਰੇ ਟੌਪਿਕ ਤੇ ਸੀਗੇ ਤਾਂ ਜਦੋਂ ਜ਼ਮੀਨ ਅੱਜ ਕੱਲ੍ਹ ਵੀ ਵੇਖੀ ਜਾਂਦੀ ਹੈਗੀ ਆ ਖਰੀਦਣ ਵਾਸਤੇ ਜੇ ਪੁਰਾਣੇ ਜ਼ਮਾਨੇ ਦੇ ਵਿੱਚ ਵੀ ਵੇਖੀ ਜਾਂਦੀ ਸੀ ਤਾਂ ਉਸ ਸਮੇਂ ਵੀ ਇਹ ਦੇਖਿਆ ਜਾਂਦਾ ਸੀ ਵੀ ਆਸੇ ਪਾਸੇ ਕੋਈ ਨਾ ਕੋਈ ਪਾਣੀ ਦਾ ਸੋਮਾ ਹੈਗਾ ਅੱਜ ਕੱਲ੍ਹ ਜਿਹੜੀ ਚੀਜ਼ ਦੇਖੀ ਜਾਂਦੀ ਹੈ ਵੀ ਨਹਿਰੀ ਪਾਣੀ ਲੱਗਦਾ ਕਿ ਨਹੀਂ ਲੱਗਦਾ
1: ਜਾਂ ਮੋਟਰ ਦਾ ਕਨੈਕਸ਼ਨ ਹੈਗਾ ਇਹਨਾਂ ਦੇ ਆਪਦੇ ਨਾਂ ਹੈਗਾ ਕਿੰਨੀਆਂ ਵਾਰੀਆਂ ਲੱਗਦੀਆਂ ਨੇ ਇਹ ਸਾਰਾ ਕੁਝ ਦੇਖਿਆ ਜਾਂਦਾ ਵੱਡੀ ਗੱਲ ਇਹ ਵੀ ਦੇਖੀ ਜਾਂਦੀ ਹੈ ਕਿ ਜਿੱਥੇ ਪਾਣੀ ਹੈਗਾ ਪਾਣੀ ਭਾਵੇਂ ਹੋਵੇ ਉੱਥੇ ਦੇਖਿਆ ਜਾਂਦਾ ਕਿ ਬੱਚੇ ਨੂੰ ਕਾਈ ਲੱਗੀ ਹੈ ਜਾਂ ਨਹੀਂ ਲੱਗੀ
0: ਹਾਂ ਇਹ ਵੀ ਗੱਲ
1: ਹੈ ਨਾ
0: ਬਿਲਕੁਲ ਸੋ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਜੀ ਚੱਲ ਰਹੀਆਂ ਪਾਣੀ ਦੇ ਸੋਮਿਆਂ ਬਾਰੇ ਸੋ ਪਾਣੀ ਬਾਰੇ ਚ ਜਿਹੜਾ ਹੈਗਾ ਇੱਕ ਬੜੀ ਸੋਹਣੀ ਗੱਲ ਕਿਸੇ ਨੇ ਕਹੀ ਹੈ ਕੀ ਕਿਹਾ ਆਓ ਦੇਖਦੇ ਹਾਂ
1: ਜੀ

0: Akashvani at 90.
1: ਆਵਾਜ਼ ਵਿਸ਼ਵਾਸ ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ
2: ਜੀ। ਸੋ ਅੱਜ ਪ੍ਰੋਗਰਾਮ ਫੁਲਕਾਰੀ ਦੇ ਵਿੱਚ ਸਾਡੀਆਂ ਗੱਲਾਂ ਬਾਤਾਂ ਹੋਈਆਂ ਪਾਣੀ ਤੇ,
3: ਪੁਰਾਤਨ ਸੋਮਿਆਂ ਤੇ।
2: ਜੀ ਬਿਲਕੁਲ, ਪੁਰਾਣੇ ਤੇ ਨਵੇਂ ਸੋਮਿਆਂ ਤੇ ਵੀ ਥੋੜੀਆਂ ਬਹੁਤ ਅਸੀਂ ਕਰ ਲਈਆਂ।
3: ਬਿਲਕੁਲ ਗੁਰਹਰਪ੍ਰੀਤ, ਸਾਡੇ ਸੁਣਨ ਵਾਲੇ ਦੋ ਤੇਰੀਆਂ ਦੋ ਮੇਰੀਆਂ ਦੇ ਵਿੱਚ ਨਾ ਖੁੱਲੀਆਂ ਗੱਲਾਂ ਕਰ ਸਕਦੇ ਨੇ
2: ਜੀ। ਸੋ ਉਹਨਾਂ ਖੁੱਲੀਆਂ ਗੱਲਾਂ ਦੇ ਵਿੱਚ ਦਿਲ ਦੀਆਂ ਗੱਲਾਂ ਬਹੁਤ ਸਾਰੀਆਂ ਅਸੀਂ ਜਿਹੜਾ ਹੈਗਾ ਸਾਡੇ ਸਰੋਤਿਆਂ ਦੇ ਦਿਲਾਂ ਦੀ ਗੱਲ ਸੁਣਾਂਗੇ। ਸੋ ਇਸ ਦੇ ਨਾਲ ਹੀ ਮੈਨੂੰ, ਯਾਨੀ ਗੁਰਹਰਪ੍ਰੀਤ ਨੂੰ ਤੇ ਮੇਰੇ ਨਾਲ
3: ਕਰਮਜੀਤ ਕੌਰ ਨੂੰ ਅੱਜ ਦਾ ਪ੍ਰੋਗਰਾਮ ਫੁਲਕਾਰੀ ਇੱਥੇ ਹੀ ਖਤਮ ਕਰਨ ਦੀ ਦਿਓ
2: ਇਜਾਜ਼ਤ। ਰੱਬ ਰਾਖਾ।
3: ਸੁਣਦੇ ਹਾਂ ਹਿੰਦੀ ਚ ਸਮਾਚਾਰ।

0: ਜੇ ਸਾਡੀ ਉਹ ਭੈਣ ਅੱਜ ਪ੍ਰੋਗਰਾਮ ਸੁਣ ਰਹੀ ਹੋਵੇ ਤਾਂ ਅਸੀਂ ਉਹਨਾਂ ਦੇ ਮੈਸੇਜ ਦੀ ਗੱਲ ਅਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਰ ਲਾਂਗੇ 94650-0268 ਤੇ ਉਹ ਅੱਜ ਸਾਨੂੰ ਮੈਸੇਜ ਕਰ ਸਕਦੀ ਹੈ ਭੈਣ ਕਿਉਂਕਿ ਉਹਨਾਂ ਨੇ ਸਪੈਸ਼ਲ ਫੋਨ ਕਰਕੇ ਦੱਸਿਆ ਸੀ ਅਸੀਂ ਵੀ ਜਾਣਾਂਗੇ ਕਿ ਕਿਉਂ ਮਤਲਬ ਕੋਈ ਨਵੀਂ ਗੱਲ ਵੀ ਏਦਾਂ ਹੈਗੀ ਹੈ ਨਾ ਸਾਨੂੰ ਵੀ ਖੁਸ਼ੀ ਹੋਏਗੀ ਜੇ ਤੁਸੀਂ ਸੁਣ ਰਹੇ ਹੋ ਤਾਂ ਜ਼ਰੂਰ ਸਾਨੂੰ ਮੈਸੇਜ ਕਰ ਦਿਓ ਭੈਣ ਬਈ ਅਸੀਂ ਵਿਆਹ ਦੇ ਮੌਕੇ ਛੱਜ ਕਿਉਂ ਤੋੜਦੇ ਹਾਂ ਹਨਾ ਕਿਉਂਕਿ ਸਿਆਣੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਆਪਣੇ ਨਾਲੋਂ ਹਨਾ
1: ਔਰ ਗੱਲ ਇੱਥੇ ਹੁੰਦੀ ਹੈ ਕਿ ਜਿਹੜੇ ਮੈਂ ਬਜ਼ੁਰਗ ਜਿਹੜੇ ਉਹਨਾਂ ਨੂੰ ਨਹੀਂ ਕਹਿੰਦੀ ਹੁੰਦੀ ਮੈਂ ਕਹਿੰਦੀ ਹੁੰਦੀ ਹੈ ਕਿ ਸੀਨੀਅਰ ਨੌਜਵਾਨ ਨੇ
0: ਖਜ਼ਾਨਾ
1: ਹਾਂ ਮਤਲਬ ਇਹਨਾਂ ਕੋਲ ਉਹ ਚੀਜ਼ਾਂ ਮਿਲ ਜਾਣਗੀਆਂ ਤੁਹਾਨੂੰ ਜਿਹਦਾ ਤੁਹਾਨੂੰ ਮਤਲਬ ਅੱਗੇ ਪਿੱਛੇ ਕੋਈ ਪਤਾ ਨਹੀਂ ਹੁੰਦਾ ਜਿਵੇਂ ਆਪਾਂ ਪਿਛਲੇ ਪ੍ਰੋਗਰਾਮ ਚ ਵੀ ਗੱਲ ਕਰ ਰਹੇ ਸੀਗੇ ਕਿ ਬਹੁਤ ਸਾਰੀਆਂ ਐਸੀਆਂ ਡੂੰਘੀਆਂ ਚੀਜ਼ਾਂ ਹੁੰਦੀਆਂ ਹੈਗੀਆਂ ਜਿਹਨਾਂ ਨੂੰ ਅਸੀਂ ਉੱਤੋਂ ਉੱਤੋਂ ਜੇ ਦੇਖ ਲੈਂਦੇ ਹਾਂ ਪਰ ਅਸਲ ਚ ਉਹਦੀ ਡੂੰਘਾਈ ਚ ਜਾ ਕੇ ਉਹਨੂੰ ਵਾਚਦੇ ਨਹੀਂ ਹੈਗੇ ਅਸੀਂ
0: ਗੁਰੂ ਹਰਪ੍ਰੀਤ ਇਹਦਾ ਇੱਕ ਕਾਰਨ ਇਹ ਵੀ ਹੈ ਵੀ ਜਿਹੜੇ ਬਜ਼ੁਰਗ ਨੇ ਨਾ ਉਹਨਾਂ ਨੇ ਕਿਹੜਾ ਵਿਚਾਰਿਆਂ ਨੇ ਕਿਤਾਬਾਂ ਲਿਖ ਕੇ ਰੱਖੀਆਂ ਹੋਈਆਂ ਨੇ ਉਹਨਾਂ ਕੋਲ ਤਜਰਬੇ ਸੰਜੋ ਕੇ ਰੱਖੇ ਹੋਏ ਨੇ
1: ਬਿਲਕੁਲ ਸੋ ਉਹਨਾਂ ਤਜਰਬਿਆਂ ਨੂੰ ਜਿਹੜਾ ਹੈਗਾ ਸਾਂਝ ਉਹਦੀ ਪਾਉਣੀ ਬਣਦੀ ਹੁੰਦੀ ਹੈ ਇਸੇ ਤਾਂ ਹੀ ਜਿਹੜਾ ਹੈਗਾ ਉਹ ਤਜਰਬੇ ਅਗਲੀ ਪੀੜ੍ਹੀ ਤੱਕ ਪਹੁੰਚਣਗੇ
0: ਤੇ ਬਹੁਤ ਸਾਰੇ ਬਜ਼ੁਰਗ ਸਾਡੇ ਇਹ ਕੋਸ਼ਿਸ਼ ਕਰਦੇ ਵੀ ਹੈ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਵਿਰਸੇ ਵਿਰਾਸਤ ਦੀਆਂ ਕਿਤਾਬਾਂ ਦੇ ਵਿੱਚ ਹੁਣ ਮਿਲ ਵੀ ਜਾਂਦੀਆਂ ਨੇ ਪਰ ਜਿਹੜੀ ਗੱਲ ਮੂੰਹ ਤੇ ਬੈਠ ਕੇ ਹੁੰਦੀ ਹੈ ਜਾਂ ਉਹਨਾਂ ਦੀ ਸੰਗਤ ਕਰਕੇ ਹੁੰਦੀ ਹੈ ਉਹਦਾ ਕੋਈ ਨਹੀਂ
1: ਉਹਦਾ ਕੋਈ ਤੋੜ
0: ਹੈ ਨਾ ਤੋੜ
1: ਜੀ ਬਿਲਕੁਲ ਔਰ ਜਦੋਂ ਅਸੀਂ ਪੁਰਾਣੀ ਪੀੜ੍ਹੀ ਤੇ ਨਵੀਂ ਪੀੜ੍ਹੀ ਦੀ ਗੱਲ ਕਰਦੇ ਹਾਂ ਤਾਂ ਸਭ ਦਾ ਆਪੋ ਆਪਣਾ ਕਹਿੰਦੇ ਹੁੰਦੇ ਆ ਕਿ ਆਨੰਦ ਹੈ ਕਿਉਂਕਿ ਹਰ ਪੀੜ੍ਹੀ ਦਾ ਆਪਣਾ ਇੱਕ ਜਿਹੜਾ ਕਹਿੰਦੇ ਨਾ ਜ਼ਮਾਨਾ ਹੁੰਦਾ ਹੈਗਾ ਹਰ ਇੱਕ ਨੂੰ ਆਪਣਾ ਜ਼ਮਾਨਾ ਬੜਾ
0: ਗੋਲਡਨ ਪੀਰੀਅਡ
1: ਹਾਂ ਬਿਲਕੁਲ ਸੋ ਗੋਲਡਨ ਪੀਰੀਅਡ ਜਿਹੜਾ ਹੈਗਾ ਸਾਡੀਆਂ 12ਵੀਂ ਜਮਾਤ ਦੀਆਂ ਬੱਚੀਆਂ ਤੇ ਬੱਚਿਆਂ ਦਾ ਵੀ ਜਿਹੜਾ ਪਹੁੰਚ ਚੁੱਕਿਆ ਹੈਗਾ ਕਿਉਂਕਿ ਉਹਨਾਂ ਦਾ ਰਿਜ਼ਲਟ ਕੱਲ ਆਇਆ ਸੋ ਅੱਜ ਦੀ ਜਿਹੜੀ ਸੁਰਖੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਇਸੇ ਬਾਬਤ ਹੀ ਹੈ 91.40% ਜਿਹੜਾ ਰਿਹਾ ਜੀ ਪਟਿਆਲੇ ਦਾ ਰਿਜ਼ਲਟ ਤੇ ਟੌਪਰਸ ਦਾ ਜਿਹੜਾ ਸਕਸੈਸ ਮੰਤਰ ਹੈਗਾ ਉਸ ਦੇ ਵਿੱਚ ਜਿਹੜੀਆਂ ਹੈਗੀਆਂ ਜੀ ਇੱਕ ਬੜੀ ਖਾਸ ਗੱਲ ਦੇਖਣ ਨੂੰ ਮਿਲੀ ਹੈਗੀ ਆ ਉਹਨਾਂ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਹੈ ਕਿ ਅਸੀਂ ਜਿਹੜਾ ਹੈਗਾ ਜੀ ਇੱਕ ਚੀਜ਼ ਤੋਂ ਬੜੀ ਦੂਰੀ ਬਣਾ ਕੇ ਰੱਖੀ ਹੈ
0: ਸੋਸ਼ਲ ਮੀਡੀਆ
1: ਬਿਲਕੁਲ ਉਹ ਕਹਿੰਦੇ ਜੀ ਅਸੀਂ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਤੇ ਨਾਲ ਹੀ ਅਸੀਂ ਜਿਹੜਾ ਹੈਗਾ ਇੱਕ ਫੋਕਸ ਬਣਾ ਕੇ ਰੱਖਿਆ ਆਪਣੀ ਸਟੱਡੀ ਦੇ ਉੱਪਰ ਤਾਂ ਹੀ ਅਸੀਂ ਇਸ ਮੁਕਾਮ ਦੇ ਉੱਪਰ ਅੱਜ ਅਸੀਂ ਪਹੁੰਚੇ ਹੋਏ ਹਾਂ
0: ਵੱਡੀ ਗੱਲ ਕਿ ਸੈਲਫ ਸਟੱਡੀ ਵੀ ਕੀਤੀ
1: ਹਾਂ ਔਰ ਜਿਹੜੀ ਇਹ ਸੈਲਫ ਸਟੱਡੀ ਹੈਗੀ ਹੈ ਯਾਨੀ ਕਿ ਜਿੱਥੇ ਅਸੀਂ ਕਹਿ ਰਹੇ ਹਾਂ ਕਿ ਕਿਤਾਬਾਂ ਪੜ੍ਹਨੀਆਂ ਬੱਚੇ ਛੱਡਦੇ ਜਾ ਰਹੇ ਆ ਚਾਹੇ ਉਹ ਸਿਲੇਬਸ ਦੀਆਂ ਕਿਤਾਬਾਂ ਹੀ ਪੜ੍ਹ ਰਹੇ ਹੈਗੇ ਆ ਚਾਹੇ ਉਹ ਜਿਹੜਾ ਫੋਨ ਦੇ ਵਿੱਚੋਂ ਪੀਡੀਐਫ ਹੀ ਪੜ੍ਹ ਰਹੇ ਹੈਗੇ ਆ ਪੜ੍ਹਦਾ ਰਹੇ ਆ
0: ਪੜ੍ਹ ਰਹੇ ਹੈ ਔਰ ਕਿਤੇ ਨਾ ਕਿਤੇ ਇੱਕ ਜਨੂਨ ਹੁੰਦਾ ਬੱਚੇ ਦੇ ਮਨ ਦੇ ਵਿੱਚ ਸ਼ੁਰੂ ਤੋਂ ਹੀ ਉਹ ਛੋਟੀਆਂ ਕਲਾਸਾਂ ਤੋਂ ਹੀ ਗੁਰੂ ਹਰਪ੍ਰੀਤ ਪੈਦਾ ਹੋਇਆ ਪਿਆ ਹੁੰਦਾ ਤੇ ਪੂਰੇ ਸਾਲ ਦੀ ਮਿਹਨਤ ਜਦੋਂ ਇੱਕ ਦਿਨ ਰੰਗ ਲੈ ਕੇ ਆਉਂਦੀ ਹੈ ਤਾਂ ਅਸੀਂ ਕਹਿ ਦਿੰਦੇ ਜੀ ਬੱਚਾ ਫਸਟ ਆਇਆ ਬੱਚਾ ਸੈਕਿੰਡ ਆਇਆ ਬੱਚਾ ਥਰਡ ਆਇਆ ਹੈ ਨਾ ਪਰ ਉਹ ਸਾਰਾ ਸਾਲ ਜਿਵੇਂ ਪੜ੍ਹਿਆ ਹੁੰਦਾ ਰਾਤਾਂ ਜਾਗੀਆਂ ਹੁੰਦੀਆਂ ਨੇ ਤਾਂ ਉਹਦੀ ਤਾਂ ਵਿਚਾਰੇ ਦੀ ਕੋਈ ਮਿਹਨਤ ਨੀ ਨਾ ਬੁੱਝੀ ਜਾਂਦੀ ਹੈਗੀ ਪਰ ਉਹ ਮਿਹਨਤ ਉਦੋਂ ਰੰਗ ਲਿਆਉਂਦੀ ਹੈ ਜਦੋਂ ਤੁਹਾਡਾ ਰਿਜ਼ਲਟ ਤੁਹਾਡੇ ਸਾਹਮਣੇ ਆਉਂਦਾ ਹੈ
1: ਇੱਕ ਗੱਲ ਹੋਰ ਵੀ ਹੁੰਦੀ ਹੈ ਕਿ ਕਹਿੰਦੇ ਹੁੰਦੇ ਆ ਕਿ ਸਫਲਤਾਵਾਂ ਹਰ ਕੋਈ ਵੇਖ ਲੈਂਦਾ ਪਰ ਉਹਦੇ ਪਿਛਲੀ ਮਿਹਨਤ
0: ਸੰਘਰਸ਼ ਕੀ ਹੈ ਉਹ ਨਹੀਂ ਕੋਈ ਦੇਖਦਾ
1: ਸੰਘਰਸ਼ ਕੀ ਹੈ ਔਰ ਵੱਡੀ ਗੱਲ ਇਹ ਹੈ ਕਿ ਸਿਰਫ ਬੱਚੇ ਨਹੀਂ ਸੰਘਰਸ਼ ਕਰ ਰਹੇ ਹੁੰਦੇ ਦੋ ਇਨਸਾਨ ਜਾਂ ਹੋਰ ਵੀ ਹੁੰਦੇ ਹੈਗੇ ਆ ਜਿਹੜੇ ਉਹਦੇ ਨਾਲ ਸੰਘਰਸ਼ ਕਰ ਰਹੇ ਹੁੰਦੇ
0: ਮੈਨੂੰ ਲੱਗਦਾ ਅੱਜ ਕੱਲ ਨਿਊਕਲੀਅਰ ਫੈਮਿਲੀਜ਼ ਨੇ ਪੂਰਾ ਪਰਿਵਾਰ ਸੰਘਰਸ਼ ਕਰ ਰਿਹਾ ਹੁੰਦਾ ਹੈ ਨਾ ਮਾਵਾਂ ਬੱਚਿਆਂ ਲਈ ਜਾਗਦੀਆਂ ਨੇ ਤੇ ਪਿਓ ਹਰ ਹੀਲਾ ਵਸੀਲਾ ਆਪਣੇ ਬੱਚੇ ਨੂੰ ਕਰਕੇ ਦਿੰਦੇ ਨੇ ਕਿ ਵੀ ਕਿਸੇ ਨਾ ਕਿਸੇ ਤਰੀਕੇ ਮੇਰਾ ਬੱਚਾ ਵਧੀਆ ਪਰਫਾਰਮ ਕਰੇ
1: ਬਿਲਕੁਲ ਔਰ ਵਰਕਿੰਗ ਵੁਮਨ ਦੀ ਜੇ ਅਸੀਂ ਗੱਲ ਕਰੀਏ ਜਿਹੜੀਆਂ ਕੰਮਕਾਜੀ ਬੀਬੀਆਂ ਭੈਣਾਂ ਹੈਗੀਆਂ ਸਾਡੀਆਂ ਉਹ ਉਹਨਾਂ ਦਾ ਨਾ ਮਤਲਬ ਜਿਸ ਸਮੇਂ ਦੇ ਵਿੱਚ ਪੇਪਰ ਹੋ ਰਹੇ ਹੁੰਦੇ ਆ ਚਾਹੇ ਉਹ ਸਮੈਸਟਰ ਵਾਈਜ਼ ਪੇਪਰ ਹੋਣ ਚਾਹੇ ਟਰਮ 1-2 ਦੇ ਪੇਪਰ ਹੋਣ ਤੇ ਚਾਹੇ ਫਾਈਨਲ ਪੇਪਰ ਹੋਣ ਉਹਨਾਂ ਦਾ ਇੱਕੋ ਹੀ ਮਤਲਬ ਕਹਿਣਾ ਹੁੰਦਾ ਕਿ ਜੀ ਮੇਰੇ ਬੱਚਿਆਂ ਦੇ ਪੇਪਰ ਆ ਗਏ ਤੇ ਹੁਣ ਮੈਨੂੰ ਮਾੜਾ ਜਿਹਾ ਛੁੱਟੀ ਜਾਣ ਦਿਓ
0: ਵੀਕਲੀ ਟੈਸਟ ਵੀ ਨਹੀਂ ਭੈਣਾ ਮਿਸ ਕਰਦੀਆਂ ਆਪਣੇ ਬੱਚਿਆਂ ਦੇ
1: ਸੋ ਕਿਤੇ ਨਾ ਕਿਤੇ ਜਿਹੜੀਆਂ ਇਹ ਮਾਵਾਂ ਜਾਂ ਬਾਪ ਹੈਗੇ ਆ ਇਹ ਇਹਨਾਂ ਬੱਚਿਆਂ ਦੀ ਸਕਸੈਸ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੇ ਹੈਗੇ
0: ਵਧਾਈ ਦੇ ਪਾਤਰ ਨੇ ਗੁਰੂ ਹਰਪ੍ਰੀਤ ਆਫਰੀਨ ਕੁੜੀ ਹੈ ਔਰ ਮੈਂ ਇੱਕ ਗੱਲ ਪਹਿਲਾਂ ਹੀ ਕਹਿ ਦਾਂ ਵੀ ਐਤਕੀ ਸਾਡੀਆਂ ਕੁੜੀਆਂ ਨੇ ਮੱਲਾਂ ਬਹੁਤ ਮਾਰੀਆਂ ਨੇ ਤੇ ਆਫਰੀਨ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਜਿਹੜਾ ਕੱਲ ਨਤੀਜਾ ਆਇਆ ਉਹਦੇ ਵਿੱਚ 12ਵੀਂ ਜਮਾਤ ਦੇ ਵਿੱਚ ਮੈਰਿਟ ਸੂਚੀ ਦੇ ਵਿੱਚ ਨਾ ਪਟਿਆਲਾ ਜ਼ਿਲ੍ਹੇ ਦੇ ਵਿੱਚ ਉਹਨੇ ਪਹਿਲਾ ਸਥਾਨ ਹਾਸਲ ਕੀਤਾ ਔਰ ਪਟਿਆਲੇ ਜ਼ਿਲ੍ਹੇ ਦੇ 59 ਜਿਹੜੇ ਵਿਦਿਆਰਥੀ ਨੇ ਉਹ ਮੈਰਿਟ ਸੂਚੀ ਦੇ ਵਿੱਚ ਆਏ ਨੇ ਪੂਰੇ ਪੰਜਾਬ ਦੀ ਦੇ ਵਿੱਚੋਂ ਜੇ ਗੱਲ ਕਰੀਏ 59 ਬੱਚੇ ਪਟਿਆਲੇ ਦੇ ਨੇ ਜਿਹਦੇ ਵਿੱਚੋਂ 37 ਕੁੜੀਆਂ ਨੇ ਔਰ ਹੁਣ ਤੁਸੀਂ ਇਹ ਦੇਖੋ ਕਿ 17,671 ਬੱਚਿਆਂ ਨੇ ਪੇਪਰ ਦਿੱਤਾ ਸੀ ਤੇ 16,152 ਬੱਚੇ ਪਟਿਆਲਾ ਜ਼ਿਲ੍ਹੇ ਦੇ ਪਾਸ ਹੋਏ ਨੇ ਜਿਹੜੀ ਪਾਸ ਦੀ ਪ੍ਰਤੀਸ਼ਤਤਾ ਤੁਸੀਂ ਦੱਸੀ ਹੈ 91.4% ਰਹੀ ਹੈ ਤਾਂ ਕਿਤੇ ਨਾ ਕਿਤੇ ਬਹੁਤ ਵਧੀਆ ਗੱਲ ਹੈ ਔਰ ਵਧਾਈ ਦੇ ਪਾਤਰ ਨੇ ਉਹ ਮਾਪੇ ਆਫਰੀਨ ਅਜ਼ੀਮ ਜਿਹੜੀ ਹੈ ਉਹ 499 ਨੰਬਰ ਲੈ ਕੇ ਫਸਟ ਆਈ ਹੈ ਉਹਦੇ ਨਾਲ ਹੀ ਦੋ ਕੁੜੀਆਂ ਹੋਰ ਨੇ ਜਿਹੜੀਆਂ ਕਿ ਇੰਨੇ ਹੀ ਨੰਬਰ ਲੈ ਕੇ ਪਾਸ ਹੋਈਆਂ ਨੇ

0: ਖੁਸ਼ੀ ਦੀ ਗੱਲ ਇਹ ਹੈ ਕਿ ਇਹ ਜਿਹੜੀਆਂ ਕੁੜੀਆਂ ਨੇ ਇਹਨਾਂ ਨੇ ਖੇਡਾਂ ਦੇ ਵਿੱਚ ਵੀ ਕਾਫੀ ਮੱਲਾਂ ਮਾਰੀਆਂ ਨੇ।
1: ਔਰ ਇਹ ਗੱਲਾਂ ਇਹ ਹੁੰਦੀਆਂ ਜੀ ਕਿ ਅੱਜ ਕੱਲ੍ਹ ਜਿਹੜੀ ਸਾਡੀ ਸਿੱਖਿਆ ਨੀਤੀ ਹੈ NEP 2020 ਹੈਗੀ ਉਹ ਓਵਰਆਲ ਡਿਵੈਲਪਮੈਂਟ ਦੇ ਉੱਪਰ ਜ਼ਿਆਦਾ ਧਿਆਨ ਦੇ ਰਹੀ ਹੈਗੀ ਹੈ ਕਿ ਸਿਰਫ ਤੇ ਸਿਰਫ ਬੱਚੇ ਪੜ੍ਹਨ ਹੀ ਨਾ, ਨਾਲ ਨਾਲ ਉਹਨਾਂ ਦੀਆਂ ਜਿਹੜੀਆਂ ਸਰੀਰਕ ਗਤੀਵਿਧੀਆਂ ਹੈਗੀਆਂ ਔਰ ਨਾਲ ਜਿਹੜੀਆਂ ਹੋਰ ਕੋ ਕਰਿਕੁਲਰ ਐਕਟੀਵਿਟੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਬੱਚਿਆਂ ਨੇ ਭਾਗੀਦਾਰੀ ਕਰਨੀ ਹੈਗੀ ਹੈ ਤਾਂ ਕਿ ਉਹਨਾਂ ਦਾ ਸਰਵ ਪੱਖੀ ਵਿਕਾਸ ਜਿਹੜਾ ਹੈਗਾ ਉਹ ਹੋ ਸਕੇ
0: ਜੀ।
1: ਸੋ ਇਸ ਦੇ ਨਾਲ ਹੀ ਅੱਜ ਦੇ ਦਿਨ ਦੀ ਖਾਸੀਅਤ ਦੀ ਵੀ ਗੱਲ ਕਰਾਂਗੇ। ਅੱਜ ਦੇ ਦਿਨ ਦੀ ਖਾਸੀਅਤ ਇਹ ਹੈਗੀ ਹੈ ਕਿ ਅੱਜ ਸਾਡੀਆਂ ਦੋ ਬੀਬੀਆਂ ਭੈਣਾਂ ਜਿਹੜੀਆਂ ਬੜੀਆਂ ਫੇਮਸ ਨੇ ਉਹਨਾਂ ਦਾ ਜਨਮ ਦਿਨ ਹੈ। ਉਹਨਾਂ ਚੋਂ ਇੱਕ ਹੈਗੇ ਹੈ ਜੀ ਭਾਰਤੀ ਅਦਾਕਾਰਾ ਤੇ ਮਾਡਲ ਮਾਨੁਸ਼ੀ ਛਿੱਲਰ। 14 ਮਈ 1997 ਨੂੰ ਉਹਨਾਂ ਦਾ ਜਨਮ ਹੋਇਆ ਸੀ ਤੇ 2017 ਦੇ ਵਿੱਚ ਹਰਿਆਣਾ ਦੀ ਨੁਮਾਇੰਦਗੀ ਕਰਕੇ ਉਹ ਫੈਮਨਾ ਮਿਸ ਇੰਡੀਆ 2017 ਮੁਕਾਬਲੇ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀ ਤੇ ਫੈਮਨਾ ਮਿਸ ਇੰਡੀਆ ਵਰਲਡ 2017 ਦਾ ਖਿਤਾਬ ਵੀ ਜਿੱਤਿਆ ਸੀ
0: ਜੀ।
1: ਹੁਣ ਇਹਨਾਂ ਦੀ ਖਾਸੀਅਤ ਇਹ ਹੈਗੀ ਹੈ ਕਿ ਕਹਿੰਦੇ ਹੁੰਦੇ ਨਾ ਕਿ ਜਦੋਂ ਕਿਸੇ ਇਨਸਾਨ ਨੂੰ ਸਫਲਤਾ ਮਿਲ ਜਾਂਦੀ ਹੈਗੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਇਹ ਹੁੰਦਾ ਕਿ ਮੈਂ ਸਮਾਜ ਵਾਸਤੇ ਕੁਛ ਕਰਾਂ। ਸੋ ਇਹਨਾਂ ਨੇ ਵੀ ਸਮਾਜ ਵਾਸਤੇ ਕੀਤਾ। ਮਈ 2018 ਦੇ ਵਿੱਚ ਮਾਨੁਸ਼ੀ ਨੇ ਦਿੱਲੀ ਦੀਆਂ ਸੜਕਾਂ ਦੇ ਉੱਪਰ 3 ਕਿਲੋਮੀਟਰ ਦੀ ਵਾਕ ਦੇ ਵਿੱਚ ਸੈਂਕੜੇ ਔਰਤਾਂ ਦੇ ਨਾਲ ਹਿੱਸਾ ਲਿਆ ਜਿਹਦਾ ਮਕਸਦ ਸੀ ਵਰਲਡ ਮੈਂਸੂਰੇਸ਼ਨ ਹਾਈਜੀਨ ਡੇ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ।
0: ਕਿਆ ਬਾਤ ਹੈ। ਔਰ ਗੁਰਹਰਪ੍ਰੀਤ ਆਪਾਂ ਨੇ ਗੱਲ ਰਿਜ਼ਲਟ ਦੀ ਕੀਤੀ ਹੈ, ਗੱਲ ਪਟਿਆਲੇ ਦੀ ਤਾਂ ਹੋ ਗਈ, ਆਪਾਂ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੀ ਕੁੜੀ ਹੈ ਟੋਪਰ ਰਹੀ ਹੈ ਸੁਪਨੀਤ,
1: ਹਨਾ
0: ਸੁਪਨੀਤ ਮੱਧ ਵਰਗੀ ਪਰਿਵਾਰ ਦੀ ਕੁੜੀ ਹੈ ਤੇ ਕਹਿੰਦੀ ਹੈ ਕਿ ਮੇਰਾ ਪਾਇਲਟ ਬਣਨ ਦਾ ਸੁਪਨਾ ਹੈ। ਤਾਂ ਦੇਖੋ ਸੁਪਨਾ ਕੋਈ ਵੀ ਦੇਖ ਸਕਦਾ, ਉਹਨੂੰ ਪੂਰਾ ਕਰਨ ਵਾਸਤੇ ਉਹਦਾ ਸਾਥ ਹੈ ਜਿਹੜਾ ਉਹ ਸਾਰਿਆਂ ਨੂੰ ਦੇਣਾ ਚਾਹੀਦਾ, ਚਾਹੇ ਉਹ ਫਿਰ ਸਕੂਲ ਦੇ ਪ੍ਰਿੰਸੀਪਲ ਨੇ, ਚਾਹੇ ਕਾਲਜ ਵਾਲੇ ਨੇ, ਟੀਚਰ ਨੇ, ਮਾਪੇ ਨੇ, ਜਾਂ ਫਿਰ ਕੋਈ ਹੋਰ ਰਿਸ਼ਤੇਦਾਰ ਹੈ।
1: ਜੀ ਬਿਲਕੁਲ। ਸੋ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਜੀ ਕਿ ਕਿੱਥੇ ਕਿੱਥੇ ਸਾਡੀਆਂ ਬੀਬੀਆਂ ਭੈਣਾਂ ਨੇ ਮੱਲਾਂ ਮਾਰੀਆਂ, ਸੋ ਇਸੇ ਦੇ ਨਾਲ ਹੀ ਅੱਜ ਦੀ ਜਿਹੜੀ ਖਾਸ ਦਿਨ ਦੀ ਗੱਲ ਵੀ ਸੀ ਕਿ ਅੱਜ ਜਨਮ ਦਿਨ ਕਿੰਨਾ ਕਿੰਨਾ ਦਾ। ਸੋ ਮਾਨੁਸ਼ੀ ਜੀ ਦਾ ਵੀ ਅੱਜ ਜਨਮ ਦਿਨ ਹੈ ਤੇ ਨਾਲ ਹੀ ਇੱਕ ਹੋਰ ਇਨਸਾਨ ਦਾ ਜਨਮ ਦਿਨ ਹੈ। ਕਰਮਜੀਤ ਜੀ, 2014 ਦੇ ਵਿੱਚ ਨਾ ਇੱਕ ਫਿਲਮ ਆਈ ਸੀ ਜੱਟ ਜੇਮਸ ਬੌਂਡ, ਤੇ ਉਹਦੇ ਵਿੱਚ ਜਿਹੜਾ ਹੈਗਾ ਇੱਕ ਅਦਾਕਾਰਾ ਸਾਨੂੰ ਦੇਖਣ ਨੂੰ ਮਿਲੇ ਸੀਗੇ ਜ਼ਰੀਨਾ ਖਾਨ। ਜ਼ਰੀਨ ਖਾਨ ਦਾ ਵੀ ਅੱਜ ਜਨਮ ਦਿਨ ਹੈਗਾ। ਸੋ PTC ਪੰਜਾਬੀ ਫਿਲਮ ਅਵਾਰਡਸ ਦੇ ਵਿੱਚ ਇਸ ਫਿਲਮ ਨੂੰ 8 ਅਵਾਰਡ ਮਿਲੇ ਸੀ ਤੇ ਉਹਨਾਂ ਦੇ ਵਿੱਚੋਂ 1 ਅਵਾਰਡ ਜ਼ਰੀਨ ਖਾਨ ਦੇ ਨਾਮ ਦੇ ਉੱਪਰ ਵੀ ਸੀਗਾ।
0: ਕਿਆ ਬਾਤ ਹੈ।
1: ਸੋ ਇਹਨਾਂ ਦੋਨਾਂ
0: ਜਿੰਨੀਆਂ ਵੀ ਅਸੀਂ ਬੀਬੀਆਂ ਦੀਆਂ ਗੱਲਾਂ ਕੀਤੀਆਂ ਨੇ ਉਹਨਾਂ ਸਾਰੀਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਜੀ।
1: ਜੀ ਬਿਲਕੁਲ। ਸੋ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।

0: ਜੀ, ਪ੍ਰੋਗਰਾਮ ਚੱਲ ਰਿਹਾ ਸਾਡੀਆਂ ਬੀਬੀਆਂ ਭੈਣਾਂ ਦਾ ਨਾਰੀ ਲੋਕ, ਤੇ ਅਸੀਂ ਜੁੜੇ ਹੋਏ ਹਾਂ, ਮੈਂ ਗੁਰਹਰਪ੍ਰੀਤ ਤੇ ਮੇਰੇ ਨਾਲ ਮੌਜੂਦ ਨੇ
1: ਕਰਮਜੀਤ
0: ਜੀ। ਸੋ ਕਰਮਜੀਤ ਜੀ, ਹੁਣੇ ਅਸੀਂ ਗੱਲਾਂ ਕੀਤੀਆਂ ਕਿ ਕਿਸ ਤਰੀਕੇ ਨਾਲ ਸਾਡੀਆਂ ਜਿਹੜੀਆਂ ਬੱਚੀਆਂ ਹੈਗੀਆਂ ਜਾਂ ਬੱਚੇ ਹੈਗੇ ਆ ਉਹਨਾਂ ਨੇ ਬੁਲੰਦੀਆਂ ਨੂੰ ਛੂਹਿਆ ਹੈ, ਕਿਉਂਕਿ ਇਕੱਲੀਆਂ ਕੁੜੀਆਂ ਹੀ ਨਹੀਂ, ਮੁੰਡੇ ਵੀ ਜਿਹੜੇ ਹੈਗੇ ਉਹ ਵੀ ਟੋਪਰਸ ਦੇ ਵਿੱਚ ਹੈਗੇ ਆ। ਸੋ ਅੱਜ ਜਿਹੜਾ ਹੈਗਾ ਜੀ, ਥੋੜ੍ਹਾ ਜਿਹਾ ਹੁਣ ਅਸੀਂ ਟੋਪਿਕ ਨੂੰ ਸ਼ਿਫਟ ਕਰਾਂਗੇ, ਥੋੜ੍ਹਾ ਜਿਹਾ ਅਸੀਂ ਮੌਸਮ ਬਾਰੇ ਵੀ ਗੱਲ ਕਰਾਂਗੇ। ਸੋ ਮੌਸਮ ਦੀ ਜਦੋਂ ਅਸੀਂ ਗੱਲ ਕਰਦੇ ਹੈਗੇ ਆ ਤਾਂ ਕਿਤੇ ਨਾ ਕਿਤੇ ਨਾ ਅਸੀਂ ਬੜਾ ਇਸ ਗੱਲ ਨੂੰ ਲੈ ਰਹੇ ਹੁੰਦੇ ਹਾਂ ਕਿ ਜੀ ਗਰਮੀ ਬਹੁਤ ਹੋਈ ਪਈ ਹੈ, ਮਤਲਬ ਸਾਹ ਨਹੀਂ ਆਉਂਦਾ ਪਿਆ ਹੈਗਾ, ਐਂਡ ਆਲ ਦੈਟ, ਬਹੁਤ ਕੁਛ ਹੁੰਦਾ ਹੈਗਾ। ਸੋ ਉਹਦੇ ਪਿੱਛੇ ਕਿਤੇ ਨਾ ਕਿਤੇ ਸਾਡਾ ਖਾਣ ਪੀਣ ਬਹੁਤ ਕੰਮ ਕਰ ਰਿਹਾ ਹੁੰਦਾ ਹੈਗਾ।
1: ਬਿਲਕੁਲ ਗੁਰਹਰਪ੍ਰੀਤ, ਕਈ ਵਾਰੀ ਤਾਂ ਇਹ ਹੁੰਦਾ ਕਿ ਨਾ ਜਿਵੇਂ ਹੁਣ ਬੱਚੇ ਸਕੂਲ ਜਾਣੇ ਸ਼ੁਰੂ ਹੋਏ ਹੋਏ ਆ, ਜਦੋਂ ਤੱਕ ਜੂਨ ਦੀਆਂ ਛੁੱਟੀਆਂ ਨਹੀਂ ਪੈਂਦੀਆਂ ਉਦੋਂ ਤੱਕ ਬੱਚਿਆਂ ਨੇ ਸਕੂਲ ਜਾਣਾ ਹੀ ਹੈ, ਹਾਲਾਂਕਿ ਟਾਈਮ ਜਿਹੜਾ ਸਮੇਂ ਸਮੇਂ ਤੇ ਬਦਲ ਦਿੰਦੀਆਂ ਨੇ, ਸਰਕਾਰ ਵੱਲੋਂ ਵੀ ਐਡਵਾਈਜ਼ਰੀ ਆ ਜਾਂਦੀ ਹੈ। ਪਰ ਜੇ ਗੱਲ ਕੱਲ੍ਹ ਦੇ ਮੌਸਮ ਦੀ ਕਰੀਏ, ਕੱਲ੍ਹ ਦੇ ਦੇਖੋ ਤੁਸੀਂ ਅੱਜ ਖ਼ਬਰਾਂ ਵੀ ਸੁਣ ਰਹੇ ਹੋ, ਯੂਪੀ ਦੇ ਵਿੱਚ ਜਿਹੜਾ ਤੂਫਾਨ ਨੇ ਕਿੰਨੀ ਤਰਥੱਲੀ ਮਚਾਈ ਹੈ, ਕਿੰਨੀਆਂ ਮੌਤਾਂ ਦੇਖੋ ਤੂਫਾਨ ਦੇ ਨਾਲ ਹੋਈਆਂ ਨੇ, ਹੈ ਨਾ। ਇੱਕ ਤਾਂ ਗੱਲ ਇਹ ਹੈ ਕਿ ਜਿਹੜਾ ਮੌਸਮ ਹੈ ਨਾ ਉਹ ਕੋਈ ਨੋਰਮਲ ਮੌਸਮ ਨਹੀਂ ਰਹਿੰਦਾ ਹੁਣ, ਇਹ ਆਪਣੀ ਪੂਰੀ ਨਾ ਜਿਵੇਂ ਇੱਕ ਆਫਤ ਬਣ ਕੇ ਆਉਂਦੀਆਂ ਨੇ ਚੀਜ਼ਾਂ, ਹੈ ਨਾ, ਚਾਹੇ ਮੀਂਹ ਹੈ, ਹਨੇਰੀ ਹੈ, ਗੜੇ ਨੇ, ਹੈ ਨਾ। ਤਾਂ ਇਹਦਾ ਜਿਹੜਾ ਨੁਕਸਾਨ ਹੈ, ਸਾਡੀ ਕੁਦਰਤ ਆਪਣਾ ਨਾ ਇੱਕ ਗੁੱਸਾ ਦਿਖਾ ਰਹੀ ਹੁੰਦੀ ਹੈ, ਮੈਨੂੰ ਐਂ ਲੱਗਦਾ। ਕੱਲ ਪਰਸੋਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਨਾ ਤਰਬੂਜ ਲੱਗੇ ਹੋਏ ਨੇ ਖੇਤ ਦੇ ਵਿੱਚ, ਸਿਰਫ ਤੇ ਸਿਰਫ ਤਰਬੂਜ ਹੀ ਦਿਸ ਰਹੇ ਨੇ, ਕੋਈ ਪੱਤਾ ਉਹਦੇ ਤੇ ਨਹੀਂ ਛੱਡਿਆ ਗੜਿਆਂ ਨੇ, ਹਨਾ, ਤੇ ਪਾਣੀ ਨਾਲ ਭਰਿਆ ਪਿਆ ਪੂਰਾ ਖੇਤ। ਮੈਨੂੰ ਲੱਗਦਾ ਸਾਡੇ ਸਾਰੇ ਸੁਣਨ ਵਾਲਿਆਂ ਨੇ ਇਹ ਖਬਰ ਦੇਖੀ ਹੋਊਗੀ। ਤਾਂ ਉਸ ਕਿਸਾਨ ਦੇ ਪੱਲੇ ਕੀ ਹੈ ਜਿਹਨੇ ਗੜਿਆਂ ਨੇ ਤਰਬੂਜ ਭੰਨ ਤੇ ਉੱਪਰੋਂ, ਤੁਸੀਂ ਦੇਖੋ ਵੀ ਜਿਹੜੀ ਗਰਮੀ ਦੀ ਰੁੱਤ ਦਾ ਮੇਵਾ 2 ਘੰਟੇ ਦੇ ਮੌਸਮ ਨੇ ਕਿਸ ਤਰੀਕੇ ਨਾਲ ਤਬਾਹ ਕਰਕੇ ਰੱਖਤਾ, ਔਰ ਸਭ ਤੋਂ ਵੱਡੀ ਗੱਲ ਵੀ ਉਹਦੀ ਆਮਦਨ ਦਾ ਜਿਹੜਾ ਸਾਧਨ ਹੈ ਉਹ ਚਲਿਆ ਗਿਆ। ਫਿਰ ਉਸ ਖੇਤ ਦੇ ਵਿੱਚ ਹੁਣ ਫਸਲ ਕਦੋਂ ਹੋਣੀ ਹੈ, ਕਿਵੇਂ ਹੋਣੀ ਹੈ, ਇਹ ਇਹ ਕਿਸਾਨ ਜਾਣਦਾ। ਚਲੋ ਖੈਰ, ਜਿਹੜੀ ਗੱਲ ਆਪਾਂ ਗਰਮੀ ਦੀ ਕਰ ਰਹੇ ਹਾਂ ਉਹ ਇਹ ਹੈ ਕਿ ਇੱਕ ਤਾਂ ਸਿਹਤਾਂ ਵੀ ਨਹੀਂ ਰਹੀਆਂ ਸਾਡੇ ਝੱਲਣ ਵਾਲੀਆਂ, ਹਨਾ। ਅੱਗੇ ਸਾਡੇ ਬਜ਼ੁਰਗ ਹੁੰਦੇ ਸੀ ਖੱਦਰ ਦਾ ਕੁੜਤਾ ਪਾ ਕੇ
0: ਜੀ,
1: ਸਾਰਾ ਮਤਲਬ ਦੁਪਹਿਰ ਹੋਣ ਤੱਕ ਉਹਨਾਂ ਨੇ ਖੇਤ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਈ ਜਾਣਾ, ਚਾਹੇ ਉਹਨਾਂ ਨੇ ਕੁਛ ਵੀ ਕਰਨਾ, ਵੱਟਾਂ ਸਵਾਰਨੀਆਂ ਜਾਂ ਕੋਈ ਕਹੀ ਚਲਾਉਣੀ ਜਾਂ ਪੱਠੇ ਵੱਢਣੇ, ਕੋਈ ਵੀ ਕੰਮ ਕਰਨਾ। ਹਾਲਾਂਕਿ ਤੜਕੇ ਤੋਂ ਖੇਤ ਜੋਤਦੇ ਹੁੰਦੇ ਸੀ, ਸਾਧਨ ਭਾਵੇਂ ਘੱਟ ਸੀ ਪਰ ਫਿਰ ਵੀ ਉਹਨਾਂ ਦੀ ਸਖ਼ਤ ਮਿਹਨਤ ਹੁੰਦੀ ਸੀ। ਅੱਛਾ, ਸਾਡੀਆਂ ਬੀਬੀਆਂ, ਮੈਂ ਕਹਿੰਦੀ ਹਾਂ ਵੀ ਜਦੋਂ ਤੱਕ ਫਸਲ ਆਉਂਦੀ ਨਹੀਂ, ਸਾਂਭ ਨਹੀਂ ਜਾਂਦੀ, ਉਹਨਾਂ ਨੇ ਲਿਪਣਾ ਪੋਚਣਾ ਵੀ ਕਰਨਾ ਹੁੰਦਾ ਸੀ ਪੁਰਾਣੇ ਜ਼ਮਾਨੇ ਦੇ ਵਿੱਚ, ਹਨਾ। ਤੇ ਉਹਨਾਂ ਦੀਆਂ ਜਿਹੜੀਆਂ ਸੁੱਤੀ ਚੁੰਨੀਆਂ ਸੀ ਪਸੀਨੇ ਨਾਲ, ਮੈਂ ਤਾਂ ਭਿੱਜੀਆਂ ਹੀ ਦੇਖੀਆਂ ਨੇ, ਮੈਂ ਕਦੇ ਉਹਨਾਂ ਨੂੰ ਆਰਾਮ ਕਰਦੇ ਨਹੀਂ ਦੇਖਿਆ। ਮੈਨੂੰ ਯਾਦ ਹੈ ਵੀ ਜਦੋਂ ਦੁਪਹਿਰ ਹੁੰਦੀ ਸੀ, ਅਸੀਂ ਛੋਟੇ ਛੋਟੇ ਪੜ ਕੇ ਆਉਂਦੇ ਹੁੰਦੇ ਸੀ, ਮੰਮੀ ਉਹਨਾਂ ਦਾ ਆਰਾਮ ਕਰਨ ਦਾ ਟਾਈਮ ਹੁੰਦਾ ਸੀ ਉਸ ਟਾਈਮ ਤੇ, ਤੇ ਦਲਾਨ ਹੁੰਦੇ ਸੀ ਆਪਣੇ ਵੱਡੇ ਵੱਡੇ, ਹਨਾ, ਨਿਆਣੇ ਨੇ ਤਾਂ ਮਸ਼ਕਰੀਆਂ ਕਰਨੀਆਂ ਹੁੰਦੀਆਂ ਨੇ, ਉਹਨਾਂ ਨੂੰ ਕੋਈ ਨੀਂਦ ਨੇੜੇ ਤੇੜੇ ਹੁੰਦੀ ਨਹੀਂ, ਹਨਾ। ਕਈ ਵਾਰ ਚਾਂਟੇ ਪੈਂਦੇ ਹੁੰਦੇ ਸੀ ਕਿਉਂਕਿ ਸਾਂਝਾ ਪਰਿਵਾਰ ਹੁੰਦਾ ਸੀ, ਤਾਈ ਜੀ, ਮੰਮੀ ਉਹਨੀ, ਚਾਚੀ ਉਹਨੀ, ਦਾਦੀ ਉਹਨੀ, ਚਾਰੇ ਜਣੀਆਂ ਨੇ ਆਰਾਮ ਕਰਨਾ ਹੁੰਦਾ ਸੀ, ਤੇ ਨਿਆਣੇ ਜਦੋਂ ਘਰੇ ਆ ਗਏ ਉਹਨਾਂ ਨੂੰ ਹੁੰਦਾ ਸੀ ਵੀ ਰੋਟੀ ਪਾਣੀ ਖਾ ਕੇ ਅਸੀਂ ਤਾਂ ਟੁਬਰ ਟੁਬਰ ਟੁਬਰ ਟੁਬਰ ਗੱਲਾਂ ਜਾਂ ਹੌਲੀ ਹੌਲੀ ਸ਼ੋਰ ਕਰਨਾ, ਕਈ ਵਾਰੀ ਉਹਦੇ ਪਿੱਛੇ ਵੀ ਸਾਡੇ ਪੈ ਜਾਂਦੇ ਸੀ ਕਿਉਂਕਿ ਉਹਨਾਂ ਨੇ ਅੱਧਾ ਕੁ ਘੰਟੇ ਵਾਸਤੇ ਪੈਣਾ ਹੁੰਦਾ ਸੀ। 2-2:30 ਵਜੇ ਤੱਕ ਸਾਡਾ ਕੰਮ ਨਿਬੇੜਦੇ ਸੀ, ਤਾਂ ਉਹ ਤੋਂ ਬਾਅਦ ਫਿਰ ਉਹਨਾਂ ਨੇ ਚਾਹ ਬਣਾਉਣੀ ਹੁੰਦੀ ਸੀ, ਫਿਰ ਫਿਰ ਆਪੋ ਆਪਣੇ ਕੰਮ ਲੱਗਣਾ ਹੁੰਦਾ ਸੀ ਇਹਨਾਂ ਘਰਦਿਆਂ ਨੇ। ਤਾਂ ਇਹ ਚੀਜ਼ਾਂ ਮੈਨੂੰ ਨਹੀਂ ਲੱਗਦਾ, ਅੱਜ ਕੱਲ੍ਹ ਅਸੀਂ ਕੀ ਕਰਦੇ ਹਾਂ, 10 ਵਜੇ ਕੰਮ ਨਿਬੇੜਿਆ, ਚਲੋ ਜੀ ਏਸੀ ਦੱਬ ਲਓ, ਤਾਂ ਉਹ ਚੀਜ਼ ਕਿੱਥੋਂ ਆਊਗੀ? ਫਿਜ਼ੀਕਲ ਮਿਹਨਤ ਜਮਾਂ ਘਟੀ ਪਈ ਆ। ਮੈਂ ਇਹ ਨਹੀਂ ਕਹਿੰਦੀ ਕਿ ਭੈਣਾਂ ਫਿਜ਼ੀਕਲ ਮਿਹਨਤ ਨਹੀਂ ਕਰਦੀਆਂ, ਜਿਸ ਤਰ੍ਹਾਂ ਦੇ ਅੱਜ ਕੱਲ੍ਹ ਘਰਾਂ ਦੇ ਵਿੱਚ ਹਾਲਾਤ ਨੇ ਉਹਦੇ ਅਕੋਰਡਿੰਗ ਭੈਣਾਂ ਬਹੁਤ ਕੰਮ ਕਰਦੀਆਂ ਨੇ, ਪਰ ਕਿਤੇ ਨਾ ਕਿਤੇ ਉਹ ਚੀਜ਼ ਹੈ ਜਿਹੜੀ ਪਸੀਨਾ ਕੱਢਣ ਵਾਸਤੇ ਬਹੁਤ ਸਾਰੀਆਂ ਭੈਣਾਂ ਨੂੰ ਮੰਨਣਾ ਪੈਣਾ ਵੀ ਉਹਨਾਂ ਨੂੰ ਜਿੰਮ ਜਾਣਾ ਪੈ ਰਿਹਾ ਹੈ।
0: ਜੀ ਬਿਲਕੁਲ, ਗੱਲ ਇੱਥੇ ਇਹ ਹੈ ਕਿ ਕਹਿੰਦੇ ਹੁੰਦੇ ਆ ਕਿ ਸਮੇਂ ਦੇ ਨਾਲ ਨਾਲ ਸਾਡੀ ਸਿਹਤ ਦੀ ਪਰਿਭਾਸ਼ਾ ਵੀ ਬਦਲਦੀ ਜਾਂਦੀ ਹੈ।
1: ਬਿਲਕੁਲ ਬਿਲਕੁਲ।
0: ਸੋ ਗੱਲ ਇੱਥੇ ਇਹ ਹੈ ਕਿ ਪਹਿਲਾਂ ਜਿਹੜੀ ਮਿਹਨਤ ਹੁੰਦੀ ਸੀ ਉਹ ਸਰੀਰਕ ਜ਼ਿਆਦਾ ਹੁੰਦੀ ਸੀਗੀ,
1: ਹਾਂ,
0: ਕਿਉਂਕਿ ਉਸ ਸਮੇਂ ਤੇ ਮਾਹੌਲ ਉਦਾਂ ਦਾ ਸੀ, ਕੰਮ ਉਦਾਂ ਦੇ ਸੀਗੇ। ਪਰ ਅੱਜ ਕੱਲ੍ਹ ਦੀ ਜਿਹੜੀ ਮਿਹਨਤ ਹੈਗੀ ਆ ਉਹ ਹੈਗੀ ਆ ਦਿਮਾਗੀ ਮਿਹਨਤ।
1: ਬਿਲਕੁਲ।
0: ਔਰ ਜਦੋਂ ਸਾਡਾ ਦਿਮਾਗ ਘੁੰਮ ਰਿਹਾ ਹੁੰਦਾ ਹੈਗਾ ਤਾਂ ਫਿਰ ਸਾਨੂੰ ਥੋੜ੍ਹਾ ਜਿਹਾ ਇਸ ਚੀਜ਼ ਤੇ ਜਿਹੜਾ ਗੌਰ ਅਸੀਂ ਘੱਟ ਫਰਮਾਉਂਦੇ ਹਾਂ ਕਿ ਸਾਡੇ ਸਰੀਰ ਦਾ ਕੀ ਹਾਲ ਹੋ ਰਿਹਾ, ਔਰ ਅੰਦਰੋਂ ਕਈ ਵਾਰੀ ਸਰੀਰ ਆਵਾਜ਼ਾਂ ਵੀ ਮਾਰ ਮਾਰ ਕੇ ਦੱਸ ਰਿਹਾ ਹੁੰਦਾ ਕਿ ਮੇਰੇ ਨਾਲ ਆਹ ਹੋ ਰਿਹਾ, ਥੋੜਾ ਬਹੁਤ ਮੇਰੇ ਤੇ ਜਿਹੜਾ ਹੈਗਾ ਰਹਿਮ ਕੀਤਾ ਜਾਵੇ, ਪਰ ਅਸੀਂ ਕਰਦੇ ਨਹੀਂ ਹੁੰਦੇ। ਹੁਣ ਉਹਦੇ ਪਿੱਛੇ ਕਾਰਨ ਇਹ ਹੁੰਦਾ ਹੈਗਾ ਕਿ ਅਸੀਂ ਸਾਰਾ ਦਿਨ ਬੈਠੇ ਰਹਿੰਦੇ ਹਾਂ, ਪਰ ਸਾਡੀ ਜਿਹੜੀ ਖੁਰਾਕ ਹੈਗੀ ਆ ਉਸੇ ਤਰੀਕੇ ਦੀ ਹੈ। ਕਹਿਣ ਤੋਂ ਭਾਵ ਕਿ ਜਿਹੜਾ ਫਾਸਟ ਫੂਡ ਜਾਂ ਜੰਕ ਫੂਡ ਹੈਗਾ ਉਹ ਕਿਤੇ ਨਾ ਕਿਤੇ ਬੜੀ ਵੱਡੀ ਸਮੱਸਿਆ ਜਿਹੜੀ ਸਾਡੇ ਲਈ ਪੈਦਾ ਕਰ ਰਿਹਾ ਹੈਗਾ। ਉਹਦੇ ਵਿੱਚ ਜਿਹੜਾ ਮੈਦਾ ਹੈਗਾ ਔਰ ਬਿਨਾਂ ਗੱਲ ਦੀਆਂ ਜਿਹੜੀਆਂ ਸੌਸਿਸ ਹੈਗੀਆਂ ਉਹ ਕਿਤੇ ਨਾ ਕਿਤੇ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਕਰਦੇ ਆ।
1: ਚਟਪਟੇ ਮਸਾਲੇ ਜਾਂ ਫਿਰ ਉਹ ਕੈਮੀਕਲ ਜਿਹੜੇ ਕਿ ਸਾਡੀ ਜੀਭ ਦੇ ਟੇਸਟ ਬਡਸ ਨੂੰ ਬਰਬਾਦ ਕਰਕੇ ਰੱਖ ਦਿੰਦੇ ਆ, ਸਾਨੂੰ ਚੀਜ਼ ਦਾ ਘਰ ਦੀ ਬਣੀ ਚੀਜ਼ ਦਾ ਟੇਸਟ ਆਉਣੋਂ ਹਟ ਜਾਂਦਾ।
0: ਹਾਂ, ਔਰ ਮਸਾਲੇ ਜਿਹੜੇ ਮਤਲਬ ਬਿਨਾਂ ਗੱਲ ਤੋਂ ਪਾਏ ਹੁੰਦੇ ਹੈਗੇ, ਕਿਉਂਕਿ ਅੱਜ ਕੱਲ੍ਹ ਜੇ ਅਸੀਂ ਸੋਸ਼ਲ

0: ਦੇ ਉੱਪਰ ਵੀਡੀਓਜ਼ ਦੇਖੀਏ ਤਾਂ ਵੀਡੀਓਜ਼ ਵੀ ਮਤਲਬ ਐਡੀਆਂ ਚਟਪਟੀਆਂ ਬਣਾਈਆਂ ਜਾ ਰਹੀਆਂ ਹੁੰਦੀਆਂ, ਦੱਸਿਆ ਜਾਂਦਾ ਜੀ ਅਸੀਂ ਆਹ ਪਾ ਰਹੇ ਹਾਂ, ਅਸੀਂ ਆਹ ਪਾ ਰਹੇ ਹਾਂ, ਅਸੀਂ ਆਹ ਪਾ ਰਹੇ ਹਾਂ. ਹੁਣ ਦੇਖਣ ਵਾਲੇ ਨੂੰ ਮਤਲਬ ਅੱਖਾਂ ਨੂੰ ਤਾਂ ਆਨੰਦ ਆ ਰਿਹਾ ਹੁੰਦਾ ਹੈਗਾ, ਜੀਭ ਨੂੰ ਵੀ ਆਨੰਦ ਆ ਰਿਹਾ ਹੁੰਦਾ, ਪਰ ਕਿਤੇ ਨਾ ਕਿਤੇ ਅੰਦਰ ਐਂ ਜਿਹਾ ਹੋ ਰਿਹਾ ਹੁੰਦਾ ਹੈਗਾ ਵੀ ਯਾਰ ਇੰਨਾ ਕੁਛ ਖਾ ਕੇ ਮਤਲਬ ਉਹਨੂੰ ਹਜ਼ਮ ਵੀ ਕਰਨਾ, ਤੇ ਹਜ਼ਮ ਕਰਨ ਦੀ ਜਦੋਂ ਵਾਰੀ ਆਉਂਦੀ ਹੈ ਤਾਂ ਫਿਰ ਜਿਹੜੀਆਂ ਚੀਜ਼ਾਂ ਅਸੀਂ ਖਾਂਦੇ ਹਾਂ ਉਹਨਾਂ ਨੂੰ ਹਜ਼ਮ ਕਰਨ ਵਾਸਤੇ ਓਨੀ ਹੀ ਐਨਰਜੀ ਸਾਡੀ ਬਾਡੀ ਦੇ ਵਿੱਚ ਪ੍ਰੋਡਿਊਸ ਹੁੰਦੀ ਹੈ, ਜਿਹਦੇ ਨਾਲ ਕਾਰਨ ਨਿਕਲਦਾ ਕਿ ਗਰਮੀ ਜਿਹੜੀ ਸਾਡੇ ਬਾਡੀ ਦੇ ਅੰਦਰ ਪੈਦਾ ਹੋ ਜਾਂਦੀ ਹੈ, ਜਿਹੜੀ ਕਿ ਸਾਨੂੰ ਲੱਗਦੀ ਬਹੁਤ ਹੈ. ਹੁਣ ਇਸ ਚੀਜ਼ ਦਾ ਮੈਂ ਇੱਕ ਐਕਸਪੈਰੀਮੈਂਟ ਆਪਦੇ ਆਪ ਤੇ ਕਰਕੇ ਦੇਖਿਆ. ਕੁਛ ਦਿਨ ਤੁਸੀਂ ਜਿਹੜਾ ਹਲਕਾ ਖਾ ਕੇ ਦੇਖੋ, ਮਤਲਬ ਕਿ ਥੋੜਾ ਜਿਹਾ ਜੇ ਤੁਸੀਂ ਜਿਹੜੀਆਂ ਛਟਪਟੀਆਂ ਚੀਜ਼ਾਂ ਛੱਡ ਦਿਓ ਇੱਕ ਦਿਨ ਲਈ ਛੱਡ ਕੇ ਦੇਖੋ, ਮਤਲਬ ਤੁਹਾਡੇ ਸਰੀਰ ਦੀਆਂ ਅੱਧੀਆਂ ਬਿਮਾਰੀਆਂ ਤੁਹਾਨੂੰ ਇਹ ਕਹਿਣਗੀਆਂ ਵੀ ਆਹ ਹਾ ਹਾ ਹੁਣ ਜਿਹੜਾ ਹੈਗਾ ਸਾਨੂੰ ਬਾਹਰ ਜਾਣ ਦਾ ਸਮਾਂ ਮਿਲ ਰਿਹਾ, ਤੇ ਸਰੀਰ ਤੁਹਾਨੂੰ ਕਹੂਗਾ ਵੀ ਹਾਂ ਸ਼ੁਕਰ ਹੈ ਤੂੰ ਮੇਰੀ ਵੀ ਸੁਣੀ.
1: ਹਾਂ, ਇੱਕ ਸਰੀਰ ਦੀ ਹੋਰ ਸਾਡੀਆਂ ਭੈਣਾਂ ਜਿਹੜੀਆਂ ਨਹੀਂ ਸੁਣਦੀਆਂ ਉਹ ਇਹ ਹੈ ਕਿ ਜਦੋਂ ਉਹ ਨਾ ਸਵੇਰ ਦਾ ਕੰਮ ਨਿਬੇੜ ਰਹੀਆਂ ਹੁੰਦੀਆਂ ਨੇ, ਕਾਹਲ ਬਹੁਤ ਹੁੰਦੀ ਹੈ, ਤੇ ਨਾ ਸਵੇਰੇ ਸਵੇਰੇ ਗੁਰੂ ਹਰਪ੍ਰੀਤ ਪਾਣੀ ਬਹੁਤ ਪੀਤਾ ਜਾਂਦਾ, ਪਰ ਭੈਣਾਂ ਨੂੰ ਹੁੰਦਾ ਕੋਈ ਨਾ ਹੁਣ ਪੀਨੀ ਆ, ਆਹ ਮਾੜਾ ਜਿਹਾ ਇੱਕ ਕਮਰਾ ਝਾੜੂ ਕੱਢ ਲਾ ਹੁਣ ਪੀਨੀ ਹੈ ਨਾ, ਤਾਂ ਮੇਰੀ ਇਹ ਸਲਾਹ ਹੈ ਵੀ ਭੈਣਾਂ ਤੁਸੀਂ ਨਾ ਆਪਣੇ ਕੰਮ ਕਰਨ ਵਾਲੇ ਰਸਤੇ ਦੇ ਵਿੱਚ ਜਗ੍ਹਾ ਜਗ੍ਹਾ ਪਾਣੀ ਰੱਖਿਆ ਕਰੋ, ਤੁਹਾਨੂੰ ਇਹ ਨਾ ਲੱਗੇ ਕਿ ਨਾ ਪਾਣੀ ਪੀਣ ਲਈ ਮੈਨੂੰ ਬ੍ਰੇਕ ਲੈਣੀ ਪੈਣੀ ਹੈ.
0: ਬਿਲਕੁਲ, ਉਹ ਐ ਜੇ ਹੁੰਦਾ ਨਾ ਵੀ ਕੰਮ ਮਾੜਾ
1: ਜਿਹਾ,
0: ਇੱਕ ਵਾਰੀ ਹੱਥ ਚ ਛੁੱਟ ਗਿਆ ਉਦੋਂ ਬਾਅਦ ਚ ਦੁਬਾਰੇ ਚੱਕਣ ਦੀ ਹਿੰਮਤ ਸਾਨੂੰ ਬਹੁਤ ਕਰਨੀ ਪੈਣੀ ਹੈ.
1: ਬਿਲਕੁਲ ਬਿਲਕੁਲ, ਉਸ ਕੰਮ ਨੂੰ ਲੱਗਿਆ ਨੀ ਜਾਂਦਾ, ਫਿਰ ਕੋਈ ਨਵਾਂ ਖੜਾ ਹੁੰਦਾ.
0: ਹਾਂ, ਫਿਰ ਮਤਲਬ ਬੈਠੇ ਬੈਠੇ ਸਾਨੂੰ ਦਿਖ ਜਾਂਦਾ ਵੀ ਉਹ ਛੱਤ ਤੇ ਜਾਲੇ ਲੱਗੇ ਪਏ ਆ, ਪਹਿਲਾਂ ਇਹਦੀ ਧਾਰ ਲਾ, ਫਿਰ ਉਹ ਜਿਹੜੀ ਝਾੜੂ ਹੁੰਦੀ ਹੈਗੀ ਸਾਈਡ ਤੇ, ਫਿਰ ਉਹ ਮਤਲਬ ਐ ਜੇ ਕਹਿ ਰਹੀ ਹੁੰਦੀ ਬਾਈ ਮੈਨੂੰ ਛੇੜਿਆ ਸੀ, ਪਹਿਲਾਂ ਮੇਰੇ ਨਾਲ ਤਾਂ ਕੰਮ ਪੂਰਾ ਕਰ ਲਓ. ਪਰ ਉਧਰ ਸਾਨੂੰ ਜਾਲੇ ਵੀ ਦਿਖ ਰਹੇ ਹੁੰਦੇ ਆ, ਫਿਰ ਹੌਲੀ ਹੌਲੀ ਸਾਨੂੰ ਦਿਸ ਜਾਂਦੇ ਆ ਵੀ ਆਹ ਚਾਦਰ ਨਾ ਬਹੁਤ ਦਿਨਾਂ ਦੀ ਮੈਲੀ ਹੋਈ ਪਈ ਹੈਗੀ, ਇਹਨੂੰ ਪਹਿਲਾਂ ਧੋ ਦਈਏ.
1: ਕਦੇ ਬੈਠਣ ਲਈ ਨੀ ਵਰਤੀ ਜਾਂਦੀ ਸਾਡੇ, ਤਾਂ ਮੈਨੂੰ ਬਹੁਤ ਐਕਸਪੀਰੀਅੰਸ ਹੈ ਇਸ ਚੀਜ਼ ਦਾ ਵੀ ਜੇ ਤੁਸੀਂ ਕਰਮਾਲ ਵੀ ਪਹਿਲਾਂ ਰੱਖਤਾ ਨਾ ਉਹਦੇ, ਫਿਰ ਢੇਰ ਸ਼ਾਮ ਤੱਕ ਲੱਗਿਆ ਰਹਿ
0: ਜੀ. ਔਰ ਇਹੀ ਸੇਮ ਚੀਜ਼ ਨਾ ਮਤਲਬ ਮੈਂ ਜਾ ਰਹੀ ਸੀਗੀ ਤਾਂ ਰਸਤੇ ਚ ਬਹੁਤ ਥਾਵਾਂ ਦੇ ਉੱਪਰ ਮੈਨੂੰ ਜਿਹੜੇ ਕਚਰੇ ਦੇ ਢੇਰ ਦਿਸੇ, ਅਕਸਰ ਹੀ ਸਾਨੂੰ ਦਿਸਦੇ ਹੈਗੇ, ਸਾਡੇ ਵਾਸਤੇ ਆਮ ਜੀ ਗੱਲ ਹੁੰਦੀ ਹੈ, ਪਰ ਜਦੋਂ ਅਸੀਂ ਥੋੜਾ ਧਿਆਨ ਨਾਲ ਦੇਖਦੇ ਹਾਂ ਤਾਂ ਫਿਰ ਸਾਨੂੰ ਪਤਾ ਲੱਗਦਾ ਵੀ ਯਾਰ ਇੰਨਾ ਕਚਰਾ ਕਿੱਥੋਂ ਆ ਰਿਹਾ. ਉਹਦੇ ਪਿੱਛੇ ਕਾਰਨ ਇਹੀ ਹੁੰਦਾ ਵੀ ਇੱਕ ਅੱਧੇ ਮੇਰੇ ਅੱਗੇ ਨੇ ਜਾ ਕੇ ਮੰਨ ਲਓ ਬੱਸ ਦੀ ਟਿਕਟ
1: ਪਹਿਲਾਂ ਸਿੱਟਿਆ,
0: ਬਸ ਇੱਕ ਸਿੱਟਤਾ ਉਹਦੇ ਮਗਰ ਹੀ ਇਹਨੇ ਸਿੱਟਤਾ ਮੇਰੇ ਨਾਲ ਮਾੜੇ ਜਿਹੇ ਨਾਲ ਕੀ ਹੋਜੂਗਾ, ਚਲੋ ਜੀ ਦੂਜੇ ਨੇ ਵੀ ਸਿੱਟਤਾ, ਫਿਰ ਤੀਜੇ ਨੇ ਵੀ ਸਿੱਟਤਾ.
1: ਬਿਲਕੁਲ,
0: ਇਸ ਤਰੀਕੇ ਨਾਲ ਜਿਹੜੇ ਕਚਰੇ ਦੇ ਢੇਰ ਹੈਗੇ ਬਣਦੇ. ਹੁਣ ਵਾਪਸ ਅਸੀਂ ਚੱਲਦੇ ਹੈਗੇ ਕਿ ਸਾਡੇ ਸਰੀਰ ਦੇ ਵਿੱਚ ਜਿਹੜਾ ਅਸੀਂ ਕਚਰਾ ਲੈ ਕੇ ਜਾ ਰਹੇ ਹਾਂ, ਮਤਲਬ ਜਿਹੜਾ ਅਸੀਂ ਬਿਨਾਂ ਗੱਲ ਦੀਆਂ ਜਿਹੜੇ ਮਸਾਲੇ ਜਿਨ੍ਹਾਂ ਦੀ ਅਸੀਂ ਪਹਿਲਾਂ ਗੱਲ ਕੀਤੀ ਸੀ. ਸੋ ਠੀਕ ਹੈ ਜਿਹੜਾ ਹੈਗਾ ਕਦੇ ਕਦੇ ਹੀ ਖਾਣਾ ਠੀਕ ਰਹਿੰਦਾ, ਪਰ ਜਦੋਂ ਅਸੀਂ ਬਹੁਤ ਜ਼ਿਆਦਾ ਕਿਸੇ ਚੀਜ਼ ਦੀ ਬਹੁਤਾਤ ਦੇ ਵਿੱਚ ਵਰਤੋਂ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਸਾਡੇ ਲਈ ਬਹੁਤ ਖਤਰਨਾਕ ਸਾਬਿਤ ਹੁੰਦੀ ਹੈ. ਸੋ ਗਰਮੀ ਤੋਂ ਬਚਣ ਦੇ ਲਈ ਇਹਨਾਂ ਚੀਜ਼ਾਂ ਤੋਂ ਜਿਹੜਾ ਪਰਹੇਜ਼ ਆ ਉਹ ਤਾਂ ਅਸੀਂ ਕਰਨਾ ਹੀ ਕਰਨਾ. ਨਾਲ ਨਾਲ ਜਿਹੜੇ ਦਿਨ ਦੀ ਸ਼ੁਰੂਆਤ ਹੈਗੀ ਹੈ ਉਹ ਅਸੀਂ ਜੇ ਨਿੰਬੂ ਪਾਣੀ ਨਾਲ ਕਰ ਲਈਏ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਬਿਹਤਰੀਨ ਹੋਰ ਕੋਈ ਚੀਜ਼.
1: ਬਿਲਕੁਲ, ਹਰਪ੍ਰੀਤ ਯਾਦ ਹੈ ਕਿ ਨਾ ਵੀ ਮੈਨੂੰ ਤਾਂ ਯਾਦ ਹੈ ਕਿ ਬਚਪਨ ਦੇ ਵਿੱਚ ਪਹਿਲਾਂ ਨਾ ਲੱਸੀ ਦਿੱਤੀ ਜਾਂਦੀ ਸੀ ਜੇ ਕੋਈ ਆਪਣੇ ਆਉਂਦਾ ਸੀ. ਅੱਜ ਕੱਲ੍ਹ ਅਸੀਂ ਕਹਿੰਦੇ ਕਿ ਬੋਟਲ 2-3 ਲੀਟਰ ਵਾਲੀ ਨਾ ਫਰਿੱਜ ਚ ਕੋਲਡ ਡਰਿੰਕ ਦੀ ਹੋਣੀ ਚਾਹੀਦੀ ਹੈ, ਫਿਰ ਉਹ ਜਿਹੜਾ ਮਰਜ਼ੀ ਹੋਵੇ ਹਨਾ, ਤਾਂ ਕੋਲਡ ਡਰਿੰਕ ਤੋਂ ਬਿਨਾਂ ਅੱਜ ਕੱਲ੍ਹ ਅਸੀਂ ਨਾ ਸੇਵਾ ਨੀ ਮੰਨਦੇ. ਸਿੰਪਲ ਪਾਣੀ ਤਾਂ ਅੱਜ ਕੱਲ੍ਹ ਕਿਸੇ ਨੂੰ ਦਿੱਤਾ ਹੀ ਨਹੀਂ ਜਾਂਦਾ. ਜੇ ਹੱਥ ਨਾਲ ਸ਼ਿਕੰਜਵੀ ਬਣਾਉਣ ਦੀ ਗੱਲ ਆ ਜਾਵੇ ਬਸ ਉਹ ਤਾਂ ਉੱਥੇ ਤਾਂ ਬਿਪਤਾ ਛਿੜ ਜਾਂਦੀ ਹੈ. ਐਂ ਹੁੰਦਾ ਵੀ ਕਿੰਨੇ ਭਾਂਡੇ ਜੂਠੇ ਹੋਣਗੇ, ਨਿੰਬੂ ਨਿਚੋੜਨਾ ਪਊਗਾ ਹਨਾ, ਤਾਂ ਕਿੰਨਾ ਕੁਛ ਸ਼ਿਕੰਜਵੀ ਵਾਸਤੇ ਕਰਨਾ ਪੈਂਦਾ. ਇਸ ਤੋਂ ਚੰਗਾ ਕੀ ਹੈ, ਬੋਟਲ ਕੱਢੋ, ਸਿੱਧਾ ਗਲਾਸ 'ਚ ਪਾਓ, ਅਗਲੇ ਨੂੰ ਕੋਲਡ ਡਰਿੰਕ ਦੇ ਦਿਓ, ਨਾਲੇ ਅਗਲਾ ਖੁਸ਼ ਨਾਲੇ ਅਸੀਂ ਖੁਸ਼.
0: ਬਿਲਕੁਲ. ਸੋ ਜਦੋਂ ਨਿੰਬੂ ਦੀ ਗੱਲ ਆਉਂਦੀ ਹੈ ਤਾਂ ਫਿਰ ਮੈਨੂੰ ਇੱਕ ਗਾਣਾ ਵੀ ਯਾਦ ਆ ਜਾਂਦਾ ਹੁੰਦਾ
1: ਜੀ,

0: ਰਿਸ਼ਤਿਆਂ ਦੇ ਵਿੱਚ ਵੀ ਬਹੁਤ ਹੋ ਜਾਂਦੀ ਹੈ ਔਰ ਉਹ ਐਸੀ ਗਰਮੀ ਹੁੰਦੀ ਹੈ ਜਿਹੜੀ ਮਤਲਬ ਰਿਸ਼ਤਿਆਂ ਦੇ ਵਿੱਚ ਐਸਾ ਪਾੜ ਪਾ ਦਿੰਦੀ ਹੈ ਜਿਹਨੂੰ ਪਰਨਾ ਜਾਂ ਇਹ ਕਹਿ ਲਓ ਕਿ ਜਿਹਨੂੰ ਪੂਰਨਾ ਬੜਾ ਔਖਾ ਹੋ ਜਾਂਦਾ ਸੋ ਉਹਦਾ ਰਿਜ਼ਲਟ ਅਸੀਂ ਅੱਜ ਕੱਲ੍ਹ ਵੇਖ ਹੀ ਰਹੇ ਹਾਂ ਕਿ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਹੈਗੇ ਹਾਂ ਤਾਂ ਤੀਜੇ ਜਾਂ ਚੌਥੇ ਘਰ ਸ਼ਾਇਦ ਮੈਂ ਜ਼ਿਆਦਾ ਕਹਿ ਰਹੀ ਹੋਊਂਗੀ ਪਹਿਲੀ ਗੱਲ ਤਾਂ ਹਰ ਦੂਜੇ ਘਰ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਜਿਹੜਾ ਐਸਾ ਕੇਸ ਜ਼ਰੂਰ ਮਿਲ ਜਾਏਗਾ ਜਿਸ ਦੇ ਵਿੱਚ ਜਾਂ ਤਾਂ ਜਿਹੜੀ ਨੂੰਹ ਹੈਗੀ ਉਹ ਪੇਕੇ ਬੈਠੀ ਹੈ ਜਾਂ ਫਿਰ ਧੀ ਸਹੁਰੇ ਨਹੀਂ ਜਾ ਰਹੀ ਸੋ ਡਾਇਵੋਰਸ ਕੇਸਿਸ
1: ਤੁਸੀਂ ਇਹ ਗੱਲ ਗੁਰੂ ਹਰਪ੍ਰੀਤ ਜੀ ਕਿਉਂਕਿ ਨਾ ਅੱਜ ਕੱਲ੍ਹ ਇਹਦੇ ਕਈ ਸਾਰੇ ਕਾਰਨ ਹੋ ਸਕਦੇ ਆ ਇੱਕ ਤਾਂ ਸਭ ਤੋਂ ਵੱਡਾ ਕਾਰਨ ਜਿਹੜਾ ਮੈਨੂੰ ਲੱਗਦਾ ਉਹ ਇਹ ਹੈ ਕਿ ਜੇ ਤੁਸੀਂ ਗੱਲ ਹਸਬੈਂਡ ਵਾਈਫ ਦੇ ਰਿਸ਼ਤੇ ਦੀ ਕਰ ਰਹੇ ਹੋ ਤਾਂ ਪਹਿਲਾਂ ਮੇਰੀ ਖੁਸ਼ੀ ਮੈਂ ਖੁਸ਼ ਪਹਿਲਾਂ ਚਾਹੇ ਉਹ ਪਤੀ ਹੈ ਚਾਹੇ ਪਤਨੀ ਹੈ ਦੂਜੇ ਨੰਬਰ ਤੇ ਕੋਈ ਦੂਜਾ ਖੁਸ਼
0: ਬਿਲਕੁਲ
1: ਪਰ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਇਹ ਹੁੰਦਾ ਸੀ ਕਿ ਜਿਹੜਾ ਵੀ ਰਿਸ਼ਤਾ ਬਣਿਆ ਉਹਦੇ ਵਿੱਚ ਨਾ ਕੁਝ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਸਿਆਣੇ ਇਨਵੋਲਵ ਹੁੰਦੇ ਸੀ ਅੱਜ ਕੱਲ੍ਹ ਅਸੀਂ ਆਪੇ ਹੀ ਰਿਸ਼ਤਾ ਬੜੀ ਛੇਤੀ ਬਣਾਉਂਦੇ ਹਾਂ ਬੜੀ ਛੇਤੀ ਖਤਮ ਕਰ ਲੈਂਦੇ ਹਾਂ ਸਾਨੂੰ ਲੱਗਦਾ ਹੈ ਜਿਵੇਂ ਕੱਪੜੇ ਬਦਲੇ ਜਾਂਦੇ ਆ ਰਿਸ਼ਤੇ ਵੀ ਐਂ ਬਦਲੇ ਜਾਂਦੇ ਆ
0: ਬਿਲਕੁਲ
1: ਪਰ ਇਹ ਚੀਜ਼ਾਂ ਕਿਤੇ ਨਾ ਕਿਤੇ ਘਾਣ ਕਰ ਰਹੀਆਂ ਨੇ ਸਾਡੇ ਰਿਸ਼ਤਿਆਂ ਦਾ ਹੈਨਾ ਤੇ ਸਿਆਣੇ ਇਸ ਕਰਕੇ ਇਨਵੋਲਵ ਹੁੰਦੇ ਸੀ ਕਿ ਉਹਨਾਂ ਦੀ ਸਮਝ ਦੇ ਮੁਤਾਬਕ ਜਿਹੜੇ ਨੌਜਵਾਨ ਨੇ ਉਹ ਆਪਣਾ ਸਹੀ ਫੈਸਲਾ ਲੈ ਸਕਣ ਕਿਉਂਕਿ ਸਿਆਣਿਆਂ ਕੋਲ ਤਜਰਬਾ ਹੁੰਦਾ ਤੇ ਉਸ ਤਜਰਬੇ ਦੇ ਆਧਾਰ ਤੇ ਜਿਵੇਂ ਉਹਨਾਂ ਨੇ ਆਪਣੇ ਰਿਸ਼ਤੇ ਸਮੋਏ ਹੁੰਦੇ ਆ ਜਾਂ ਉਹਨਾਂ ਨੂੰ ਪਤਾ ਹੁੰਦਾ ਕਿ ਬੱਚਿਆਂ ਨੂੰ ਕਿਸ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਆ ਸਕਦੀਆਂ ਨੇ ਹਨਾ ਜਾਂ ਕਿਸ ਕਿਸ ਤਰੀਕੇ ਨਾਲ ਇਹਨਾਂ ਨੇ ਇਹਨਾਂ ਪ੍ਰੋਬਲਮਸ ਦੇ ਨਾਲ ਦੋ ਚਾਰ ਹੋਣਾ ਹਨਾ ਇਹ ਚੀਜ਼ਾਂ ਉਹ ਸਾਰਾ ਕੁਛ ਨਾ ਆਪਣਾ ਫਾਈਨੈਂਸ਼ੀਅਲ ਸਟੇਟਸ ਜਾਂ ਕਹਿ ਲਓ ਵੀ ਬੱਚੇ ਦੀ ਆਦਤਾਂ ਸੁਭਾਅ ਸਾਰਾ ਕੁਛ ਦੇਖ ਕੇ ਗੁਣ ਸਭ ਕੁਛ ਦੇਖ ਕੇ ਫੇਰ ਜਿਹੜੇ ਰਿਸ਼ਤੇ ਸੀ ਉਹ ਜੋੜੇ ਜਾਂਦੇ ਸੀ
0: ਜੀ ਔਰ ਵੱਡੀ ਗੱਲ ਇਹ ਵੀ ਹੁੰਦੀ ਸੀਗੀ ਕਿ ਉਹਨਾਂ ਸਮਿਆਂ ਦੇ ਵਿੱਚ ਇਕੱਲੇ ਬਜ਼ੁਰਗ ਨਹੀਂ ਸੀ ਹੁੰਦੇ ਇੱਕ ਹੋਰ ਬੜਾ ਖਾਸ ਇਨਸਾਨ ਹੁੰਦਾ ਸੀਗਾ ਜਿਹੜਾ ਕਿ ਰਿਸ਼ਤਿਆਂ ਨੂੰ ਜੋੜਦਾ ਸੀ ਜੀ ਬਿਲਕੁਲ ਵਿਚੋਲਾ ਸੋ ਵਿਚੋਲੇ ਦੇ ਨਾਮ ਦੇ ਨਾਲ ਇੱਕ ਹੋਰ ਵੀ ਗੱਲ ਜੁੜਦੀ ਹੁੰਦੀ ਹੈ ਵਿਚੋਲਾ ਕਈ ਵਾਰ ਉਹ ਵਿਚੋਲਾ ਐਸਾ ਰੱਖ ਦਿੰਦਾ ਸੀਗਾ ਕਿ ਉਹ ਪੂਰਨਾ ਔਖਾ ਹੋ ਜਾਂਦਾ ਸੀ ਪਰ ਉਹਨਾਂ ਸਮਿਆਂ ਦੀ ਜੇਕਰ ਅਸੀਂ ਗੱਲ ਕਰ ਰਹੇ ਹਾਂ ਤਾਂ ਉੱਥੇ ਫਿਰ ਸਬਰ ਸੰਤੋਖ ਵੀ ਬੜਾ ਹੁੰਦਾ ਸੀ ਪਰ ਕਿਤੇ ਨਾ ਕਿਤੇ ਜਦੋਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਸਭ ਨੂੰ ਆਪਣਾ ਜ਼ਮਾਨਾ ਬੜਾ ਪਸੰਦ ਹੁੰਦਾ ਸੋ ਜਦੋਂ ਅਸੀਂ ਉਸ ਸਬਰ ਸੰਤੋਖ ਦੀ ਗੱਲ ਕਰਦੇ ਹਾਂ ਤਾਂ ਜਿਸ ਜ਼ਮਾਨੇ ਦੇ ਵਿੱਚ ਅਸੀਂ ਰਹਿ ਰਹੇ ਹੈਗੇ ਹਾਂ ਨਾ ਉਸ ਸਮੇਂ ਦੇ ਵਿੱਚ ਅਸੀਂ ਜਿਹੜਾ ਹੈਗਾ ਨਾ ਬਹੁਤ ਜ਼ਿਆਦਾ ਕਾਹਲੀ ਦੇ ਵਿੱਚ ਹੈਗੇ ਹਾਂ ਸੋ ਕਾਹਲੀ ਜਦੋਂ ਹੁੰਦੀ ਹੈਗੀ ਹੈ ਤਾਂ ਫਿਰ ਕਿਤੇ ਨਾ ਕਿਤੇ ਜਿਹੜਾ ਹੈਗਾ ਮਤਲਬ ਕਹਿੰਦੇ ਹੁੰਦੇ ਨਾ ਕਿ ਕਾਹਲੀ ਦਾ ਕੰਮ ਸ਼ੈਤਾਨ ਦਾ ਕੰਮ ਹੁੰਦਾ ਹੈਗਾ ਕਾਹਲੀ ਅੱਗੇ ਟੋਏ ਸੋ ਉਹ ਜਿਹੜੀ ਕਾਹਲੀ ਹੈਗੀ ਉਹ ਕਿਤੇ ਨਾ ਕਿਤੇ ਸਾਨੂੰ ਮਤਲਬ ਸਾਡੇ ਸੁਭਾਅ ਦੇ ਵਿੱਚ ਵੀ ਆ ਜਾਂਦੀ ਹੈਗੀ ਹੈ ਸੋ ਉੱਥੇ ਵੀ ਫਿਰ ਅਸੀਂ ਰਿਸ਼ਤਿਆਂ 'ਚ ਵੀ ਉਹ ਕਾਹਲੀ ਲੈ ਆਉਂਦੇ ਹਾਂ
1: ਇੱਕ ਗੁਰੂ ਹਰਪ੍ਰੀਤ ਇਹ ਵੀ ਕਹਿੰਦੇ ਹੁੰਦੇ ਆ ਕਹਿੰਦੇ ਕਿ ਜਿਹੜੇ ਝੁਕਦੇ ਨੇ ਨਾ ਟੁੱਟ ਜਾਂਦੇ ਆ
0: ਹਾਂ
1: ਰਿਸ਼ਤਿਆਂ ਦੇ ਵਿੱਚ ਥੋੜੀ ਜਿਹੀ ਲਚਕ ਤਾਂ ਹੋਣੀ ਚਾਹੀਦੀ ਹੈ ਜਿਹੜੀ ਜੇ ਇਹ ਲਚਕ ਖਤਮ ਹੋ ਗਈ ਫਿਰ ਤਾਂ ਗੱਲ ਹੀ ਖਤਮ ਹੋ ਗਈ ਹੈ ਨਾ ਆਪਾਂ ਇਹ ਕਹਿੰਦੇ ਹੁੰਦੇ ਆ ਮੈਂ ਨਾ ਮਤਲਬ ਬੜੇ ਸੋਹਣਾ ਕੋਟ ਪੜਿਆ ਕਹਿੰਦੇ ਕਿ ਜਦੋਂ ਨਾ ਵੈਸੇ ਗੱਲ ਤਾਂ ਮੌਤ ਦੀ ਹੈ ਕਹਿੰਦੇ ਜਦੋਂ ਫੁੱਲ ਚੁਗਣ ਜਾਈਦਾ ਨਾ ਉੱਥੇ ਹੱਡੀਆਂ ਲੱਭਦੀਆਂ ਨੇ ਬੰਦੇ ਦੀਆਂ ਜਿਹੜਾ ਧੋਣ ਚਕੀਲਾ ਸਾਰੀ ਜ਼ਿੰਦਗੀ ਰਹਿੰਦਾ ਉਹ ਕਿਤੋਂ ਨੀ ਲੱਭਦਾ ਸਵਾਹ ਦੇ ਵਿੱਚੋਂ
0: ਜੀ ਬਿਲਕੁਲ
1: ਤਾਂ ਉਹ ਧੋਣ ਚਕੀਲਾ ਜਿਹੜਾ ਉਹ ਰਿਸ਼ਤਿਆਂ ਵਾਸਤੇ ਬੜਾ ਖਤਰਨਾਕ ਹੈ
0: ਔਰ ਵੱਡੀ ਗੱਲ ਇਹ ਹੁੰਦੀ ਹੈ ਕਿ ਜੇ ਅਸੀਂ ਮਤਲਬ ਸ਼ੁਰੂਆਤ ਅਸੀਂ ਡਾਇਵੋਰਸ ਕੇਸਿਸ ਤੋਂ ਕੀਤੀ ਸੀ ਕਿ ਅੱਜ ਕੱਲ੍ਹ ਡਾਇਵੋਰਸ ਕੇਸਿਸ ਮਤਲਬ ਇੰਨੇ ਕੁ ਜ਼ਿਆਦਾ ਹੈਗੇ ਆ ਕਿ ਹਰ ਦੂਜੇ ਘਰ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਐਸੀ ਚੀਜ਼ ਜਾਂ ਐਸਾ ਜਿਹੜੀ ਗੱਲਬਾਤ ਹੈਗੀ ਉਹ ਦੇਖਣ ਨੂੰ ਮਿਲ ਜਾਂਦੀ ਹੈ ਛੋਟੀ ਜਿਹੀ ਲੜਾਈ ਹੋਈ ਨਹੀਂ ਤੇ ਨਾਲ ਦੀ ਨਾਲ ਜਿਹੜਾ ਹੈਗਾ ਕਿਸੇ ਨਾ ਕਿਸੇ ਪਾਸਿਓਂ ਡਾਇਵੋਰਸ ਦੀ ਮੰਗ ਹੋ ਜਾਂਦੀ ਹੈਗੀ ਹੈ ਸੋ ਉਹਦੇ ਵਿੱਚ ਇੱਕ ਕਾਰਨ ਇਹ ਵੀ ਮੰਨਿਆ ਜਾਂਦਾ ਹੈਗਾ ਕਿ ਜਿਹੜੀ ਦਖਲ ਅੰਦਾਜ਼ੀ ਹੈਗੀ ਹੈ ਉਹ ਵੀ ਬਹੁਤ ਵੱਡੇ ਜਿਹੜਾ ਰੋਲ ਪਲੇਅ ਕਰਦੀ ਹੈ ਔਰ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਕਿਹਾ ਜਾਂਦਾ ਹੈ ਕਿ ਜਿਹੜੀ ਸਾਡੀ ਬੀਬੀ ਹੈਗੀ ਹੈ ਜਾਂ ਸਵਾਣੀ ਹੈਗੀ ਹੈ ਜਾਂ ਘਰ ਦੀ ਔਰਤ ਹੈਗੀ ਹੈ ਉਹਦੀ ਮਾਂ ਦਾ ਮੰਨਿਆ ਜਾਂਦਾ ਹੈ ਪਰ ਇੱਥੇ ਮੈਂ ਥੋੜ੍ਹਾ ਜਿਹਾ ਕਰੈਕਟ ਕਰਨਾ ਚਾਹੂੰਗੀ ਜਿਹੜਾ ਹੈਗਾ ਨਾ ਅਕਸਰ ਦਖਲ ਅੰਦਾਜ਼ੀ ਕਿਸੇ ਦੀ ਵੀ ਹੋਵੇ ਉਹ ਘਰ ਦੇ ਵਿੱਚ ਮਾੜੀ ਹੈ ਚਾਹੇ ਉਹ ਮੁੰਡੇ ਦੀ ਮਾਂ ਦੀ ਹੈ ਤੇ ਚਾਹੇ ਉਹ ਕੁੜੀ ਦੀ ਮਾਂ ਦੀ ਹੈ ਖਾਸ ਕਰਕੇ ਜਿਹੜੇ ਇਹ ਕਾਰਨ ਜੇਕਰ ਅਸੀਂ ਡਾਇਵੋਰਸ ਕੇਸਿਸ ਦੇ ਕਾਰਨਾਂ ਨੂੰ ਥੋੜ੍ਹਾ ਜਿਹਾ ਐਨਾਲਾਈਜ਼ ਕਰੀਏ ਥੋੜ੍ਹਾ ਜਿਹਾ ਇਹਨਾਂ ਦੇ ਵਿੱਚ ਜਾ ਕੇ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਜਿੱਥੇ ਜਿਹੜੀ ਹੈਗੀ ਹੈ ਕੁੜੀ ਦੀ ਮਾਂ ਨੂੰ ਬਹੁਤ ਜ਼ਿਆਦਾ ਅਸੀਂ ਜਿਹੜੇ ਇਹ ਕਹਿ ਦਿੰਦੇ ਭੰਡ ਦਿੰਦੇ ਹਾਂ ਹੈਨਾ ਕਿਉਂਕਿ ਉਹਨੇ ਆਪਣੀ ਮਾਂ ਦੇ ਨਾਲ ਗੱਲ ਕੀਤੀ ਔਰ ਕਿਤੋਂ ਨਾ ਕਿਤੋਂ ਦੇਖੋ ਕੁੜੀ ਕਿਸੇ ਨੂੰ ਦੁੱਖ ਜਰਦੀ ਚੰਗੀ ਨਹੀਂ ਲੱਗਦੀ ਹੁੰਦੀ ਹੈਨਾ ਤੇ ਜੇ ਅਸੀਂ ਇੱਧਰੋਂ ਮੁੰਡੇ ਵਾਲੇ ਪਾਸਿਓਂ ਵੇਖੀਏ ਤਾਂ ਜਿਹੜੀ ਮੁੰਡੇ ਦੀ ਮਾਂ ਹੁੰਦੀ ਹੈ ਉਹਨੂੰ ਐਂ ਹੁੰਦਾ ਵੀ ਮੈਂ ਆਪਦਾ ਮੁੰਡਾ ਐਡਾ ਪਾਲ ਪੋਸ ਕੇ ਜਿਹੜਾ ਹੈਗਾ ਇਹਨੂੰ ਦੇਤਾ ਤੇ ਫਿਰ ਵੀ ਮੇਰਾ ਤਾਂ ਮੇਰੇ ਮੁੰਡੇ ਤੇ ਕੋਈ ਹੱਕ ਹੀ ਨਹੀਂ ਰਿਹਾ ਔਰ ਤੀਜਾ ਜਿਹੜਾ ਇੱਕ ਸਭ ਤੋਂ ਵੱਡਾ ਪੋਰਸ਼ਨ ਹੁੰਦਾ ਹੈਗਾ ਸਭ ਤੋਂ ਵੱਡਾ ਸੈਗਮੈਂਟ ਹੁੰਦਾ ਹੈਗਾ ਉਹ ਹੁੰਦਾ ਜੀ ਮੁੰਡੇ ਦੀ ਭੈਣ ਜਦੋਂ ਨਨਾਨਾ ਦਾ ਖਾਸ ਕਰਕੇ ਵਿਆਹੀਆਂ ਹੋਈਆਂ ਨਨਾਨਾ ਦਾ ਘਰ ਦੇ ਵਿੱਚ ਦਖਲ ਬਹੁਤ ਜ਼ਿਆਦਾ ਵੱਧ ਜਾਂਦਾ ਹੈਗਾ ਔਰ ਕਿਤੇ ਨਾ ਕਿਤੇ ਇੰਝ ਲੱਗਦਾ ਹੁੰਦਾ ਉਹਨਾਂ ਨੂੰ ਵੀ ਇਹ ਸਾਡਾ ਹੀ ਘਰ ਹੈਗਾ ਹਨਾ ਔਰ ਉਹਨਾਂ ਨੂੰ ਇਹ ਜਤਾਇਆ ਵੀ ਜਾਂਦਾ ਤੁਹਾਡਾ ਘਰ ਹੈ ਇਹ
1: ਬਿਲਕੁਲ
0: ਉਹ ਕਿਤੇ ਨਾ ਕਿਤੇ ਤਾਂ ਆਪਣੀ ਬੱਚੀ ਨਾਲ ਪਿਆਰ ਜਤਾ ਰਹੇ ਹੁੰਦੇ ਆ ਪਰ ਕਿਤੇ ਨਾ

0: ਤੇ ਉਹ ਇੱਕ ਗਲਤ ਚੀਜ਼ ਨੂੰ ਵੀ ਥੋੜਾ ਜਿਹਾ ਵਧਾਵਾ ਦੇ ਰਹੇ ਹੁੰਦੇ ਆ ਔਰ ਉੱਥੇ ਇਹ ਚੀਜ਼ ਹੁੰਦੀ ਹੈ ਕਿ ਅਸੀਂ ਲੋੜ ਤੋਂ ਵੱਧ ਦਖਲ ਦੇਣਾ ਸ਼ੁਰੂ ਕਰ ਦਿੰਦੇ ਹਾਂ ਔਰ ਅੱਜ ਕੱਲ ਦੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਕਿਸੇ ਨੂੰ ਪਸੰਦ ਨਹੀਂ
1: ਪਰ ਤੁਸੀਂ ਇਹ ਸੁਣਿਆ ਵੀ ਹੋਣਾ ਗੁਰਹਰਪ੍ਰੀਤ ਕਹਿੰਦੇ ਵੀ ਨਾ ਜਿਹੜੀਆਂ ਔਰਤਾਂ ਪੇਕਿਆਂ ਵੱਲ ਜ਼ਿਆਦਾ ਝਾਕਦੀਆਂ ਨੇ ਚਾਹੇ ਉਹ ਲੈਣ ਦੇਣ ਦੇ ਮਾਮਲੇ ਦੇ ਵਿੱਚ ਚਾਹੇ ਉਹ ਫਿਰ ਆਪਣੀ ਚੌਧਰ ਚਲਾਉਣ ਦੇ ਮਾਮਲੇ ਚ ਤਾਂ ਉਹਨਾਂ ਲੇਡੀਜ਼ ਨੂੰ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਕਦੇ ਨਾ ਕਦੇ ਜਿਹੜੇ ਇਨਸਾਨ ਦਾ ਉਹ ਘਰ ਹੁੰਦਾ ਪੇਕਾ ਘਰ ਜਿਹੜੀ ਕੁੜੀ ਉਹਨਾਂ ਦੇ ਘਰੇ ਵਿਆਹ ਕੇ ਆਈ ਹੁੰਦੀ ਹੈ ਤਾਂ ਉਹ ਕਦੇ ਨਾ ਕਦੇ ਆਪਣਾ ਕੰਟਰੋਲ ਆਪਣੇ ਘਰ ਤੇ ਭਾਲਦੇ ਹੁੰਦੇ ਆ ਫਿਰ ਮਤਲਬ ਬਿੰਦਰਖੀਏ ਦਾ ਉਹ ਗੀਤ ਯਾਦ ਆਉਂਦਾ ਕਹਿੰਦੇ ਕਿ ਫਿਰ ਉਹ ਕੁੜੀਆਂ ਕਹਿੰਦੀਆਂ ਨੇ ਕਹਿੰਦੇ ਕਿ ਪੇਕੇ ਹੁੰਦੇ ਮਾਵਾਂ ਨਾਲ
0: ਬਿਲਕੁਲ
1: ਹਾਲਾਂਕਿ ਉਹ ਸੋਚਦੀਆਂ ਕੁੜੀਆਂ ਵੀ ਹੈਗੀਆਂ ਨੇ ਜਿਹੜੀਆਂ ਕਿ ਇਹ ਕਹਿੰਦੀਆਂ ਨੇ ਮੇਰੇ ਜਿਹੜੇ ਭਰਾ ਨੇ ਹੱਸਦੇ ਵੱਸਦੇ ਰਹਿਣ ਮੈਨੂੰ ਇਹ ਘਰ ਤੋਂ ਕੁਛ ਨਹੀਂ ਚਾਹੀਦਾ ਮੇਰੇ ਵਾਸਤੇ ਬਸ ਬੂਹਾ ਖੁੱਲਾ ਹੋਵੇ ਦਿਲ ਖੁੱਲਾ ਹੋਵੇ ਮੈਂ ਆਵਾਂ ਜਾਵਾਂ ਮੇਰਾ ਪਿਆਰ ਹੋਵੇ ਸਤਿਕਾਰ ਹੋਵੇ ਪਰ ਮੇਰੀ ਦਖਲ ਅੰਦਾਜ਼ੀ ਨਾ ਹੋਵੇ ਹੈਨਾ
0: ਔਰ ਇੱਕ ਵੱਡੀ ਚੀਜ਼ ਇਹ ਵੀ ਹੁੰਦੀ ਹੈ ਕਿ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਖੁਸ਼ ਹੁੰਦੇ ਹੈਗੇ ਹਾਂ ਤਾਂ ਫਿਰ ਸਾਨੂੰ ਐਂ ਜੇ ਹੁੰਦਾ ਹੈਗਾ ਵੀ ਮਤਲਬ ਸਾਡਾ ਜਿਹੜਾ ਭਰਾ ਹੈਗਾ ਜਾਂ ਜਿਹੜਾ ਵੀ ਦੂਜੇ ਰਿਸ਼ਤੇ ਦੀ ਗੱਲ ਅਸੀਂ ਕਰ ਰਹੇ ਹੈਗੇ ਹਾਂ ਤਾਂ ਉਹ ਵੀ ਖੁਸ਼ ਹੋਣਾ ਚਾਹੀਦਾ ਹੈਗਾ ਸੋ ਤੁਸੀਂ ਉਹਨੇ ਕੰਟਰੋਲ ਦੀ ਗੱਲ ਕੀਤੀ ਸੋ ਉੱਥੋਂ ਮੈਨੂੰ ਗੱਲ ਯਾਦ ਆਈ ਕਿ ਜਿੰਨਾ ਚਿਰ ਜਿਹੜਾ ਹੈਗਾ ਇੱਕ ਬੀਬੀ ਦਾ ਘਰ ਦੇ ਵਿੱਚ ਕੰਟਰੋਲ ਨਹੀਂ ਹੋਊਗਾ ਕੰਟਰੋਲ ਇਨ ਦਾ ਸੈਂਸ ਇਹ ਨਹੀਂ ਹੈਗਾ ਵੀ ਤੁਸੀਂ ਪੂਰੇ ਦੇ ਪੂਰੇ ਘਰ ਤੇ ਕਬਜ਼ਾ ਕਰਕੇ ਬੈਠ ਜਾਓ ਤੁਸੀਂ ਕਿਸੇ ਦੂਜੇ ਨੂੰ ਪੁੱਛੋ ਹੀ ਨਾ
1: ਬਿਲਕੁਲ
0: ਉਸ ਚੱਕਰ ਦੇ ਵਿੱਚ ਜਿਹੜਾ ਹੈਗਾ ਦੂਰੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਇਹ ਹੋਵੇ ਕਿ ਠੀਕ ਹੈ ਜਦੋਂ ਅਸੀਂ ਬੈਠੇ ਹਾਂ ਚਾਰ ਲੋਕ ਬੈਠੇ ਹਾਂ ਆਪਸ ਦੇ ਵਿੱਚ ਸਲਾਹ ਮਸ਼ਵਰਾ ਕਰਕੇ ਕਿਸੇ ਫੈਸਲੇ ਨੂੰ ਲੈ ਲਿਆ ਜਾਵੇ
1: ਫੈਸਲਿਆਂ ਨੂੰ ਵੀ ਫਿਰ ਜੇ ਅਸੀਂ ਕਹੀਏ ਵੀ ਅਸੀਂ ਆਪ ਨਹੀਂ ਲੈ ਪਾ ਰਹੇ ਮੈਂ ਉਸ ਕੰਟਰੋਲ ਦੀ ਗੱਲ ਕੀਤੀ
0: ਜੀ ਜੀ ਬਿਲਕੁਲ ਮੈਂ ਵੀ ਉੱਥੇ ਆ ਰਹੀ ਸੀ ਕਿ ਕਿਤਨਾ ਕਿਤੇ ਜਿਹੜਾ ਹੈਗਾ ਕੰਟਰੋਲ ਜ਼ਰੂਰੀ ਵੀ ਹੁੰਦਾ ਔਰ ਜਦੋਂ ਅਸੀਂ ਜਿਹੜਾ ਕਹਿੰਦੇ ਹੁੰਦੇ ਆ ਕਿ ਜਿਹੜੇ ਬਾਗਾਂ ਦੇ ਮਾਲੀ ਨਹੀਂ ਹੁੰਦੇ ਫਿਰ ਉਹ ਜਿਹੜੇ ਬਾਗ ਮੱਚਣੇ ਸ਼ੁਰੂ ਹੋ ਜਾਂਦੇ
1: ਹੈਗੇ
0: ਸੋ ਉੱਥੇ ਕਿਤੇ ਨਾ ਕਿਤੇ ਜਿਹੜੇ ਮਾਂ ਬਾਪ ਹੈਗੇ ਉਹਨਾਂ ਨੂੰ ਵੀ ਧਿਆਨ ਦੇਣ ਦੀ ਜ਼ਰੂਰਤ ਹੈਗੀ ਹੈ ਕਿ ਕਿਤੇ ਅਸੀਂ ਆਪਣੀ ਬੱਚੀ ਦੇ ਲਾਡ ਪਿਆਰ ਚ ਆਪਣੇ ਬੇਟੇ ਦਾ ਘਰ ਤਾਂ ਨਹੀਂ ਜਿਹੜਾ ਹੈਗਾ ਉਹ ਤਬਾਹ ਕਰ ਰਹੇ
1: ਖਰਾਬ ਕਰ ਰਹੇ
0: ਸੋ ਉਹ ਜਿਹੜੀਆਂ ਹੈਗੀਆਂ ਚੀਜ਼ਾਂ ਬੜੀਆਂ ਸੋਚ ਸਮਝ ਕੇ ਸਾਨੂੰ ਚੱਲਣੀਆਂ ਚਾਹੀਦੀਆਂ ਕਿਉਂਕਿ ਜਦੋਂ ਇੱਕ ਵਿਆਹ ਹੁੰਦਾ ਤਾਂ ਉਸ ਸਮੇਂ ਤੇ ਦੋ ਪਰਿਵਾਰ ਰਲ ਰਹੇ ਹੁੰਦੇ ਆ ਦੋ ਪਰਿਵਾਰ ਮਿਲ ਰਹੇ ਹੁੰਦੇ ਆ ਸੋ ਉਹਨਾਂ ਪਰਿਵਾਰਾਂ ਦੀ ਵਿੱਚ ਜਿਹੜੀ ਇੱਕ ਸਾਂਝ ਹੈਗੀ ਉਹਨੂੰ ਬਣਾ ਕੇ ਰੱਖਣ ਦਾ ਇੱਕੋ ਇੱਕ ਤਰੀਕਾ ਹੈਗਾ ਕਿ ਉਹਨਾਂ ਦੀ ਬੱਚੀ ਨੂੰ ਸੁਖਾਲਾ ਰੱਖਿਆ ਜਾਵੇ
1: ਇੱਕ ਚੀਜ਼ ਹੋਰ ਮੈਂ ਇੱਥੇ ਗੁਰੂ ਹਰਪ੍ਰੀਤ ਐਡ ਕਰਨਾ ਚਾਹੂੰਗੀ ਕਿ ਨਾ ਵੀ ਅਸੀਂ ਆਪਦੇ ਮੁੰਡੇ ਜਿਹੜੇ ਹੈਗੇ ਆ ਚਾਹੇ ਸਾਡੇ ਜਿਹੜੇ ਸੁਣਨ ਵਾਲੇ ਭਾਈ ਨੇ ਉਹਨਾਂ ਨੂੰ ਥੋੜਾ ਜਿਹਾ ਗੁੱਸਾ ਲੱਗ ਸਕਦਾ ਇਸ ਚੀਜ਼ ਦਾ ਕਿ ਨਾ ਕੋਈ ਮੁੰਡਾ ਕਿਸੇ ਗਲਤ ਆਦਤ ਦੇ ਵਿੱਚ ਪਿਆ ਹੋਇਆ ਚਾਹੇ ਨਸ਼ੇ ਦੀ ਹੋਈ ਕਿਉਂ ਨਾ ਹੋਵੇ
0: ਬਿਲਕੁਲ
1: ਅਸੀਂ ਕੀ ਕਰਦੇ ਹਾਂ ਵੀ ਅਸੀਂ ਇਹ ਸੋਚਦੇ ਹਾਂ ਸੋਚ ਹੁੰਦੀ ਹੈ ਸਮਾਜ ਦੀ ਵੀ ਜੇ ਇਹ ਇਸ ਹਰਕਤ ਇਹ ਹਰਕਤਾਂ ਕਰ ਰਿਹਾ ਤਾਂ ਬਸ ਚੱਕ ਕੇ ਇਹਦਾ ਵਿਆਹ ਕਰ ਦਿਓ
0: ਜੀ
1: ਮਤਲਬ ਇਹਨੇ ਆਪੇ ਸੁਧਰ ਜਾਣਾ ਜਿਹੜੀ ਇਹਦੇ ਘਰੇ ਘਰ ਵਾਲੀ ਆਊਗੀ ਉਹਨੇ ਉਹਨੂੰ ਸੁਧਾਰ ਲੈਣਾ ਹਾਲਾਂਕਿ ਇਹ ਬਿਲਕੁਲ ਮੈਨੂੰ ਗਲਤ ਲੱਗਦੀਆਂ ਨੇ ਚੀਜ਼ਾਂ
0: ਗਲਤ ਹੈ
1: ਕੋਈ ਕਿਸੇ ਨੂੰ ਸੁਧਾਰ ਨਹੀਂ ਸਕਦਾ ਉਹ ਬਗਾਨੀ ਧੀ ਦੀ ਜਿਹੜੀ ਜ਼ਿੰਦਗੀ ਹੈ ਮੈਨੂੰ ਲੱਗਦਾ ਵੀ ਉਹ ਕਿਸੇ ਨਾ ਕਿਸੇ ਤਰੀਕੇ ਤੁਸੀਂ ਰਿਸਕ ਚ ਪਾ ਰਹੇ ਹੁੰਦੇ ਹੋ ਹਨਾ ਉਹਨੂੰ ਪਰੇਸ਼ਾਨੀਆਂ ਚ ਪਾ ਰਹੇ ਹੋ
0: ਗੱਲ ਇਹ ਹੈ ਵੀ 25-30 ਸਾਲ ਜਿਸ ਇਨਸਾਨ ਨੂੰ ਵਿਗੜਨ ਤੇ ਲੱਗੇ ਆ ਤੁਸੀਂ ਸੋਚਦੇ ਹੋ ਵੀ 4 ਸਾਲਾਂ ਚ ਉਹ ਬੰਦਾ ਸੁਧਰ ਜੇ
1: ਹਾਂ
0: ਔਰ ਉਹ ਸੁਧਾਰੇ ਵੀ ਉਹਨੂੰ ਕੌਣ ਜਿਹੜੀ ਇੱਕ ਐਸੀ ਕੁੜੀ ਜਿਹਨੂੰ ਉਹਦੇ ਸੁਭਾਅ ਬਾਰੇ ਕੱਖ ਨਹੀਂ ਪਤਾ ਸੋ ਇੱਥੇ ਫਿਰ ਜਿਹੜੇ ਹੈਗੇ ਆ ਕਈ ਸੈਗਮੈਂਟ ਆਉਂਦੇ ਆ ਜਿਵੇਂ ਮੈਂ ਸ਼ੁਰੂਆਤ ਚ ਕਿਹਾ ਸੀ ਕਿ ਵਿਚੋਲਾ ਵਿਚੋਲਾ ਸੋ ਹਾਸੋਹੀਣੀਆਂ ਗੱਲਾਂ ਕਈ ਹੁੰਦੀਆਂ ਹੈਗੀਆਂ ਔਰ ਜਿਹੜਾ ਕਹਿੰਦੇ ਹੁੰਦੇ ਆ ਕਿ ਬਹੁਤ ਐਸੇ ਲੋਕ ਵੀ ਹੈਗੇ ਆ ਮਤਲਬ ਸਾਰੇ ਉਦਾਂ ਦੇ ਨਹੀਂ ਹੁੰਦੇ ਜਿਹੜੇ ਵਿਚੋਲੇ ਰੱਖਣ ਵਾਲੇ ਹੁੰਦੇ ਆ ਬਹੁਤ ਐਸੇ ਲੋਕ ਵੀ ਹੈਗੇ ਆ ਜਿਨ੍ਹਾਂ ਨੇ ਬਹੁਤ ਸੋਹਣੇ ਰਿਸ਼ਤੇ ਕਰਾਏ
1: ਸਿੱਧੀ ਸਪਸ਼ਟ ਗੱਲ ਕਰਦੇ
0: ਸਿੱਧੀ ਸਪਸ਼ਟ ਗੱਲ ਜੀ
1: ਤੇ ਫਿਰ ਉਹ ਮਾਣ ਵੀ ਪਾਉਂਦੇ ਆ
0: ਬਿਲਕੁਲ ਸੋ ਛਾਪਾਂ ਦਾ ਜਿਹੜਾ ਲਾਲਚ ਹੁੰਦਾ ਉਹ ਨਹੀਂ ਹੁੰਦਾ ਉਹਨਾਂ ਨੂੰ
1: ਜੀ

0: ਜੀ ਸੋ ਵਿਚੋਲਿਆਂ ਦੀ ਗੱਲ ਚੱਲ ਰਹੀ ਸੀ
1: ਜੀ
0: ਕਿ ਜਿਹੜੇ ਵਿਚੋਲੇ ਹੈਗੇ ਆ ਉਹ ਬਹੁਤ ਵੱਡਾ ਰੋਲ ਵੀ ਪਲੇ ਕਰਦੇ ਹੈਗੇ ਆ, ਔਰ ਅੱਜ ਕੱਲ੍ਹ ਵਿਚੋਲੇ ਜਿਹੜੇ ਹੈਗੇ ਆ ਜੋ ਬਣ ਚੁੱਕੇ ਆ ਸਾਡੇ ਨਿਊਜ਼ ਪੇਪਰਸ
1: ਪੇਡ
0: ਜਾਂ ਮੈਟ੍ਰੀਮੋਨੀਅਲ ਸਾਈਟਸ, ਹੈ ਨਾ?
1: ਜੀ
0: ਸੋ ਉਹਨਾਂ ਦੇ ਉੱਪਰ ਇੱਕ ਜਿਹੜੀ ਖਾਸ ਗੱਲ ਇਹ ਹੁੰਦੀ ਹੈਗੀ ਹੈ ਕਿ ਜਿਹੜੀ ਪੁੱਛ ਗਿੱਛ ਹੈਗੀ ਆ ਜਾਂ ਜਿਹੜੀ ਮਤਲਬ ਪਿੱਛੋਂ ਜਿਹੜਾ ਜਾਣ ਪਹਿਚਾਣ ਕੱਢਣੀ ਹੁੰਦੀ ਹੈਗੀ ਹੈ ਉਹਦੇ ਵਾਸਤੇ ਤੁਹਾਨੂੰ ਖੁਦ ਹੱਥ ਪੈਰ ਮਾਰਨੇ ਪੈਂਦੇ ਆ।
1: ਬਿਲਕੁਲ, ਕਈ ਵਾਰੀ ਠੀਕ ਮਿਲਦੀ ਹੈ, ਕਈ ਵਾਰ ਤਾਂ ਬਿਲਕੁਲ ਹੀ ਗਲਤ ਜਿਹੜੀ ਜਾਣਕਾਰੀ ਹੈ ਉਹ ਮਿਲ ਜਾਂਦੀ ਹੈ, ਕਿਉਂਕਿ ਇੱਕ ਤਾਂ ਰਿਸ਼ਤਿਆਂ ਦੇ ਵਿੱਚ ਨਾ ਸੰਗਲਾਂ ਨਹੀਂ ਹੁੰਦੀਆਂ
0: ਜੀ।
1: ਸੰਗਲਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਅੱਗੇ ਪਿੰਡਾਂ ਦੇ ਵਿੱਚ ਜਿਹੜੇ ਰਿਸ਼ਤੇ ਹੁੰਦੇ ਹੁੰਦੇ ਸੀ ਨਾ, ਅੱਗੇ ਤੋਂ ਅੱਗੇ ਰਿਸ਼ਤੇਦਾਰੀਆਂ 'ਚ ਹੁੰਦੇ ਸੀ, ਕਿਤੇ ਨਾ ਕਿਤੇ ਵਿਆਹ ਸ਼ਾਦੀਆਂ 'ਚ ਇਕੱਠੇ ਹੋਏ ਹੁੰਦੇ ਸੀ, ਜਾਂ ਫਿਰ ਪਤਾ ਹੁੰਦਾ ਸੀ ਫਲਾਣੇ ਦਾ ਬੱਚਾ ਉਹ ਇੰਨੇ ਸਾਲ ਦਾ, ਉਹ ਉਦੋਂ ਪੈਦਾ ਹੋਇਆ, ਉਹ ਉਦੋਂ, ਹੈ ਨਾ, ਇਹ ਉਹ ਇਹ ਪੜ੍ਹਾਈ ਕਰ ਰਿਹਾ। ਪਰ ਅੱਜ ਕੱਲ੍ਹ ਇਹ ਸਾਰੀਆਂ ਚੀਜ਼ਾਂ ਜਦੋਂ ਮੈਟ੍ਰੀਮੋਨੀਅਲ ਸਾਈਟਸ 'ਤੇ ਚਲੀਆਂ ਗਈਆਂ, ਫਿਰ ਉੱਥੇ ਉਹਨਾਂ ਨੇ 6-7 ਚੀਜ਼ਾਂ ਮੈਨਸ਼ਨ ਕੀਤੀਆਂ ਹੁੰਦੀਆਂ ਨੇ, ਕੱਦ ਕਿੰਨਾ ਜੀ, ਰੰਗ ਇਹ ਹੈ ਜੀ, ਧਰਮ ਕਿਹੜਾ ਹੈ ਜੀ, ਬਸ ਇਹ ਇਹ ਚੀਜ਼ਾਂ ਕਹਿ ਕੇ ਉਸ ਤੋਂ ਬਾਅਦ ਪੜ੍ਹਾਈ ਕਿੰਨੀ ਕੀਤੀ ਹੈ, ਜੋਬ ਕੀ ਕਰ ਰਿਹਾ।
0: ਇੱਕ ਹੋਰ ਵੀ ਚੀਜ਼ ਹੁੰਦੀ ਹੈ
1: ਘਰ
0: ਪਿੱਛੇ ਜੇ ਚਲਨ ਕਾਫੀ ਚੱਲਿਆ ਸੀ, ਆਇਲਸ ਕਿੰਨੇ ਬੈਂਡ ਆ।
1: ਹਾਂ, ਅੱਜ ਕੱਲ੍ਹ ਵੈਸੇ ਮੈਂ ਦੇਖਿਆ, ਅੱਜ ਹੀ ਮੈਂ ਸਵੇਰੇ ਗੱਲ ਕਰ ਰਹੀ ਸੀ ਘਰਦਿਆਂ ਨਾਲ ਕਿ ਰਸਤੇ 'ਚ ਜਦੋਂ ਆਉਂਦੇ ਆਉਂਦੇ ਵੀ ਇਹ ਨਾ ਦਾ ਤਾਂ ਜਮਾਂ ਹੀ ਮਤਲਬ ਕਹਿ ਲਓ ਕੰਮ ਠੱਪ ਹੀ ਹੈ, ਹੁਣ ਤਾਂ ਪੰਜਾਬ ਦੇ ਲੋਕਾਂ ਨੂੰ ਸਮਝ ਆਉਣੀ ਸ਼ੁਰੂ ਹੋ ਗਈ। ਮੈਨੂੰ ਬਹੁਤ ਖੁਸ਼ੀ ਹੈ ਇਸ ਚੀਜ਼
0: ਦੀ,
1: ਹੈ ਨਾ, ਕਿਉਂਕਿ ਬਾਹਰੋਂ ਜਿਹੜੇ ਬੱਚੇ ਆ ਵਾਪਸ ਪਰਤਣੇ ਸ਼ੁਰੂ ਹੋ ਗਏ, ਮੇਰੇ ਆਪਦੇ ਦੇਖਦਿਆਂ ਦੇਖਦਿਆਂ 6-7 ਬੱਚੇ ਜਿਹੜੇ ਵਾਪਸ ਆ ਚੁੱਕੇ ਆ।
0: ਪਿੱਛੇ ਜੇ ਜਿਹੜੇ ਸਕੂਲ ਕਾਲਜਸ ਸੀਗੇ ਉਹ ਇਸ ਗੱਲ ਤੇ ਮਤਲਬ ਐਡਵਰਟੀਜ਼ਮੈਂਟ ਦੀ ਜਦੋਂ ਗੱਲ ਆਉਂਦੀ ਹੈਗੀ ਹੈ, ਜਦੋਂ ਅਸੀਂ ਮਸ਼ਹੂਰੀਆਂ ਕਰਨੀਆਂ ਹੁੰਦੀਆਂ ਆਪਦੀਆਂ, ਉਦੋਂ ਸਕੂਲ ਕਾਲਜਸ ਨੇ ਜਿਹੜਾ ਆਪਣਾ ਕੰਮ ਸ਼ੁਰੂ ਕਰਨਾ ਹੁੰਦਾ, ਤਾਂ ਪਿਛਲੇ ਸਮਿਆਂ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਿਹੜਾ ਹੈਗਾ ਨਾ ਜੀ ਆਪਣੀ ਐਡਵਰਟੀਜ਼ਮੈਂਟ ਵਾਸਤੇ ਬਜਟ ਹੀ ਖਤਮ ਕਰਤਾ, ਕਿਉਂਕਿ ਬੱਚਿਆਂ ਨੇ ਤਾਂ ਆਉਣਾ ਹੀ ਨਹੀਂ ਹੈਗਾ। ਹੁਣ ਪਿੱਛੇ ਜੇ ਇਹ ਹੋਇਆ, ਮਤਲਬ ਇਸ ਸਾਲ ਦੀ ਹੀ ਗੱਲ ਹੈ, ਤੇ ਇਸ ਸਾਲ ਕਿਸੇ ਐਡਵਰਟੀਜ਼ਮੈਂਟ ਏਜੰਸੀ ਨੇ ਉਹਨਾਂ ਨੂੰ ਪੁੱਛਿਆ ਕਿ ਜੀ ਹੁਣ ਤੁਸੀਂ ਕਿਉਂ ਨਹੀਂ ਐਡ ਦੇ ਰਹੇ, ਉਹ ਕਹਿੰਦੇ ਜੀ ਹੁਣ ਸਾਨੂੰ ਲੋੜ ਹੀ ਨਹੀਂ ਪੈ ਰਹੀ, ਬੱਚੇ ਆਪਣੇ ਆਪ ਆ
1: ਰਹੇ ਹੈ। ਬਿਲਕੁਲ, ਹੁਣ ਉਹਨਾਂ ਨੇ ਮੈਰਿਟ ਵਧਾਉਣੀ ਸ਼ੁਰੂ ਕਰਤੀ, ਹੁਣ ਉਹਨਾਂ ਨੇ ਕਾਉਂਸਲਿੰਗ ਤੇ ਬੜਾ ਹੀ ਮਤਲਬ ਇਹ ਚੀਜ਼ ਸ਼ੁਰੂ ਕਰਤੀ ਕਿ ਛਾਂਟੀ ਕਰਨੀ ਬੱਚਿਆਂ ਦੀ ਸ਼ੁਰੂ ਕਰਤੀ, ਤੇ ਜਿਹੜੇ ਬੱਚਿਆਂ ਦੇ ਘੱਟ ਨੰਬਰ ਆਏ ਨੇ ਉਹ ਹੁਣ ਜਿਹੜੇ ਵਧੀਆ ਵਧੀਆ ਕਾਲਜ ਜਿਹੜੇ ਅੱਗੇ ਕਹਿੰਦੇ ਸੀ ਵੀ ਬੱਚੇ ਸਾਡੇ ਕੋਲ ਆਉਣ, ਚਾਹੇ ਨੰਬਰ ਜਿੰਨੇ ਵੀ ਹੋਣ, ਹੈ ਨਾ, ਅੱਜ ਕੱਲ ਉਹਨਾਂ ਦੇ ਵਿੱਚ ਫਿਰ ਜਦੋਂ ਭੀੜਾਂ ਲੱਗਦੀਆਂ ਨੇ ਫਿਰ ਉਹ ਨਖਰੇ ਦਿਖਾ ਰਹੇ
0: ਜੀ,
1: ਤੇ ਫਿਰ ਫੀਸਾਂ ਜਿਹੜੀਆਂ ਨੇ ਕਾਫੀ ਹਾਈ ਹੋਈਆਂ ਨੇ
0: ਜੀ। ਉਹ ਕਹਿੰਦੇ ਹੁੰਦੇ ਨਾ ਕਿ ਦੌਰ ਹੁੰਦਾ ਇੱਕ, ਸੋ ਦੌਰ ਸੀ ਆਇਆ ਚਲਾ ਗਿਆ, ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਦੁਬਾਰਾ ਆਵੇ, ਕਿਉਂਕਿ ਜਦੋਂ ਭੀੜ ਕਿਤੇ ਨਾ ਕਿਤੇ ਵੱਧਦੀ ਹੈ ਤਾਂ ਉਸ ਸਮੇਂ ਦੇ ਉੱਪਰ ਪ੍ਰਵਾਸ ਵੱਧਦਾ, ਇਹ ਜਿਹੜਾ ਇੱਕ ਰੂਲ ਹੈ ਨੇਚਰ ਦਾ, ਹੈ ਨਾ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਤੇ ਸਾਨੂੰ ਥੋੜਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੈਗੀ ਹੈ, ਆਪਣੇ ਦੇ ਵਿੱਚ ਜਿਹੜਾ ਹੈਗਾ ਅਸੀਂ ਸਕਿੱਲਸ ਪੈਦਾ ਕਰੀਏ ਤਾਂ ਕਿ ਜਿਹੜੇ ਇਹ ਕੰਮ ਹੈਗੇ ਉਹ ਸਾਡੇ ਖੁਦ ਮਗਰ ਆਉਣ।
1: ਤੇ ਗੁਰਹਰਪ੍ਰੀਤ, ਜਿਵੇਂ ਤੁਸੀਂ ਕਿਹਾ ਵੀ ਜਿਵੇਂ ਭੀੜ ਵੱਧਦੀ ਹੈ ਤਾਂ ਪ੍ਰਵਾਸ ਵੱਧਦਾ, ਪਰ ਜਦੋਂ ਆਫਤ ਵੱਧਦੀ ਹੈ ਨਾ ਫਿਰ ਆਪਦੇ ਘਰਾਂ ਨੂੰ ਦੌੜਦਾ ਹਰ ਕੋਈ ਬੰਦਾ, ਹੈ ਨਾ। ਜੇ ਕਿਤੇ ਵੀ ਕਿਸੇ

0: ਨਹੀਂ ਇੱਥੇ ਦੇਖੋ ਸਿਰਫ ਤੇ ਸਿਰਫ ਇੱਕ ਚੀਜ਼ ਹੈ ਕਿ ਪੰਜਾਬੀ ਨਾ ਮੂਹਰੇ ਹੋ ਕੇ ਸੇਵਾ ਕਰਦੇ ਆ, ਕਿਸੇ ਮਰੀਜ਼ ਦੀ ਹੋ ਗਈ ਜਾਂ ਫਿਰ ਕਿਸੇ ਦੇ ਘਰ ਬਾਰ ਬਣਾਉਣ ਦੀ ਗੱਲ ਹੋ ਗਈ ਜਾਂ ਪਿੱਛੇ ਹੜ੍ਹ ਆਇਆ ਉਹਨਾਂ ਦੀ ਮਦਦ ਦੀ ਗੱਲ ਹੋ ਗਈ, ਜਿਹੜੇ ਸੈਲੀਬ੍ਰਿਟੀਜ਼ ਨੇ ਕਿਸ ਤਰੀਕੇ ਸਾਹਮਣੇ ਆਉਂਦੇ ਆ। ਪਰ ਗੱਲ ਇਹ ਹੈ ਕਿ ਜੇ ਸਾਡੇ ਆਪਣੇ ਸੂਬੇ ਦੇ ਵਿੱਚ ਰੋਜ਼ਗਾਰ ਪੈਦਾ ਹੋ ਜੇ ਤੇ ਅਸੀਂ ਆਪਣੀ ਜ਼ਮੀਨ ਸਾਂਭਣੀ ਸ਼ੁਰੂ ਕਰ ਦਈਏ, ਇਹਦੇ ਵਰਗੀ ਗੱਲ ਨਹੀਂ ਹੋ ਸਕਦੀ ਮੈਨੂੰ ਲੱਗਦਾ
1: ਜੀ। ਸੋ ਸਾਡੀਆਂ ਗੱਲਾਂ ਬਾਤਾਂ ਜਿਹੜੀਆਂ ਸੀਗੀਆਂ ਉਹ ਕਈ ਵਾਰ ਨਾ ਕਹਿੰਦੇ ਹੁੰਦੇ ਆ ਕਿ ਜਿਹੜੀਆਂ ਗੱਲਾਂ ਹੁੰਦੀਆਂ ਨਾ ਉਹਨਾਂ ਦੀ ਵੀ ਸੰਗਲ ਹੀ ਹੁੰਦੀ ਹੈ ਹਨਾ, ਗੱਲ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਪਹੁੰਚ ਜਾਂਦੀ ਹੈ। ਮਤਲਬ ਆਪਾਂ ਸ਼ੁਰੂ ਹੋਏ ਸੀ ਰਿਸ਼ਤਿਆਂ ਤੋਂ ਤੇ ਰਿਸ਼ਤਿਆਂ ਤੋਂ ਫਿਰ ਪਹੁੰਚੇ ਵਿਚੋਲਾ ਸਾਹਿਬ ਤੇ ਵਿਚੋਲਾ ਸਾਹਿਬ ਤੋਂ ਹੁਣ ਆਪਾਂ ਪਹੁੰਚ ਗਏ ਇਸ ਤੇ
0: ਬਿਲਕੁਲ।
1: ਤੇ ਹੁਣ ਆਪਾਂ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਆਪਾਂ ਵਾਪਸ ਚੱਲੀਏ ਜੀ ਰਿਸ਼ਤਿਆਂ ਤੇ।
0: ਮਨੋਰੰਜਨ ਵੀ ਭੈਣਾਂ ਦਾ ਕਰਨਾ ਹੈ, ਆਪਾਂ ਨੂੰ ਇਹ ਯਾਦ ਭੁੱਲ ਜਾਂਦਾ। ਮੈਨੂੰ ਲੱਗਦਾ ਅੱਜ ਚੰਕ ਕਾਫੀ ਲੰਬੀ ਲੰਬੀ ਆਪਾਂ ਗੱਲਾਂ ਕੀਤੀਆਂ।
1: ਇਹ ਹੈਗੀ ਹੈ ਵੀ ਜਦੋਂ ਮਤਲਬ ਨਾ ਸਾਹਮਣੇ ਇਨਸਾਨ ਇਦਾਂ ਦਾ ਹੋਵੇ ਵੀ ਗੱਲਾਂ ਦਾ ਭੰਡਾਰ ਹੈਗਾ ਸਾਡੇ ਕੋਲੇ ਤੇ ਫਿਰ ਗੱਲਾਂ ਆਉਣ ਦਿਓ ਜੀ। ਸੋ ਹੁਣ ਜਿਹੜਾ ਗੀਤ ਹੈਗਾ ਉਹ ਵੀ ਆਉਣ ਦਿਓ
0: ਜੀ।

ਹੁਣ ਤੁਸੀਂ ਸੁਣ ਰਹੇ ਸੀ ਭੈਣਾਂ ਦਾ ਪ੍ਰੋਗਰਾਮ ਨਾਰੀ ਲੋਕ FM ਬੈਂਡ 100.2 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਆਓ ਹੁਣ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਸਾਡੀ ਚੱਲ ਰਹੀ ਸਭਾ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਸੰਬੰਧੀ ਜਾਣਕਾਰੀ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਕਿ ਠੀਕ 1:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ, ਜੋ ਕਿ ਜਾਰੀ ਰਹੇਗਾ 1:10 ਤੱਕ। 1:10 ਤੋਂ 15 ਤੱਕ ਦਾ ਸਮਾਂ ਰਹੇਗਾ ਪ੍ਰਦੇਸ਼ਿਕ ਖ਼ਬਰਾਂ ਦਾ। ਇਸ ਉਪਰੰਤ 1:15 ਤੋਂ 1:40 ਤੱਕ ਪ੍ਰੋਗਰਾਮ ਨਗਮੇ ਜਾਰੀ ਰਹੇਗਾ, ਜਿਸ ਦੌਰਾਨ ਤੁਸੀਂ ਸੁਣੋਗੇ ਹਿੰਦੀ ਗੀਤ। 1:40 ਦਾ ਸਮਾਂ ਰਹੇਗਾ ਪੰਜਾਬੀ 'ਚ ਖ਼ਬਰਾਂ ਦਾ ਤੇ 1:50 ਤੇ ਹੋਣਗੀਆਂ ਉਰਦੂ ਦੇ ਵਿੱਚ ਖ਼ਬਰਾਂ। ਦੁਪਹਿਰ 2 ਦਾ ਸਮਾਂ ਰਹੇਗਾ ਫੌਜੀ ਵੀਰਾਂ ਦੇ ਪ੍ਰੋਗਰਾਮ ਸਰਫਰੋਸ਼ ਦਾ। 2:15 ਤੇ ਦੁਪਹਿਰ ਸਮਾਚਾਰ ਤੇ 2:30 ਦਾ ਸਮਾਂ ਰਹੇਗਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਦਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕਰ ਸਕਦੇ ਹੋ ਖੁੱਲੀਆਂ ਗੱਲਾਂ, ਆਪਣੇ ਦਿਲ ਦੀਆਂ ਗੱਲਾਂ। 3 ਤੋਂ 4 ਤੱਕ ਸਮਾਂ ਰਹੇਗਾ ਕੌਮੀ ਸੇਵਾ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। ਸ਼ਾਮੀ 4 ਦਾ ਸਮਾਂ ਰਹੇਗਾ ਪ੍ਰੋਗਰਾਮ ਰੇਡੀਓ OPD ਦਾ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਵਿਸ਼ਾ ਰਹੇਗਾ ਬੱਚਿਆਂ ਦੀ ਸਿਹਤ ਅਤੇ ਟੀਕਾਕਰਨ। ਇਸ ਬਾਰੇ ਮਾਹਿਰ ਮੌਜੂਦ ਹੋਣਗੇ ਡਾਕਟਰ ਸੰਜੀਵ ਗੋਇਲ। ਇਸ ਪ੍ਰੋਗਰਾਮ ਦੇ ਸਪਾਂਸਰ ਹੋਣਗੇ ਪਟਿਆਲਾ ਹਸਪਤਾਲ ਮਲੇਰਕੋਟਲਾ। 5 ਦਾ ਸਮਾਂ ਰਹੇਗਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। 5:30 ਹੋਏਗਾ ਪ੍ਰੋਗਰਾਮ ਕਿਸਾਨ ਵਾਣੀ। ਕਿਸਾਨਾਂ ਤੇ ਖੇਤੀ ਭਲਾਈ ਮੰਤਰਾਲੇ ਦੁਆਰਾ ਪ੍ਰਾਯੋਜਿਤ ਕੀਤਾ ਗਿਆ ਹੈ ਪ੍ਰੋਗਰਾਮ। ਇਸ ਦੇ ਵਿੱਚ ਗੱਲਬਾਤ ਦਾ ਵਿਸ਼ਾ ਰਹੇਗਾ ਜੈਵਿਕ ਖੇਤੀ। 6 ਦਾ ਸਮਾਂ ਰਹੇਗਾ ਹਿੰਦੀ 'ਚ ਸਮਾਚਾਰ ਦਾ। 6:20 ਤੇ ਹੋਣਗੀਆਂ ਪ੍ਰਦੇਸ਼ਿਕ ਖ਼ਬਰਾਂ। 6:30 ਦਾ ਸਮਾਂ ਰਹੇਗਾ ਨੌਜਵਾਨ ਸਾਥੀਆਂ ਦੇ ਪ੍ਰੋਗਰਾਮ ਵਿਬਗਿਓਰ ਦਾ। ਤੁਸੀਂ ਸਰਵਣ ਕਰੋ।

ਉਗੇ ਪ੍ਰੋਗਰਾਮ ਬੰਦਗੀ 7:30 ਵਜੇ ਹੋਣਗੀਆਂ ਪੰਜਾਬੀ ਦੇ ਵਿੱਚ ਖਬਰਾਂ। 7:40 ਤੇ ਪ੍ਰੋਗਰਾਮ ਰਹੇਗਾ ਜੀ ਸ਼ਾਮ ਸੁਹਾਣੀ, ਜਿਸ ਦੇ ਵਿੱਚ ਫੋਨ ਇਨ ਰਿਕੁਐਸਟ ਦੇ ਉੱਪਰ ਤੁਸੀਂ ਪੰਜਾਬੀ ਤੇ ਹਿੰਦੀ ਗੀਤ ਸੁਣ ਸਕਦੇ ਹੋ। ਅੱਠ ਵਜ ਕੇ 15 ਮਿੰਟ ਦਾ ਸਮਾਂ ਰਹੇਗਾ ਸਾਇੰਸ ਮੈਗਜ਼ੀਨ ਦਾ, ਜਿਸ ਦੇ ਵਿੱਚ ਅੱਜ ਗੱਲ ਹੋਏਗੀ ਜਲਵਾਯੂ ਪਰਿਵਰਤਨ ਸਬੰਧੀ। ਇਸ ਬਾਰੇ ਮਾਹਿਰ ਮੌਜੂਦ ਹੋਣਗੇ ਪ੍ਰੋਫੈਸਰ ਡੀਜ਼ੀ ਬਟਿਸ਼, ਇਹਨਾਂ ਨਾਲ ਮੁਲਾਕਾਤ ਕੀਤੀ ਜਾਏਗੀ। 8:45 ਤੇ ਹੋਣਗੀਆਂ ਸਮਾਚਾਰ ਸੰਧਿਆ। 9 ਵਜੇ ਤੋਂ 10 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਕੌਮੀ ਸੇਵਾ ਵਿਵ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। 10 ਵਜੇ ਦਾ ਸਮਾਂ ਰਹੇਗਾ ਤੁਹਾਡੇ ਪਸੰਦੀਦਾ ਪ੍ਰੋਗਰਾਮ ਪੰਜਾਬੀ ਤੜਕਾ ਦਾ। 10:30 ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਰਹੇਗਾ ਰਜਨੀ ਗੰਧਾ। 11 ਵਜੇ ਹਿੰਦੀ ਚ ਸਮਾਚਾਰ ਤੇ 11:05 ਤੇ ਹੋਣਗੇ ਅੰਗਰੇਜ਼ੀ ਦੇ ਵਿਚ ਸਮਾਚਾਰ। 11:10 ਤੇ ਸਾਡੀ ਚੱਲ ਰਹੀ ਪ੍ਰਸਾਰਣ ਸਭਾ ਦੀ ਸਮਾਪਤੀ ਹੋਏਗੀ। ਇਸੀ ਸਾਡੀ ਚੱਲ ਰਹੀ ਸਭਾ ਦੇ ਪ੍ਰੋਗਰਾਮ NIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਪ੍ਰੋਗਰਾਮ ਨਗਮੇ ਲੈ ਕੇ ਮੈਂ ਗੁਰਹਰਪ੍ਰੀਤ ਹਾਜ਼ਰ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਰਾਮ ਤੇਰੀ ਗੰਗਾ ਮੈਲੀ ਫਿਲਮ ਦੇ ਵਿੱਚੋਂ ਇਸ ਗੀਤ ਦੇ ਨਾਲ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ।

नमस्कार, ए आकाशवाणी है। हुण तुसी रमेश लाल तों प्रदेशक खबरां सुणो। केंद्रीय रेल राज मंत्री रवनीत सिंह बिट्टू ने अज अमृतसर रेलवे स्टेशन तों नवी दिल्ली अमृत भारत एक्सप्रैस रेलगड्डी नूं हरी झंडी विखा के रवाना कीता है। यह रेलगड्डी अमृतसर अते नवी जलपाईगुड़ी विचकार चलेगी। इवां दोवां स्टेशनां विचकार यह ट्रेन हर वीरवार नूं दुपहर 12:45 ते अमृतसर तों चलेगी अते 39 घंटियां बाद अगली सवेर 4:15 नवी जलपाईगुड़ी पहुंचेगी। वापसी दौरान यह रेलगड्डी नवी जलपाईगुड़ी तों रात 8:00 रवाना होवेगी अते 42 घंटियां की यात्रा तों बाद सवेरे 2:20 ते अमृतसर पुजेगी। पंजाब दे मुख्यमंत्री भगवंत सिंह मान ने बीते कल नवी दिल्ली विच केंद्रीय सड़क आवाजाई ते हाईवे मंत्री नितिन गडकरी नाल मुलाकात कीती अते पंजाब विच लंबे समय तों लटक रहे हाईवे अते फ्लाईओवर प्रोजेक्टां नूं जल्द पूरा करन लई विचार वटांदरा कीता। मुख्यमंत्री मान ने रणनीतिक तौर ते महत्वपूर्ण सड़कां जिन्हां विच अंतरराष्ट्रीय सरहद दे नेड़े फिरोजपुर फाजिलका कोरीडोर अते धर्मकोट जीरा फिरोजपुर फाजिलका सड़क शामिल ने नूं राष्ट्रीय राजमार्ग ऐलानण दी पंजाब दी मंग चुकी। ਇਹ ਖਾਸ ਕੋਰੀਡੋਰ ਰੱਖਿਆ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਬਹੁਤ ਅਹਿਮ ਏ। ਫਿਰੋਜ਼ਪੁਰ ਦੇ ਰੱਖਿਆ ਅਧਿਕਾਰੀਆਂ ਨੇ ਫੌਜੀ ਵਾਹਨਾਂ ਦੀ ਤੇਜ਼ ਅਤੇ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸੜਕ ਨੂੰ 4 ਮਾਰਗੀ ਕੋਰੀਡੋਰ ਵਿੱਚ ਚੌੜਾ ਕਰਨ ਦੀ ਜ਼ਰੂਰਤ ਨੂੰ ਵਾਰ ਵਾਰ ਉਜਾਗਰ ਕੀਤਾ ਏ। ਧਰਮਕੋਟ ਜ਼ੀਰਾ ਫਿਰੋਜ਼ਪੁਰ ਫਾਜ਼ਿਲਕਾ ਸੜਕ ਦੀ ਕੁੱਲ ਲੰਬਾਈ 144 ਕਿਲੋਮੀਟਰ ਤੋਂ ਵੱਧ ਏ ਅਤੇ ਇਸ ਦੇ ਹਾਦਸਿਆਂ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਔਸਤ ਦਰ ਕਈ ਰਾਸ਼ਟਰੀ ਰਾਜਮਾਰਗਾਂ ਨਾਲੋਂ ਵੱਧ ਏ। ਇਸ ਲਾਂਘੇ ਵਿੱਚ 11 ਪਛਾਣੇ ਕੇ ਬਲੈਕ ਸਪੌਟ ਨੇ ਅਤੇ ਫਿਰੋਜ਼ਪੁਰ ਫਾਜ਼ਿਲਕਾ ਸੈਕਸ਼ਨ ਤੇ 2020 ਅਤੇ 2022 ਦਰਮਿਆਨ 162 ਹਾਦਸੇ ਹੋਏ, ਜਿਨ੍ਹਾਂ ਵਿੱਚੋਂ 138 ਹਾਦਸੇ ਘਾਤਕ ਸਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਕੇਂਦਰ ਵੱਲੋਂ ਕਈ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਸ੍ਰੀ ਗਡਕਰੀ ਤੋਂ ਵੱਡੇ ਭਰੋਸੇ ਮਿਲੇ ਨੇ। ਉਨ੍ਹਾਂ ਕਿਹਾ ਕਿ ਸ੍ਰੀ ਗਡਕਰੀ ਨੇ ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ ਦੇ ਕੰਮਕਾਜ ਦੀ ਵੀ ਸ਼ਲਾਘਾ ਕੀਤੀ ਹੈ। ਬੀਤੀ 5 ਮਈ ਨੂੰ ਜਲੰਧਰ ਸਥਿਤ ਸੀਮਾ ਸੁਰੱਖਿਆ ਬਲ ਪੰਜਾਬ ਫਰੰਟੀਅਰ ਦਫ਼ਤਰ ਦੇ ਭਾਰੀ ਸੁਰੱਖਿਆ ਵਾਲੇ ਮੁੱਖ ਗੇਟ ਨੇੜੇ ਹੋਏ ਧਮਾਕੇ ਦੇ ਮੁੱਖ ਦੋਸ਼ੀ ਨੂੰ ਅੱਜ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉੱਚ ਪੱਧਰੀ ਸੂਤਰਾਂ ਅਤੇ ਪੰਜਾਬ ਪੁਲਿਸ ਨੇ ਆਕਾਸ਼ਵਾਣੀ ਨੂੰ ਪੁਸ਼ਟੀ ਕੀਤੀ ਹੈ ਕਿ ਧਮਾਕੇ ਨੂੰ ਅੰਜਾਮ ਦੇਣ ਲਈ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ IED ਦੀ ਵਰਤੋਂ ਕਰਨ ਵਾਲਾ ਦੋਸ਼ੀ ਪੰਜਾਬ ਦਾ ਰਹਿਣ ਵਾਲਾ ਹੈ। ਉਹ ਕਥਿਤ ਤੌਰ 'ਤੇ ਪਾਕਿਸਤਾਨ ਸਥਿਤ ਦਹਿਸ਼ਤਗਰਦਾਂ ਦੇ ਸੰਪਰਕ ਵਿੱਚ ਸੀ। ਹੋਰ ਵੇਰਵਿਆਂ ਦੀ ਉਡੀਕ ਏ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਉਸ ਸਮੇਂ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ ਸੀ ਅਤੇ IED ਧਮਾਕੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਸੀ। ਇਸ ਧਮਾਕੇ ਦੀ ਯੋਜਨਾ ਪਾਕਿਸਤਾਨ ਦੀ ਏਜੰਸੀ ISI ਨੇ ਬਣਾਈ ਸੀ। ਇਸ ਦੌਰਾਨ ਉਸੇ ਰਾਤ ਅੰਮ੍ਰਿਤਸਰ ਵਿੱਚ ਇੱਕ ਫੌਜੀ ਇਲਾਕੇ 'ਚ ਹੋਏ ਦੂਜੇ ਧਮਾਕੇ ਦੀ ਜਾਂਚ ਹਾਲੇ ਜਾਰੀ ਏ। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੀਤੇ ਕੱਲ੍ਹ ਚੰਡੀਗੜ੍ਹ ਸਥਿਤ ਮਿਊਂਸਪਲ ਭਵਨ ਵਿਖੇ ਸਥਾਨਕ ਸਰਕਾਰਾਂ ਵਿਭਾਗ ਦਾ ਕਾਰਜਭਾਰ ਸੰਭਾਲ ਲਿਆ ਏ। ਅਹੁਦਾ ਸੰਭਾਲਣ ਮਗਰੋਂ ਮੰਤਰੀ ਬੈਂਸ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਚੱਲ ਰਹੇ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਲਈ ਮੀਟਿੰਗ ਬੁਲਾਈ ਅਤੇ ਉਨ੍ਹਾਂ ਨੂੰ ਰਹਿੰਦ ਖੁੰਹਦ ਪ੍ਰਬੰਧਨ, ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਤੇ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਾਡੇ ਸ਼ਹਿਰੀ ਕੇਂਦਰ ਪੰਜਾਬ ਦੇ ਭਵਿੱਖ ਦਾ ਧੁਰਾ ਨੇ। ਸਿੱਖਿਆ ਖੇਤਰ ਵਾਂਗ ਸਥਾਨਕ ਸਰਕਾਰਾਂ ਵਿਭਾਗ ਵਿੱਚ ਵੀ ਪੂਰੀ ਪਾਰਦਰਸ਼ਤਾ ਅਤੇ ਕੁਸ਼ਲਤਾ ਯਕੀਨੀ ਬਣਾਉਣ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਨ ਨੇ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ PSPCL ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਬਿਜਲੀ

0: ਮੰਤਰੀ ਵਜੋਂ ਰਸਮੀ ਤੌਰ ਤੇ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਉਹਨਾਂ ਦੇ ਪੋਰਟਫੋਲੀਓ ਵਿੱਚ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਕਿਰਤ, ਪ੍ਰਾਹੁਣਾਚਾਰੀ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸ਼ਾਮਲ ਨੇ। ਅਹੁਦਾ ਸੰਭਾਲਣ ਉਪਰੰਤ ਬਿਜਲੀ ਮੰਤਰੀ ਨੇ ਬਿਜਲੀ ਵਿਭਾਗ ਅਤੇ PSPCL ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ, ਜਿਸ ਵਿੱਚ ਆਉਣ ਵਾਲੇ ਝੋਨੇ ਦੇ ਸੀਜ਼ਨ ਲਈ ਘੱਟੋ ਘੱਟ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਲਈ ਤਿਆਰੀਆਂ ਦਾ ਜਾਇਜ਼ਾ ਲਿਆ। ਸ੍ਰੀ ਮੁਕਤਸਰ ਸਾਹਿਬ ਵਿਖੇ ਮਲੋੜ ਤੇ ਤਹਿਸੀਲ ਚੌਂਕ ਨੇੜੇ ਅੱਜ ਸਵੇਰੇ ਇੱਕ ਤੇਜ਼ ਰਫ਼ਤਾਰ ਅਤੇ ਬੇਕਾਬੂ ਟਰਾਲਾ ਲੇਬਰ ਚੌਂਕ 'ਚ ਖੜ੍ਹੇ ਮਜ਼ਦੂਰਾਂ ਉੱਪਰ ਚੜ੍ਹ ਗਿਆ, ਜਿਸ ਦੌਰਾਨ 2 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਚਸ਼ਮਦੀਦਾਂ ਮੁਤਾਬਕ ਟਰਾਲਾ ਬੇਹੱਦ ਤੇਜ਼ ਰਫ਼ਤਾਰ ਵਿੱਚ ਸੀ ਅਤੇ ਡਰਾਈਵਰ ਵਾਹਨ 'ਤੇ ਕਾਬੂ ਨਹੀਂ ਰੱਖ ਸਕਿਆ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਵੱਲੋਂ ਟਰਾਲਾ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਰਾਜ ਚੋਣ ਕਮਿਸ਼ਨ ਨੇ ਦੱਸਿਆ ਕਿ ਚੱਲ ਰਹੀਆਂ ਨਗਰ ਨਿਗਮ ਆਮ ਚੋਣਾਂ 2026 ਵਿੱਚ ਨਾਮਜ਼ਦਗੀਆਂ ਦੇ ਪਹਿਲੇ ਦਿਨ ਮੰਗਲਵਾਰ ਨੂੰ ਕੁੱਲ 10 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਨੇ। ਇਨ੍ਹਾਂ ਵਿੱਚ ਨਗਰ ਪੰਚਾਇਤ ਕੋਟ ਈਸੇ ਖਾਂ ਵਿੱਚ 3, ਨਗਰ ਪ੍ਰੀਸ਼ਦ ਜ਼ੀਰਾ ਵਿੱਚ 5, ਨਗਰ ਪ੍ਰੀਸ਼ਦ ਮਾਲੇਰਕੋਟਲਾ ਵਿੱਚ 1 ਅਤੇ ਨਗਰ ਪੰਚਾਇਤ ਭਿੱਖੀਵਿੰਡ ਵਿੱਚ 1 ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 100.2 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਟੂਡੀਓ ਦੀ ਘੜੀ ਮੁਤਾਬਿਕ 1:15 ਹੋ ਰਹੇ ਨੇ। ਪ੍ਰੋਗਰਾਮ ਜਾਰੀ ਹੈ ਨਗਮੇ। ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਹੈ ਜੀ, ਜਿਨ੍ਹਾਂ ਦੀ ਆਵਾਜ਼ ਹੈਗੀ ਹੈ ਉਹ ਤੁਹਾਡੇ ਲਈ ਇੱਕ ਸਵਾਲ ਹੈ, ਅਤੇ ਗੀਤ ਕਿਨ੍ਹਾਂ ਦੀ ਕਿਸ ਫਿਲਮ ਦੇ ਵਿੱਚੋਂ ਹੈਗਾ ਇਹ ਵੀ ਤੁਹਾਡੇ ਲਈ ਇੱਕ ਸਵਾਲ ਹੈ। ਸੋ ਇਹਨਾਂ ਦੋਨਾਂ ਸਵਾਲਾਂ ਦਾ ਜਵਾਬ ਤੁਸੀਂ ਸਾਨੂੰ ਦੇਣਾ ਹੈਗਾ, ਔਰ ਦੇਖਦੇ ਹਾਂ ਜੀ ਕਿ ਸਭ ਤੋਂ ਪਹਿਲਾਂ ਕੌਣ ਇਸ ਗੀਤ ਦੇ ਗਾਇਕ ਅਤੇ ਇਸ ਗੀਤ ਦੀ ਫਿਲਮ ਦਾ ਜਵਾਬ ਸਾਨੂੰ ਦਿੰਦਾ।

ਜੀ, ਹੁਣੇ ਤੁਸੀਂ ਸੁਣਿਆ ਗੀਤ ਫਿਲਮ ਰਾਜਾ ਹਿੰਦੁਸਤਾਨੀ ਦੇ ਵਿੱਚੋਂ। ਆਵਾਜ਼ਾਂ ਸੀ ਅਲੀਸ਼ਾ ਕੁਮਾਰ ਸਾਨੂੰ ਅਤੇ ਸਪਨਾ ਦੇ ਨਾਲ ਸਾਥੀਆਂ ਦੀਆਂ। ਸੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼, ਜਿਹੜੇ ਸਾਡੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਗੀਤ ਤੁਸੀਂ ਸੁਣਿਆ। ਅਗਲੇ ਗੀਤ ਦੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੀ ਹੈ ਜੀ ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੋਂ ਸੁਨੀਤਾ, ਰਜਨੀ, ਆਕਾਸ਼ਦੀਪ ਅਤੇ ਅਨਹਦ। ਪਿੰਡ ਤੇਜਾ ਮੋੜੀ ਅੰਬਾਲਾ ਤੋਂ ਪਹੁੰਚੇ ਨੇ ਜੀ ਸਾਡੇ ਜਿਹੜੇ ਲਿਸਨਰਸ ਹੈਗੇ ਆ, ਸਰਬਜੀਤ ਕੌਰ, ਲਾਜੋ, ਗੁਰਮੇਲ, ਗੁਰਮੇਲੋਂ ਲਿਖਿਆ ਹੋਇਆ ਜੀ ਇਹਨਾਂ ਨੇ, ਸੁਖਵਿੰਦਰ ਕੌਰ, ਸ਼ਿੰਦਰ, ਰਾਜਪਾਲਾ ਅਤੇ ਪੂਰਾ ਸੰਧੂ ਪਰਿਵਾਰ। ਗੀਤਾ ਦੇਵੀ ਅਤੇ ਕਵਿਤਾ ਵੀ ਇਹਨਾਂ ਦੇ ਨਾਲ ਨੇ। ਇਸੇ ਗੀਤ ਦੀ ਹੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਨੇ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ, ਦੀਪਿੰਦਰ ਸਿੰਘ, ਗੁਰਸ਼ਬਦ ਸਿੰਘ ਅਤੇ ਬਰਾੜ ਪਰਿਵਾਰ ਪੂਰਾ। ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ, ਦਤਰੇਂਗੀ, ਭਾਗਵਤ ਵਰਮਾ। ਲਿਵਈ ਤੋਂ ਗੁਲਾਬਦਾਸ ਮਾਨਿਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ ਅਤੇ ਨਾਲ ਹੈਗੇ ਆ ਜੀ ਦੁਰਗਾ ਰਾਮ ਸਾਹੂ। ਸੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ, ਜਾਪਾਨ ਦੇ ਜੁੱਤੇ ਦੀ ਗੱਲ ਹੋ ਰਹੀ ਹੈ। ਸੋ ਇਸ ਗੀਤ ਦੀ ਜਿਹੜੀ ਗੱਲ ਹੈਗੀ ਆ ਉਹ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਪੁਰਾਣਾ ਗੀਤ ਹੈ ਅਤੇ ਤੁਹਾਡੇ ਸਭ ਦੀਆਂ ਜ਼ੁਬਾਨਾਂ ਦੇ ਉੱਪਰ ਹੈ ਅਤੇ ਮੁਕੇਸ਼ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਹੈ। ਸੋ ਫਿਲਮ ਹੈਗੀ ਹੈ ਜੀ ਸ਼੍ਰੀ 420।

0: ਇਸੇ ਦੇ ਨਾਲ ਹੀ ਪ੍ਰੋਗਰਾਮ ਇੱਥੇ ਮੁਕਤਾ ਹੈ। ਮੈਨੂੰ ਯਾਨੀ ਗੁਰਹਿਰਪ੍ਰੀਤ ਨੂੰ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਦਿਓ ਆਗਿਆ। ਹੱਸਦੇ ਰਹੋ, ਵੱਸਦੇ ਰਹੋ ਤੇ ਤੰਦਰੁਸਤ ਰਹੋ। FM 100.2 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਆਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਕਿ ਠੀਕ 1:40 ਤੇ ਹੋਣਗੀਆਂ ਪੰਜਾਬੀ 'ਚ ਖਬਰਾਂ ਤੇ 1:50 ਤੇ ਹੋਣਗੀਆਂ ਉਰਦੂ ਦੇ ਵਿੱਚ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ 2 ਰੋਜ਼ਾ ਮੀਟਿੰਗ ਨਵੀਂ ਦਿੱਲੀ ਵਿੱਚ ਚੱਲ ਰਹੀ ਹੈ। ਕਾਂਗਰਸ ਦੇ ਵਿਧਾਇਕ VD ਸਤੀਸ਼ਨ ਕੇਰਲਮ ਦੇ ਨਵੇਂ ਮੁੱਖ ਮੰਤਰੀ ਹੋਣਗੇ। ਪੰਜਾਬ ਪੁਲਿਸ ਨੇ ਬੀਤੀ 5 ਮਈ ਨੂੰ ਜਲੰਧਰ 'ਚ BSF ਦਫ਼ਤਰ ਸਾਹਮਣੇ ਹੋਏ ਧਮਾਕੇ 'ਤੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਅੱਜ ਬੀਜਿੰਗ ਵਿੱਚ ਦੁਵੱਲੀ ਗੱਲਬਾਤ ਕੀਤੀ ਹੈ ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ 2 ਰੋਜ਼ਾ ਮੀਟਿੰਗ ਨਵੀਂ ਦਿੱਲੀ ਵਿੱਚ ਚੱਲ ਰਹੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਇਸ ਦੀ ਪ੍ਰਧਾਨਗੀ ਕਰ ਰਹੇ ਨੇ। ਮੀਟਿੰਗ ਵਿੱਚ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀ ਅਤੇ ਮੈਂਬਰ ਅਤੇ ਭਾਈਵਾਲ ਦੇਸ਼ਾਂ ਦੇ ਪ੍ਰਤੀਨਿਧ ਮੰਡਲ ਦੇ ਮੁਖੀ ਹਿੱਸਾ ਲੈ ਰਹੇ ਨੇ। ਇਸ ਮੌਕੇ ਤੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਸ਼ਾਂਤੀ ਅਤੇ ਸੁਰੱਖਿਆ ਵਿਸ਼ਵ ਵਿਵਸਥਾ ਦੇ ਕੇਂਦਰ ਵਿੱਚ ਨੇ। ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਦੇ ਸੰਘਰਸ਼ਾਂ ਨੇ ਗੱਲਬਾਤ ਅਤੇ ਕੂਟਨੀਤੀ ਦੀ ਅਹਿਮੀਅਤ ਨੂੰ ਹੋਰ ਉਜਾਗਰ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਗੁੰਝਲਦਾਰ ਅਤੇ ਅਨਿਸ਼ਚਿਤ ਸੰਸਾਰ ਵਿੱਚ ਸਮਾਨਤਾ ਦੇ ਸਿਧਾਂਤਾਂ ਅਤੇ ਸਾਂਝੀਆਂ ਪਰ ਵੱਖ ਵੱਖ ਜ਼ਿੰਮੇਵਾਰੀਆਂ ਨੂੰ ਬਰਕਰਾਰ ਰੱਖਦੇ ਹੋਏ ਵਿਚਾਰ ਵਟਾਂਦਰਿਆਂ ਨੂੰ ਨਿਰੰਤਰ ਵਿਕਾਸ ਦੀ ਦਿਸ਼ਾ 'ਚ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਡਾਕਟਰ ਜੈਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਤਕਨੀਕੀ ਤਰੱਕੀ ਆਲਮੀ ਦ੍ਰਿਸ਼ ਨੂੰ ਮੁੜ ਆਕਾਰ ਦੇ ਰਹੀ ਹੈ ਅਤੇ ਚੰਗੇ ਸ਼ਾਸਨ ਅਤੇ ਸਮਾਵੇਸ਼ੀ ਵਿਕਾਸ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਦਹਿਸ਼ਤਗਰਦੀ ਵਿਰੁੱਧ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਵੀ ਸਾਂਝੇ ਹਿੱਤ ਨੇ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਚੱਲ ਰਹੇ ਸੰਘਰਸ਼ ਆਰਥਿਕ ਅਨਿਸ਼ਚਿਤਤਾਵਾਂ ਅਤੇ ਵਪਾਰ ਤਕਨਾਲੋਜੀ ਅਤੇ ਜਲਵਾਯੂ ਤਬਦੀਲੀ ਨਾਲ ਸੰਬੰਧਿਤ ਚੁਣੌਤੀਆਂ ਵਿਸ਼ਵ ਵਿਆਪੀ ਦ੍ਰਿਸ਼ ਨੂੰ ਬਦਲ ਰਹੀਆਂ ਨੇ ਅਤੇ ਇਹ ਉਮੀਦ ਵੱਧ ਰਹੀ ਹੈ ਕਿ ਬ੍ਰਿਕਸ ਇਸ ਵਿੱਚ ਇੱਕ ਅਰਥਪੂਰਨ ਅਤੇ ਸਥਿਰ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੇਸ਼ ਊਰਜਾ, ਭੋਜਨ, ਖਾਦ ਅਤੇ ਸਿਹਤ ਸੁਰੱਖਿਆ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ ਅਤੇ ਬ੍ਰਿਕਸ ਸੰਗਠਨ ਇਨ੍ਹਾਂ ਚੁਣੌਤੀਆਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਵਿੱਚ ਮਦਦ ਕਰ ਸਕਦਾ ਹੈ। ਮੀਟਿੰਗ ਵਿੱਚ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮੋਰੋਵੀਏਰਾ, ਰੂਸੀ ਵਿਦੇਸ਼ ਮੰਤਰੀ ਸਰਗੇ ਲਵਰੋਵ, ਇਰਾਨੀ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਗਜੀ, ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਸਗਿਓਨੋ, ਮਲੇਸ਼ੀਆ ਦੇ ਵਿਦੇਸ਼ ਮੰਤਰੀ ਦਾਤੋ ਸੇਰੀ ਓਤਾਮਾ ਮੁਹੰਮਦ ਬਿਨ ਹਾਜੀ ਹਸਨ, UAE ਦੇ ਵਿਦੇਸ਼ ਰਾਜ ਮੰਤਰੀ ਖਲੀਫਾ ਸ਼ਾਹੀਨ ਅਲਮਰਾਰ ਅਤੇ ਦੱਖਣੀ ਅਫਰੀਕਾ ਦੇ ਵਿਦੇਸ਼ ਮੰਤਰੀ ਰੋਨਾਲਡ ਲਾਮੋਲਾ ਹਿੱਸਾ ਲੈ ਰਹੇ ਨੇ। ਮੀਟਿੰਗ ਦੌਰਾਨ ਬ੍ਰਿਕਸ ਦੇ ਵਿਦੇਸ਼ ਮੰਤਰੀ ਆਪਸੀ ਹਿੱਤਾਂ ਦੇ ਆਲਮੀ ਅਤੇ ਖੇਤਰੀ ਮੁੱਦਿਆਂ 'ਤੇ ਚਰਚਾ ਕਰਨਗੇ। ਉਹ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਸਵੇਰੇ ਨਵੀਂ ਦਿੱਲੀ ਵਿੱਚ ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਸੁਗਿਓਨੋ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਮੀਟਿੰਗ ਦੌਰਾਨ ਉਨ੍ਹਾਂ ਨੇ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ ਆਸੀਅਨ ਨਾਲ ਵਿਆਪਕ ਰਣਨੀਤਿਕ ਭਾਰਤ ਇੰਡੋਨੇਸ਼ੀਆ ਭਾਈਵਾਲੀ ਅਤੇ ਸਹਿਯੋਗ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਕਾਂਗਰਸ ਦੇ ਵਿਧਾਇਕ VD ਸਤੀਸ਼ਨ ਕੇਰਲਮ ਦੇ ਨਵੇਂ ਮੁੱਖ ਮੰਤਰੀ ਹੋਣਗੇ। ਕਾਂਗਰਸ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ। 140 ਮੈਂਬਰੀ ਕੇਰਲਮ ਵਿਧਾਨ ਸਭਾ 'ਚ ਕਾਂਗਰਸ ਦੀ ਅਗਵਾਈ ਵਾਲੇ UDF ਨੇ 102 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰੀ ਆਫ਼ਤ ਪ੍ਰਤੀਕਰਮ ਬਲ NDRF ਨੇ 2 ਦਹਾਕਿਆਂ ਦੇ ਥੋੜੇ ਸਮੇਂ ਵਿੱਚ ਦੇਸ਼ ਦੇ 140 ਕਰੋੜ ਨਾਗਰਿਕਾਂ ਦਾ ਵਿਸ਼ਵਾਸ ਜਿੱਤਿਆ ਹੈ। ਅੱਜ ਗਾਜ਼ੀਆਬਾਦ ਵਿੱਚ NDRF ਦੇ ਪ੍ਰੈਜੀਡੈਂਟ ਸਕਲਰ

0: ਅਵਾਰਡ ਸਮਾਰੋਹ ਵਿਚ ਬੋਲਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਜਦੋਂ ਵੀ ਦੇਸ਼ ਵਿਚ ਕਿਧਰੇ ਵੀ ਕੋਈ ਆਫ਼ਤ ਆਉਂਦੀ ਹੈ ਜਾਂ ਆਉਣ ਦਾ ਸੰਕੇਤ ਮਿਲਦਾ ਤਾਂ NDRF ਦੀ ਮੌਜੂਦਗੀ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰੈਜੀਡੈਂਟ ਸਕੱਲਰ ਪੁਰਸਕਾਰ ਪ੍ਰਾਪਤ ਕਰਨਾ ਕਿਸੇ ਵੀ ਹਥਿਆਰਬੰਦ ਵਾਲੀ ਮਾਣ ਵਾਲੀ ਗੱਲ ਹੈ।
1: NDRF को राष्ट्रपति निशान का सम्मान दिया गया, वो हम सब के लिए गौरव और प्रतिष्ठा की बात। ये सम्मान NDRF के समस्त बल के सेवा, साहस, शौर्य और समर्पण के संचित गुणों का सम्मान है। 20 साल के कम अंतराल के अंदर आपदा बचाव के क्षेत्र में भारत को वैश्विक नक्शे पर रखने का काम NDMA और NDRF ने किया है।
0: ਸ੍ਰੀ ਸ਼ਾਹ ਨੇ ਕਿਹਾ ਕਿ ਜਦੋਂ ਵੀ NDRF ਦਾ ਅਮਲਾ ਰਾਹਤ ਅਤੇ ਬਚਾਅ ਕਾਰਜਾਂ ਲਈ ਦੁਨੀਆਂ ਵਿੱਚ ਕਿਧਰੇ ਵੀ ਜਾਂਦਾ ਤਾਂ ਉਹਨਾਂ ਨੂੰ ਹਮੇਸ਼ਾ ਲੋਕਾਂ ਦਾ ਪਿਆਰ ਅਤੇ ਭਰੋਸਾ ਮਿਲਦਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ARNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਨੇ ਬੀਤੀ 5 ਮਈ ਨੂੰ ਜਲੰਧਰ ਸਥਿਤ ਸੀਮਾ ਸੁਰੱਖਿਆ ਬਲ BSF ਪੰਜਾਬ ਫਰੰਟੀਅਰ ਹੈੱਡਕੁਆਰਟਰ ਦੇ ਭਾਰੀ ਸੁਰੱਖਿਆ ਵਾਲੇ ਮੁੱਖ ਗੇਟ ਨੇੜੇ ਹੋਏ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਅੱਜ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉੱਚ ਪੱਧਰੀ ਸੂਤਰਾਂ ਅਤੇ ਪੰਜਾਬ ਪੁਲਿਸ ਨੇ ਆਕਾਸ਼ਵਾਣੀ ਨੂੰ ਪੁਸ਼ਟੀ ਕੀਤੀ ਹੈ ਕਿ ਧਮਾਕੇ ਨੂੰ ਅੰਜਾਮ ਦੇਣ ਲਈ IED ਦੀ ਵਰਤੋਂ ਕਰਨ ਵਾਲਾ ਮੁਲਜ਼ਮ ਪੰਜਾਬ ਦਾ ਰਹਿਣ ਵਾਲਾ ਹੈ। ਉਹ ਕਥਿਤ ਤੌਰ 'ਤੇ ਪਾਕਿਸਤਾਨ ਸਥਿਤ ਦਹਿਸ਼ਤਗਰਦਾਂ ਦੇ ਸੰਪਰਕ ਵਿੱਚ ਸੀ। ਹੋਰ ਵੇਰਵਿਆਂ ਦੀ ਉਡੀਕ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਧਮਾਕੇ ਵਾਲੀ ਥਾਂ ਦੇ ਦੌਰੇ ਦੌਰਾਨ IED ਧਮਾਕੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਸੀ। ਇਸ ਧਮਾਕੇ ਦੀ ਯੋਜਨਾ ਪਾਕਿਸਤਾਨ ਦੀ ਖੁਫੀਆ ਏਜੰਸੀ ISI ਵੱਲੋਂ ਬਣਾਈ ਗਈ ਸੀ। ਉਸੇ ਰਾਤ ਅੰਮ੍ਰਿਤਸਰ ਦੇ ਇੱਕ ਫੌਜੀ ਇਲਾਕੇ 'ਚ ਹੋਏ ਦੂਜੇ ਧਮਾਕੇ ਦੀ ਜਾਂਚ ਹਾਲਾਂ ਵੀ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਲੰਮੇ ਸਮੇਂ ਤੋਂ ਲਟਕ ਰਹੇ ਹਾਈਵੇ ਅਤੇ ਫਲਾਈਓਵਰ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਸ੍ਰੀ ਮਾਨ ਨੇ ਰਣਨੀਤਿਕ ਤੌਰ 'ਤੇ ਮਹੱਤਵਪੂਰਨ ਸੜਕਾਂ ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਫਿਰੋਜ਼ਪੁਰ ਫਾਜ਼ਿਲਕਾ ਕੋਰੀਡੋਰ ਅਤੇ ਧਰਮਕੋਟ ਜ਼ੀਰਾ ਫਿਰੋਜ਼ਪੁਰ ਫਾਜ਼ਿਲਕਾ ਰੋਡ ਸ਼ਾਮਲ ਹੈ ਨੂੰ ਨੈਸ਼ਨਲ ਹਾਈਵੇ ਐਲਾਨਣ ਦੀ ਮੰਗ ਉਠਾਈ। ਇਹ ਖਾਸ ਕੋਰੀਡੋਰ ਰੱਖਿਆ ਅਤੇ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਹੈ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਸ੍ਰੀ ਗਡਕਰੀ ਨੇ ਉਨ੍ਹਾਂ ਨੂੰ ਕੇਂਦਰ ਵੱਲੋਂ ਕਈ ਪ੍ਰੋਜੈਕਟਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗਡਕਰੀ ਨੇ ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ ਦੇ ਕੰਮਕਾਜ ਦੀ ਸ਼ਲਾਘਾ ਕੀਤੀ ਹੈ ਜੋ ਕਿ ਹਾਦਸਿਆਂ ਦੌਰਾਨ ਜਾਨ ਬਚਾਉਣ ਲਈ ਸ਼ੁਰੂ ਕੀਤੀ ਗਈ ਸੀ ਅਤੇ ਬਹੁਤ ਸਾਰੀਆਂ ਜਾਨਾਂ ਬਚਾਉਣ ਵਿੱਚ ਸਫਲ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਅੱਜ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਸਿਖਰ ਮੀਟਿੰਗ ਕੀਤੀ। ਗੱਲਬਾਤ ਦੌਰਾਨ ਇਰਾਨ ਟਕਰਾਅ ਅਤੇ ਦੁਵੱਲੇ ਵਪਾਰਕ ਤਣਾਅ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਬੀਜਿੰਗ ਦੇ ਗ੍ਰੇਟ ਹਾਲ ਆਫ ਦਾ ਪੀਪਲ ਵਿਖੇ ਸ਼੍ਰੀ ਜੀ ਜਿਨਫਿੰਗ ਨਾਲ ਆਪਣੀ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਦਾ ਭਵਿੱਖ ਉਜਵਲ ਹੋਏਗਾ। ਦੋਹਾਂ ਨੇਤਾਵਾਂ ਵਿਚਕਾਰ ਪਹਿਲੀ ਮੁਲਾਕਾਤ 2 ਘੰਟਿਆਂ ਤੋਂ ਵੱਧ ਚੱਲੀ। ਸ੍ਰੀ ਟਰੰਪ ਨਾਲ ਚੋਟੀ ਦੇ ਅਮਰੀਕੀ ਕਾਰੋਬਾਰੀ ਵੀ ਗਏ ਨੇ। ਇਨ੍ਹਾਂ ਵਿੱਚ NVIDIA ਦੇ ਜੈਨਸਨ ਹੁਆਂਗ, ਐਪਲ ਦੇ ਟਿਮ ਕੁੱਕ, ਟੈਸਲਾ ਦੇ ਸਪੇਸਐਕਸ ਦੇ ਐਲੋਨ ਮਸਕ ਅਤੇ ਬਲੈਕ ਰੌਕ ਦੇ ਲੈਰੀ ਫਿੰਕ ਸ਼ਾਮਲ ਨੇ। ਸ੍ਰੀ ਸ਼ੀ ਜਿਨਫਿੰਗ, ਜਿਨ੍ਹਾਂ ਨੇ ਟਰੰਪ ਨੂੰ ਗਾਰਡ ਆਫ ਆਨਰ ਦਿੱਤਾ, ਉਮੀਦ ਪ੍ਰਗਟਾਈ ਕਿ ਇਹ ਸਾਲ ਚੀਨ ਅਮਰੀਕਾ ਸਬੰਧਾਂ ਲਈ ਇੱਕ ਇਤਿਹਾਸਕ ਸਾਲ ਹੋਏਗਾ। ਚੀਨ ਅਤੇ ਅਮਰੀਕਾ ਵਿਚਕਾਰ ਵਪਾਰਕ ਤਣਾਅ ਦੇ ਬਾਰੇ ਸ੍ਰੀ ਜੀ ਜਿਨਫਿੰਗ ਨੇ ਕਿਹਾ ਕਿ ਵਪਾਰ ਟਕਰਾਅ ਵਿੱਚ ਕੋਈ ਜੇਤੂ ਨਹੀਂ ਹੁੰਦਾ। ਰਾਸ਼ਟਰਪਤੀ ਟਰੰਪ ਦਾ ਇਹ ਦੌਰਾ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਅਤੇ ਇਸ ਤੋਂ ਬਾਅਦ ਵਿਸ਼ਵ ਇੰਧਨ ਸਪਲਾਈ ਲੜੀ ਵਿੱਚ ਵਿਘਨ ਦਰਮਿਆਨ ਹੋ ਰਿਹਾ ਹੈ। ਭਾਰਤੀ ਜਨਤਾ ਪਾਰਟੀ BJP ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਵਿਦੇਸ਼ੀ ਦੌਰਿਆਂ ਨੂੰ ਲੈ ਕੇ ਨੁਕਤਾਚੀਨੀ ਕੀਤੀ ਹੈ। ਅੱਜ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ BJP ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਸ੍ਰੀ ਗਾਂਧੀ ਪਿਛਲੇ 22 ਸਾਲਾਂ ਤੋਂ ਜਨਤਕ ਜੀਵਨ ਵਿੱਚ ਨੇ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨੇ 54 ਦੌਰੇ ਕੀਤੇ ਨੇ। ਸ੍ਰੀ ਪਾਤਰਾ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਨੇ ਆਪਣੀਆਂ ਵਿਦੇਸ਼ੀ ਯਾਤਰਾਵਾਂ 'ਤੇ ਨਿੱਜੀ ਤੌਰ 'ਤੇ ਲਗਭਗ 60 ਕਰੋੜ ਰੁਪਏ ਖਰਚ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਯਾਤਰਾਵਾਂ ਵਿੱਚ ਕਿਸੇ ਵੀ ਕਮੇਟੀ, ਭਾਰਤ ਸਰਕਾਰ ਦੇ ਵਫਦ ਜਾਂ ਸੰਸਦੀ ਕਮੇਟੀ ਦੇ ਹਿੱਸੇ ਵਜੋਂ ਕੀਤੀਆਂ ਗਈਆਂ ਯਾਤਰਾਵਾਂ ਸ਼ਾਮਲ ਨਹੀਂ ਨੇ। IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਰਾਏਪੁਰ ਵਿੱਚ ਕੱਲ੍ਹ ਰਾਇਲ ਚੈਲੰਜਰਸ ਬੈਂਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਮਨੀਪੁਰ ਦੇ ਨੂਨੀ ਜ਼ਿਲ੍ਹੇ ਵਿਚ ਅਣਪਛਾਤੇ ਦਹਿਸ਼ਤਗਰਦਾਂ ਦੇ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ

ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ। ਇਹ ਹਮਲਾ ਕੱਲ ਸ਼ਾਮ ਬਿਸ਼ਨੂਪੁਰ ਖੋਤਪੁਮ ਸੜਕ ਤੇ ਹੋਇਆ। ਘਟਨਾ ਤੋਂ ਬਾਅਦ ਇਲਾਕੇ ਚ ਤਣਾਅ ਵੱਧ ਗਿਆ। ਇਲਾਕੇ ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਨੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਦੋ ਰੋਜ਼ਾ ਮੀਟਿੰਗ ਨਵੀਂ ਦਿੱਲੀ ਵਿੱਚ ਚੱਲ ਰਹੀ ਹੈ। ਕਾਂਗਰਸ ਦੇ ਵਿਧਾਇਕ ਵੀ ਡੀ ਸਤੀਸ਼ਨ ਕੇਰਲਮ ਦੇ ਨਵੇਂ ਮੁੱਖ ਮੰਤਰੀ ਹੋਣਗੇ। ਪੰਜਾਬ ਪੁਲਿਸ ਨੇ ਬੀਤੀ 5 ਮਈ ਨੂੰ ਜਲੰਧਰ 'ਚ BSF ਦਫ਼ਤਰ ਸਾਹਮਣੇ ਹੋਏ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਅੱਜ ਬੀਜਿੰਗ ਵਿੱਚ ਦੁਵੱਲੀ ਗੱਲਬਾਤ ਕੀਤੀ। ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਇਸ ਦੇ ਨਾਲ ਹੀ ਖਬਰਾਂ ਦਾ ਇਹ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਉਰਦੂ 'ਚ ਖਬਰਾਂ ਦਾ ਬੁਲੇਟਿਨ ਐਫ ਐਮ ਬੈਂਡ 100.2 ਮੈਗਾਹਰਟਜ਼ 'ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਦੁਪਹਿਰ ਦੇ 2 ਵੱਜ ਰਹੇ ਨੇ। ਵੇਲਾ ਹੈ ਫੌਜੀ ਵੀਰਾਂ ਦੇ ਪ੍ਰੋਗਰਾਮ ਸਰਫਰੋਸ਼ ਦਾ। ਪ੍ਰੋਗਰਾਮ ਸਰਫਰੋਸ਼ ਲੈ ਕੇ ਮੈਂ ਗੁਰਹਰਪ੍ਰੀਤ ਹਾਜ਼ਰ ਹਾਂ। ਦੋਸਤੋ, ਉਮੀਦ ਹੈ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿ ਬੜੇ ਖੂਬਸੂਰਤ ਗੀਤ ਦੇ ਨਾਲ, ਜੋ ਕਿ ਲਿਆ ਗਿਆ ਫਿਲਮ ਸਨਮ ਰੇ ਦੇ ਵਿੱਚੋਂ, ਅਤੇ ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਅਮਾਨ ਮਲਿਕ ਅਤੇ ਸਾਥੀਆਂ ਨੇ।

ਜੀ ਬਿਲਕੁਲ, ਜਿਸ ਇਨਸਾਨ ਨੂੰ ਮੁਹੱਬਤ ਕਰਨ ਦੀ ਇਜਾਜ਼ਤ ਅਸੀਂ ਰੱਬ ਤੋਂ ਲਈ ਹੋਵੇ, ਫਿਰ ਉਹਨੂੰ ਕੌਣ ਰੋਕ ਸਕਦਾ ਹੈ। ਖੈਰ, ਇੱਕ ਮੁਹੱਬਤ ਆਕਾਸ਼ਵਾਣੀ ਐਫ ਐਮ ਪਟਿਆਲਾ ਦੀ ਉਹਦੇ ਸਰੋਤਿਆਂ ਦੇ ਨਾਲ ਵੀ ਹੈ। ਸੋ ਇਸ ਮੁਹੱਬਤ ਨੂੰ ਅਸੀਂ ਜਿਹੜਾ ਹੈਗਾ ਜੀ ਮਤਲਬ ਚੱਲਦੇ ਰੱਖਣਾ ਹੈਗਾ। ਸੋ ਇਹਨੂੰ ਚੱਲਦੇ ਰੱਖਣ ਦੇ ਬਹੁਤ ਸਾਰੇ ਤਰੀਕੇ ਹੈਗੇ ਆ, ਉਹਨਾਂ 'ਚੋਂ ਇੱਕ ਤਰੀਕਾ ਇਹ ਵੀ ਹੈ ਕਿ ਅਸੀਂ ਲਗਾਤਾਰ ਗੀਤ ਸੰਗੀਤ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਦੇ ਰਹੀਏ। ਸੋ ਅਗਲਾ ਗੀਤ ਆ ਰਿਹਾ ਜੀ ਕੇ ਮੋਹਨ ਦੀ ਆਵਾਜ਼ ਦੇ ਵਿੱਚ, ਅਤੇ ਫਿਲਮ ਜਿਸ ਦੇ ਵਿੱਚੋਂ ਇਹ ਗੀਤ ਲਿਆ ਗਿਆ ਉਹ ਹੈ ਜੀ ਨੀਰਜਾ।

ਜੀ, ਕਿਹਾ ਜਾਂਦਾ ਹੈ ਕਿ ਡਰ ਕੇ ਆਗੇ ਜੀਤ ਹੈ। ਸੋ ਇਸ ਡਰ ਨੂੰ ਜਿਹੜਾ ਭਜਾਉਣ ਦਾ ਸਭ ਤੋਂ ਬਿਹਤਰੀਨ ਤਰੀਕਾ ਇਹੀ ਹੁੰਦਾ ਹੈ ਕਿ ਇਹਦੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲ ਕੀਤੀ ਜਾਵੇ, ਅਤੇ ਜਦੋਂ ਅਸੀਂ ਇਹਦੇ ਨਾਲ ਗੱਲ ਕਰਦੇ ਹਾਂ ਤਾਂ ਫਿਰ ਇਹਦਾ ਆਤਮ ਵਿਸ਼ਵਾਸ ਹੈ ਨਾ ਜਿਹੜਾ, ਉਹ ਡਗਮਗਾ ਜਾਂਦਾ ਹੈ, ਫਿਰ ਆਪਣੇ ਆਪ ਭੱਜਣਾ ਸ਼ੁਰੂ ਹੋ ਜਾਂਦਾ ਹੈ। ਸੋ ਇਸ ਕਰਕੇ ਇਹਦੇ ਵੱਲ ਕਦਮ ਵਧਾਉਣੇ ਸ਼ੁਰੂ ਕਰੋ। ਸੋ ਅਸੀਂ ਕਦਮ ਵਧਾਉਂਦੇ ਹਾਂ ਜੀ ਸਾਡੇ ਅਗਲੇ ਗੀਤ ਦੇ ਵੱਲ, ਸੋਨੂੰ ਨਿਗਮ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ। ਅਗਲਾ ਗੀਤ ਆ ਰਿਹਾ ਜੀ ਮੁਬਾਰਕਾਂ ਫਿਲਮ ਦੇ ਵਿੱਚੋਂ।

0: ਲੜਕਿਆਂ ਦੇ ਦਿੱਤੇ।
1: ਜੀ ਬਿਲਕੁਲ। ਸੋ ਬੜੀ ਵਧੀਆ ਗੱਲਾਂ ਬਾਤਾਂ ਜਿਹੜੀਆਂ ਤੁਸੀਂ ਕੀਤੀਆਂ ਸਾਡੇ ਨਾਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਜੀ
0: ਚੰਗਾ ਭੈਣ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
1: ਜੀ ਸਤਿ ਸ਼੍ਰੀ ਅਕਾਲ। ਸੋ ਇਸੇ ਤਰੀਕੇ ਦੀਆਂ ਹੀ ਜਿਹੜੀਆਂ ਦਿਲ ਦੀਆਂ ਗੱਲਾਂ ਹੈਗੀਆਂ, ਕੋਈ ਤੁਹਾਡੇ ਜ਼ਿੰਦਗੀ ਦੀ ਕੋਈ ਬਹੁਤ ਪੁਰਾਣੀ ਯਾਦ ਹੈ, ਤੁਸੀਂ ਉਹ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਇਸ ਪ੍ਰੋਗਰਾਮ ਦੇ ਵਿੱਚ। ਸੋ ਕੋਸ਼ਿਸ਼ ਅਸੀਂ ਇਹ ਕਰਨੀ ਹੈ ਕਿ ਸਾਡੀ ਗੱਲਬਾਤ ਦੇ ਨਾਲ ਕਿਸੇ ਦੀ ਢਹਿੰਦੀ ਕਲਾ ਚੜ੍ਹਦੀ ਕਲਾ ਦੇ ਵਿੱਚ ਹੋ ਜਾਵੇ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰੀਕੇ ਨਾਲ ਜਾਰੀ ਰਹੇਗਾ, ਪਰ ਗੀਤਾਂ ਦਾ ਸਿਲਸਿਲਾ ਜਿਹੜਾ ਹੈਗਾ ਜੀ, ਉਹ ਅਸੀਂ ਬਿਲਕੁਲ ਨਹੀਂ ਰੁਕਣ ਦੇਣਾ।

ਜੀ ਬਿਲਕੁਲ, ਗੱਲ ਬੜੀ ਸੋਹਣੀ ਕਹੀ ਹੈ ਗੁਰਦਾਸ ਮਾਨ ਸਾਹਿਬ ਨੇ। ਕਹਿੰਦੇ ਜਿਹੜੀ ਗੱਲ ਹੁੰਦੀ ਹੈ ਨਾ, ਉਹ ਤੂੜੀ ਅਰਗੀ ਹੁੰਦੀ ਹੈ, ਖਿਲਰੀ ਹੋਈ ਤੂੜੀ ਅਰਗੀ। ਵੀ ਇੱਕ ਵਾਰੀ ਹਵਾ ਲੱਗੀ ਤੇ ਨਾਲ ਦੀ ਨਾਲ ਉਹਨੇ ਖਿਲਰ ਜਾਣਾ। ਸੋ ਇਸ ਕਰਕੇ ਜਿਹੜੀ ਗੱਲ ਹੈ, ਇੱਕ ਇਨਸਾਨ ਦੀ ਗੱਲ ਦੂਜੇ ਕੋਲ ਕਰਨ ਤੋਂ ਪਹਿਲਾਂ 10 ਵਾਰੀ ਸੋਚਿਆ ਕਰੋ, ਕਿਉਂਕਿ ਇਹ ਨਹੀਂ ਪਤਾ ਕਿ ਤੁਹਾਡੀ ਕਹੀ ਗੱਲ ਦਾ ਸਾਹਮਣ ਵਾਲੇ ਇਨਸਾਨ ਦੇ ਉੱਪਰ ਕੀ ਅਸਰ ਹੋਣਾ ਤੇ ਉਹ ਗੱਲ ਅੱਗੇ ਕੀ ਬਣ ਕੇ ਪਹੁੰਚਣੀ ਹੈ। ਸੋ ਕੋਸ਼ਿਸ਼ ਕਰਿਆ ਕਰੋ ਕਿ ਕਿਸੇ ਬਾਰੇ ਗੱਲ ਕਰਨ ਤੋਂ ਚੰਗਾ ਹੁੰਦਾ ਕਿਸੇ ਦੇ ਨਾਲ ਗੱਲ ਕਰ ਲਿਆ ਕਰੋ। ਕਿਸੇ ਨਾਲ ਕੋਈ ਗੁੱਸਾ ਗਿਲਾ ਹੁੰਦਾ ਹੈਗਾ ਤਾਂ ਬਿਹਤਰੀਨ ਚੀਜ਼, ਬਿਹਤਰੀਨ ਹੱਲ ਉਹਦਾ ਇਹੀ ਹੈ ਕਿ ਆਪਣੀਆਂ ਗਲਤ ਫਹਿਮੀਆਂ ਨੂੰ ਉਹਦੇ ਨਾਲ ਗੱਲ ਕਰਕੇ ਹੀ ਦੂਰ ਕੀਤਾ ਜਾ ਸਕਦਾ ਹੁੰਦਾ, ਕਿਉਂਕਿ ਕਈ ਵਾਰ ਅਸਲ ਦੇ ਵਿੱਚ ਉਹ ਗੱਲ ਹੁੰਦੀ ਹੋਈ ਨਹੀਂ, ਗੱਲ ਕੋਈ ਹੋਰ ਹੀ ਹੁੰਦੀ ਹੈ, ਪਰ ਸਾਡੇ ਤੱਕ ਬਣ ਕੇ ਕੁਛ ਹੋਰ ਪਹੁੰਚਦੀ ਹੈ। ਸੋ ਇਸ ਕਰਕੇ ਜਿਹੜੀਆਂ ਇਹਨਾਂ ਗਲਤ ਫਹਿਮੀਆਂ ਨੂੰ ਦੂਰ ਕਰਨ ਦਾ ਬਿਹਤਰੀਨ ਤਰੀਕਾ ਸਾਹਮਣੇ ਵਾਲੇ ਇਨਸਾਨ ਦੇ ਨਾਲ ਬੈਠ ਕੇ ਉਹਦੇ ਨਾਲ ਦਿਲ ਦੀਆਂ ਗੱਲਾਂ, ਦਿਲ ਦੀਆਂ ਗੰਢਾਂ ਸਾਂਝੀਆਂ ਕਰੋ, ਦਿਲ ਦੀਆਂ ਗੰਢਾਂ ਨੂੰ ਖੋਲ੍ਹੋ ਅਤੇ ਆਪਣੇ ਦਿਲ ਨੂੰ ਵੀ ਸੁਖਾਲਾ ਕਰੋ ਅਤੇ ਸਾਹਮਣੇ ਵਾਲੇ ਦਿਲ ਨੂੰ ਵੀ ਸੁਖਾਲਾ ਕਰੋ। ਸੋ ਪ੍ਰੋਗਰਾਮ ਜਿਹੜਾ ਹੈਗਾ ਜੀ ਚੱਲ ਰਿਹਾ ਗੱਲਾਂ ਬਾਤਾਂ ਦਾ। ਸੋ ਇਸ ਦੇ ਵਿੱਚ 0175-84-94 ਨੰਬਰ ਤੁਸੀਂ ਡਾਇਲ ਕਰ ਸਕਦੇ ਹੋ, ਪਰ ਹਾਂ ਥੋੜ੍ਹੀ ਜਿਹੀ ਦਿੱਕਤ ਜਿਹੜੀ ਫੋਨ ਦੇ ਵਿੱਚ ਜ਼ਰੂਰ ਆ ਰਹੀ ਹੈਗੀ ਹੈ ਕਿ ਸਾਡੇ ਤੱਕ ਆਵਾਜ਼ ਪ੍ਰੋਪਰ ਨਹੀਂ ਪਹੁੰਚ ਰਹੀ ਹੈਗੀ। ਸੋ ਜਿਹੜੇ ਸਰੋਤੇ ਸਾਨੂੰ ਕਾਲਸ ਕਰ ਰਹੇ ਨੇ ਲਗਾਤਾਰ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਪਰ ਤੁਸੀਂ ਜਿਹੜੀ ਹੈਗੀ ਕੋਸ਼ਿਸ਼ ਬਿਲਕੁਲ ਨਹੀਂ ਛੱਡਣੀ ਹੈਗੀ, ਕੋਸ਼ਿਸ਼ ਕਰਦੇ ਰਹੋ ਕਿਉਂਕਿ ਕੋਸ਼ਿਸ਼ ਕਦੇ ਵੀ ਨਾਕਾਮ ਨਹੀਂ ਹੁੰਦੀ।

ਜੀ ਕਹਿੰਦੇ ਹੁੰਦੇ ਆ ਕਿ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ, ਸੋ ਸਾਡੇ ਸਰੋਤੇ ਵੀ ਜਿਹੜਾ ਹੈਗਾ ਲਗਾਤਾਰ ਕੋਸ਼ਿਸ਼ ਕਰ ਰਹੇ ਆ, ਪਰ ਕਈ ਵਾਰੀ ਕੋਸ਼ਿਸ਼ਾਂ ਸਫਲ ਵੀ ਹੁੰਦੀਆਂ, ਪਰ ਸਫਲਤਾ ਦੇ ਲਈ ਸਾਨੂੰ ਕਈ ਵਾਰੀ ਰਾਹ ਵੀ ਬਦਲਣੇ ਪੈਂਦੇ ਆ, ਸੋ ਅਸੀਂ ਜਿਹੜਾ ਰਾਹ ਹੈਗਾ ਉਹ ਬਦਲਣਾ ਹੈ। 0175-22-92 ਦਾ ਰਾਹ ਹੁਣ ਤੁਸੀਂ ਅਪਣਾਉਣਾ ਹੈਗਾ ਅਤੇ ਇਸ ਦੇ ਜ਼ਰੀਏ ਤੁਸੀਂ ਆਪਣੀਆਂ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕਰਨੀਆਂ, ਅਤੇ ਨਾਲ ਹੀ ਲੌਂਗ ਦਾ ਲਿਸ਼ਕਾਰਾ ਜਿਹੜਾ ਹੈਗਾ ਜੀ ਉਹ ਉਵੇਂ ਪੈਂਦਾ ਰਹੂਗਾ।

0: ਲਓ ਜੀ, ਉੱਧਰ ਗੁੱਸਾ ਭਾਰੀ ਹੋ ਗਿਆ। ਉੱਧਰ ਤਾਂ ਢੋਲ ਦਾ ਗੁੱਸਾ ਹੈ, ਪਰ ਸਾਡੇ ਸਰੋਤਿਆਂ ਦਾ ਗੁੱਸਾ ਭਾਰੀ ਨਹੀਂ ਹੋਣਾ ਚਾਹੀਦਾ। ਦੇਖਦੇ ਹਾਂ ਕਿਹੜੇ ਸਰੋਤਾ ਸਾਡੇ ਨਾਲ ਜੁੜੇ ਨੇ। ਹੈਲੋ,
1: ਬੁੱਢੇ ਹੋ ਗਏ ਹੱਡ ਹੋਏ ਪੁੱਤਰਾ, ਵਕਤ ਸਾਡੇ ਲਈ ਕੱਢ ਹੋਏ ਪੁੱਤਰਾ, ਮਾਂ ਤੇਰੀ ਨਿਤ ਹੰਝੂ ਕੇਰੇ, ਇੰਜ ਫਾਹਾ ਨਾ ਵੱਢ ਹੋਏ ਪੁੱਤਰਾ, ਛੱਤ ਮਹਿਲ ਮਨਾਰੇ ਉੱਚੇ ਉੱਚੇ, ਪਰ ਬੂਹਾ ਕਰਨਾ ਅੱਡ ਹੋਏ ਪੁੱਤਰਾ, ਸੌਖਾ ਨਹੀਂ ਸੀ ਤੂੰ ਮਿਲਿਆ ਸਾਨੂੰ ਅਸ਼ਵਨੀ ਗਰਗ, ਤੂੰ ਸਾਥ ਸਾਡਾ ਛੱਡ ਨਾ ਪੁੱਤਰਾ, ਬੁੱਢੇ ਹੋ ਗਏ ਹੱਡ ਹੋਏ ਪੁੱਤਰਾ,
0: ਆਪਣੀ ਗੱਲ ਵੀ ਕਹਿਤੀ ਤੇ ਸੰਦੇਸ਼ ਵੀ ਦੇਤਾ।
1: ਥੈਂਕ ਯੂ ਮੈਡਮ ਜੀ, ਬਹੁਤ ਬਹੁਤ ਧੰਨਵਾਦ ਜੀ।
0: ਤੇ ਇਸ ਤੋਂ ਇਲਾਵਾ ਕੋਈ ਹੋਰ ਗੱਲ ਕਰਨੀ ਚਾਹੋਗੇ?
1: ਗੱਲ ਇਹ ਹੈ ਮੈਡਮ ਜੀ, ਦੇਖੋ ਮਾਂ ਬਾਪ ਦਾ ਜਿਹੜਾ ਦੇਣ ਹੈ ਨਾ, ਆਪਾਂ ਸਾਰੀ ਜ਼ਿੰਦਗੀ ਦੇ ਨਹੀਂ ਸਕਦੇ।
0: ਬਿਲਕੁਲ।
1: ਤੇ ਜੇ ਆਪਾਂ ਕਹੀਏ ਕਿ ਨਾ ਵੀ ਮਾਂ ਬਾਪ ਦਾ ਦੇਣ ਆਪਾਂ ਦੇ ਦਾਂਗੇ, ਨਹੀਂ ਆਪਾਂ ਤੋਂ ਚਾਹੇ ਜਿੰਨਾ ਕੁਛ ਮਰਜ਼ੀ ਕਰ ਲਈਏ ਆਪਾਂ ਆਪਣੇ ਮਾਂ ਬਾਪ ਲਈ, ਜੀ ਓਨਾ ਥੋੜਾ।
0: ਬਿਲਕੁਲ।
1: ਪਰ ਅੱਜ ਦਾ ਟਾਈਮ ਹੈ ਜਿਹੜਾ

0: ਆਪਣੇ ਬੱਚੇ ਲਈ ਆਹ ਕੁਛ ਕਰਾਂਗੇ, ਐਂ ਕਰਾਂਗੇ। ਪਰ ਲੇਕਿਨ ਅੱਜ ਦੀ ਜਿਹੜੀ ਪੀੜ੍ਹੀ ਹੈ ਮੈਡਮ ਜੀ, ਕੁਛ ਪਰਸੈਂਟ ਨਾ ਬਹੁਤ ਮਤਲਬ ਕਿ ਮਾਂ ਬਾਪ ਦੀ ਬੇਕਦਰੀ ਬਹੁਤ ਹੋ ਰਹੀ ਹੈ
1: ਜੀ। ਬਿਲਕੁਲ, ਪਰ ਮੈਂ ਇੱਕ ਗੱਲ ਹੋਰ ਸੋਚਦੀ ਹੁੰਦੀ ਹਾਂ ਇਸ ਦੇ ਵਿੱਚ, ਮੈਂ ਇੱਕ ਇਜ਼ਾਫਾ ਕਰੂੰਗੀ ਗੱਲ ਦੇ ਵਿੱਚ, ਕਿ ਗੱਲ ਨੂੰ ਜਿਹੜਾ ਹੈਗਾ ਨਾ, ਅਸੀਂ ਦੋਨਾਂ ਪੱਖਾਂ ਤੋਂ ਦੇਖਣਾ ਹੁੰਦਾ ਹੈਗਾ। ਜਿਹੜਾ ਹੁੰਦਾ ਨਾ, ਕਈ ਵਾਰੀ ਅਸੀਂ ਜਿਹੜਾ ਨਵੀਂ ਪੀੜ੍ਹੀ ਨੂੰ ਬਹੁਤ ਬਲੇਮ ਕਰਦੇ ਹੁੰਦੇ ਹਾਂ ਇਸ ਗੱਲ ਵਾਸਤੇ ਕਿ ਨਵੀਂ ਪੀੜ੍ਹੀ ਆਹ ਨਹੀਂ ਕਰਦੀ, ਨਵੀਂ ਪੀੜ੍ਹੀ ਉਹ ਨਹੀਂ ਕਰਦੀ, ਪਰ ਕਦੇ ਕਦੇ ਕਈ ਥਾਵਾਂ ਦੇ ਉੱਪਰ ਜਿਹੜਾ ਹੈਗਾ ਨਾ, ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਹੀ, ਕਈ ਥਾਵਾਂ ਦੇ ਉੱਪਰ ਅਸੀਂ ਉਹੀ ਵੱਢ ਰਹੇ ਹੁੰਦੇ ਜੋ ਅਸੀਂ ਬੀਜਿਆ ਹੁੰਦਾ। ਬਿਲਕੁਲ ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਜਿਹੜਾ ਹੈਗਾ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ।
0: ਥੈਂਕ ਯੂ ਮੈਡਮ ਜੀ, ਬਹੁਤ ਬਹੁਤ ਧੰਨਵਾਦ।
2: ਭਾਵੇਂ ਬੇਅੰਤ ਸਾਗਰਾਂ ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਆ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਆ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਆ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਆ। ਵਾਤਾਵਰਣ ਬਚਾਓ, ਧਰਤੀ ਬਚਾਓ।

0: ਜੀ ਪ੍ਰੋਗਰਾਮ ਦੇ ਵਿੱਚ ਆਖਰੀ ਕਾਲਰ ਸਾਡੇ ਨਾਲ ਜੁੜੇ ਨੇ ਹੈਲੋ
1: ਮੇਰਾ ਗੁਰਹਰਪ੍ਰੀਤ ਕੌਰ ਭਾਈ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਭਾਈ
0: ਜੀ ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਆਪਣਾ ਨਾਮ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਹੋ
1: ਮੈਂ ਤਾਂ ਭਾਈ ਪਿੰਡ ਮੌੜਖੁਰ ਦੇ ਜ਼ਿਲ੍ਹਾ ਬਠਿੰਡਾ ਜਗਜੀਤ ਮੱਟੂ ਬੋਲਦਾ ਭਾਈ
0: ਜੀ ਜਗਜੀਤ ਮੱਟੂ ਜੀ ਕੀ ਹਾਲ ਚਾਲ ਹੈ
1: ਠੀਕ ਆ ਭਾਈ ਤੁਸੀਂ ਦੱਸੋ ਬਾਬਾ ਨਾਲ ਸੁਣ ਚੜ੍ਹਦੀ ਕਲਾ ਚ ਰੱਖਿਆ ਉਹਦੀ ਪੇਸ਼ਕਾਰੀ ਬਹੁਤ ਵਧੀਆ ਹੁੰਦੀ ਆ ਭਾਈ
0: ਬਸ ਬਹੁਤ ਬਹੁਤ ਸ਼ੁਕਰੀਆ ਜੀ ਤੇ ਅੱਜ ਕੀ ਗੱਲਬਾਤ ਕਰਨੀ ਚਾਹੋਗੇ
1: ਗੱਲਬਾਤ ਭਾਈ ਨਿੱਕੀ ਨਿੱਕੀਆਂ ਦੋ ਹੀ ਗੱਲਾਂ ਕਰਨੀਆਂ ਟਾਈਮ ਘੱਟ ਆ
0: ਜੀ
1: ਬੱਚਿਆਂ ਨੂੰ ਭਾਈ ਧੀਆਂ ਭੈਣਾਂ ਬੱਚਿਆਂ ਨੂੰ ਪੜ੍ਹਾਓ ਭਾਈ ਜੋ ਬਹੁਤ ਖਤਰਨਾਕ ਆ ਵੱਧ ਤੋਂ ਵੱਧ ਪੜ੍ਹਾਓ ਭਾਈ ਤੇ ਦੂਸਰੀ ਬੇਟੀ ਭਾਈ ਦੂਸਰੀ ਗੱਲ ਇਹ ਆ ਭਾਈ ਵੀ ਖਰਚਾ ਘੱਟ ਤੋਂ ਘੱਟ ਕਰੋ ਮਾਤਾ ਪਿਤਾ ਦੀ ਸੇਵਾ ਕਰੋ ਭਾਈ ਬਸ ਦੋ ਗੱਲਾਂ ਹੀ ਕਹਿਣੀਆਂ ਭਾਈ
0: ਜੀ ਬਿਲਕੁਲ ਸੋ ਕਹਿੰਦੇ ਹੁੰਦੇ ਆ ਕਿ ਗਾਗਰ ਚ ਸਾਗਰ ਭਰਤਾ ਸੋ ਦੋਨੇ ਗੱਲਾਂ ਚ
1: ਤੀਜੀ ਗੱਲ ਨਿੱਕੀ ਜੀ ਹੋਰ ਕਹਿਣੀ ਆ ਭਾਈ ਆ ਗਰਮੀ ਵਾਲੀ ਆ ਪੰਛੀਆਂ ਨੂੰ ਪਾਣੀ ਵੀ ਰੱਖੋ ਭਾਈ ਲੱਗਦਾ ਤੁਮਾ ਕਹੀ ਦੇਣਾ
0: ਜੀ ਜੀ ਬਿਲਕੁਲ ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਤਿੰਨੇ ਗੱਲਾਂ ਜਿਹੜੀਆਂ ਕੰਮ ਦੀਆਂ ਹੀ ਕੀਤੀਆਂ ਸੋ ਬਹੁਤ ਬਹੁਤ ਸ਼ੁਕਰੀਆ
1: ਚੰਗਾ ਬੇਟਾ ਜਿਉਂਦੇ ਰਹੋ
0: ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਸੋ ਦੋਸਤੋ ਗੱਲ ਇੰਨੀ ਹੁੰਦੀ ਹੈ ਕਿ ਕਈ ਵਾਰੀ ਜਿਹੜਾ ਹੈਗਾ ਨਾ ਛੋਟੀਆਂ ਛੋਟੀਆਂ ਗੱਲਾਂ ਦਾ ਅਸੀਂ ਧਿਆਨ ਰੱਖ ਕੇ ਆਪਣਾ ਅਤੇ ਆਪਣੇ ਆਸੇ ਪਾਸੇ ਦਾ ਬੜਾ ਧਿਆਨ ਰੱਖ ਸਕਦੇ ਹੁੰਦੇ ਹੁਣ ਜਿਵੇਂ ਇਹਨਾਂ ਨੇ ਪੰਛੀਆਂ ਦੀ ਗੱਲ ਕੀਤੀ ਸੋ ਪੰਛੀਆਂ ਬਾਰੇ ਜਿਹੜਾ ਹੈਗਾ ਥੋੜ੍ਹਾ ਜਿਹਾ ਸੋਚਣਾ ਸਾਨੂੰ ਬਣਦਾ ਹੁੰਦਾ ਜੇਕਰ ਅਸੀਂ ਛੱਤਾਂ ਦੇ ਉੱਪਰ ਰੋਜ਼ ਮੈਂ ਹਾਂ ਮਤਲਬ ਇਹ ਨਹੀਂ ਕਿ ਇੱਕ ਵਾਰੀ ਤੁਸੀਂ ਹਫ਼ਤੇ 'ਚ ਰੱਖਦਾ ਪਾਣੀ ਤਾਂ ਮੁੜ ਕੇ ਦੇਖਣਾ ਹੀ ਨਹੀਂ ਉਹਨੂੰ ਰੋਜ਼ ਜਿਹੜਾ ਹੈਗਾ ਉਸ ਪਾਣੀ ਨੂੰ ਚੇਂਜ ਵੀ ਕਰਨਾ ਕਿਉਂਕਿ ਜਿਵੇਂ ਅਸੀਂ ਜਿਹੜਾ ਹੈਗਾ ਖਾਣਾ ਪੀਣਾ ਕਰਦੇ ਹਾਂ ਉਵੇਂ ਪੰਛੀ ਵੀ ਕਰਦੇ ਆ ਔਰ ਕਈ ਵਾਰ ਕੀ ਹੁੰਦਾ ਹੈਗਾ ਕਿ ਜਦੋਂ ਅਸੀਂ ਪਾਣੀ ਦੇ ਵਿੱਚ ਜਿਹੜਾ ਹੈਗਾ ਗਲਾਸ ਦੇ ਵਿੱਚ ਪਾਣੀ ਪੀ ਰਹੇ ਹੁੰਦੇ ਹਾਂ ਤਾਂ ਕਈ ਵਾਰੀ ਸਾਡੇ ਮੂੰਹ ਦੇ ਵਿੱਚ ਜਿਹੜੀ ਹੈਗੀ

ਕੋਈ ਨਾ ਕੋਈ ਐਸੀ ਚੀਜ਼ ਆ ਜਾਂਦੀ ਹੈ ਜਿਹੜੀ ਉਸ ਪਾਣੀ ਦੇ ਵਿੱਚ ਚਲੀ ਜਾਂਦੀ ਹੈ। ਸੋ ਤੁਸੀਂ ਇਹ ਸੋਚ ਕੇ ਦੇਖੋ ਕਿ ਜਦੋਂ ਜਿਹੜੇ ਪੰਛੀ ਹੈਗੇ ਉਹ ਵੀ ਖਾਂਦੇ ਪੀਂਦੇ ਹੈਗੇ ਤਾਂ ਉਹਨਾਂ ਦੇ ਮੂੰਹ ਦੇ ਵਿੱਚ ਵੀ ਕੋਈ ਚੀਜ਼ ਉਸ ਪਾਣੀ ਦੇ ਵਿੱਚ ਜਾ ਸਕਦੀ ਹੈਗੀ ਹੈ। ਸੋ ਪਾਣੀ ਕਿਤੇ ਨਾ ਕਿਤੇ ਗੰਦਲਾ ਵੀ ਹੋ ਜਾਂਦਾ ਔਰ ਆਸੇ ਪਾਸੇ ਦੇ ਮਿੱਟੀ ਘੱਟਾ ਜਿਹੜਾ ਹੈਗਾ ਉਸ ਪਾਣੀ ਦੇ ਵਿੱਚ ਜਾਂਦਾ। ਸੋ ਕਿਤੇ ਨਾ ਕਿਤੇ ਉਸ ਜਿਹੜਾ ਪਾਣੀ ਨੂੰ ਸਾਫ਼ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਔਰ ਦੂਜੀ ਵੱਡੀ ਗੱਲ ਇਹ ਹੈ ਕਿ ਜਦੋਂ ਜਿਹੜੇ ਇਹ ਪੰਛੀ ਹੈਗੇ ਉਸ ਪਾਣੀ ਨੂੰ ਪੀਂਦੇ ਆ ਤਾਂ ਕਿਤੇ ਨਾ ਕਿਤੇ ਦੁਆਵਾਂ ਜ਼ਰੂਰ ਦਿੰਦੇ ਹੁੰਦੇ ਆ। ਸੋ ਕਹਿੰਦੇ ਹੁੰਦੇ ਆ ਕਿ ਦੁਆ ਲੈ ਲੈਣੀ ਚਾਹੀਦੀ ਹੈ। ਸੋ ਹੁਣ ਜਿਹੜਾ ਸਮਾਂ ਹੈਗਾ ਉਹ ਵੀ ਸਾਨੂੰ ਕਹਿ ਰਿਹਾ ਕਿ ਹੁਣ ਤੁਹਾਨੂੰ ਵੀ ਮੇਰੀ ਦੁਆ ਲੈ ਲੈਣੀ ਚਾਹੀਦੀ ਹੈ ਕਿਉਂਕਿ ਪ੍ਰੋਗਰਾਮ ਆਪਣੇ ਬਿਲਕੁਲ ਆਖਰੀ ਪੜਾਅ 'ਤੇ ਪਹੁੰਚ ਚੁੱਕਿਆ ਹੈ। ਸੋ ਕਿਉਂਕਿ ਜੇ ਅਸੀਂ ਸਮੇਂ ਦੀ ਦੁਆ ਨਹੀਂ ਲਵਾਂਗੇ ਤਾਂ ਸਮੇਂ ਨੇ ਸਾਨੂੰ ਐਸੀ ਬਦਦੁਆ ਦੇਣੀ ਹੈ ਕਿ ਉਸ ਤੋਂ ਬਾਅਦ ਅਸੀਂ ਖੜ੍ਹੇ ਨਹੀਂ ਹੋ ਪਾਉਣਾ। ਸੋ ਅਸੀਂ ਸਮੇਂ ਦੀ ਬਦਦੁਆ ਬਿਲਕੁਲ ਨਹੀਂ ਲੈਣੀ, ਪ੍ਰੋਗਰਾਮ ਦੇ ਨਾਲ ਜਿਹੜਾ ਹੈਗਾ ਜੀ ਅਸੀਂ ਜੁੜੇ ਰਹਿਣਾ। ਸੋ ਇਸ ਦੇ ਨਾਲ ਹੀ ਮੈਨੂੰ ਯਾਨੀ ਗੁਰਹਰਪ੍ਰੀਤ ਨੂੰ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਦਿਓ ਆਗਿਆ। ਹੱਸਦੇ ਰਹੋ, ਵੱਸਦੇ ਰਹੋ ਅਤੇ ਜੁੜੇ ਰਹੋ। ਸੀ ਯੂ ਜਿਹੜਾ ਹੈਗਾ ਜੀ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ।

ਸਟੂਡੀਓ ਦੀ ਘੜੀ ਮੁਤਾਬਿਕ 2:59 ਤੇ 55 ਸੈਕਿੰਡ ਹੋ ਰਹੇ ਨੇ ਹੁਣ ਤੋਂ ਕੁਛ ਪਲਾਂ ਬਾਅਦ ਯਾਨੀ ਕਿ ਠੀਕ 3 ਵਜੇ ਤੋਂ 4 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ।

ਹੁਣ ਤੁਸੀਂ ਸੁਣ ਰਹੇ ਸੀ ਕੌਮੀ ਸੇਵਾ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਐਫ ਐਮ ਬੈਂਡ 100.2 ਮੈਗਾਹਰਟਜ਼ ਤੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਅਸੀਂ ਬੋਲ ਰਹੇ ਹਾਂ। ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 4 ਵਜ ਰਹੇ ਨੇ। ਵੇਲਾ ਇਹ ਪ੍ਰੋਗਰਾਮ ਰੇਡੀਓ ਓਪੀਡੀ ਦਾ।

ਕਹਿੰਦੇ ਹੁੰਦੇ ਆ ਕਿ ਉਮੀਦ ਤਾਂ ਦੁਨੀਆਂ ਕਾਇਮ ਹੈ। ਸੋ ਅਸੀਂ ਆਪਣੇ ਸਵਾਲ ਜਿਹੜੇ ਹੈਗੇ ਆ ਉਹ ਤੁਸੀਂ ਆਪਣੇ ਦਿਮਾਗ ਦੇ ਵਿੱਚ ਰੈਡੀ ਕਰਕੇ ਰੱਖ ਲਓ ਬਿਲਕੁਲ, ਕਿਉਂਕਿ ਤੁਸੀਂ ਸਾਨੂੰ ਕਾਲ ਕਰਨੀ ਹੈ ਜੀ 0175-2282-3 ਦੇ ਉੱਪਰ, ਔਰ ਇਸ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਆਪਣੇ ਜੋ ਵੀ ਦਿਮਾਗ ਦੇ ਵਿੱਚ ਹੈਗੇ ਨਾ ਕੁਸ਼ਚਨਸ ਹੈਗੇ ਆ ਉਹ ਤੁਸੀਂ ਆਪਣੇ ਉਹਨਾਂ ਦਾ ਆਨਸਰ, ਉਹਨਾਂ ਦੇ ਸਮਾਧਾਨ, ਉਹਨਾਂ ਸਮੱਸਿਆਵਾਂ ਦਾ ਸਮਾਧਾਨ ਤੁਸੀਂ ਡਾਕਟਰ ਸਾਹਿਬ ਤੋਂ ਲੈ ਸਕਦੇ ਹੋ 0175-2282-3 ਦੇ ਉੱਪਰ। ਖੈਰ ਅਸੀਂ ਜਿਹੜਾ ਹੈਗਾ ਆਪਣੀਆਂ ਗੱਲਾਂ ਬਾਤਾਂ ਦੇ ਨਾਲ ਤੁਹਾਨੂੰ ਬੋਰ ਬਿਲਕੁਲ ਨਹੀਂ ਹੋਣ ਦੇਣਾ, ਅਸੀਂ ਜਿਹੜਾ ਗੀਤ ਸੰਗੀਤ ਦਾ ਸਾਥ ਨਾਲ ਨਾਲ ਤੁਹਾਡੇ ਰੱਖਣਾ ਹੈਗਾ, ਕਿਉਂਕਿ ਬੱਚੇ ਜਿਹੜੇ ਹੁੰਦੇ ਆ ਜੀ ਮਨ ਕੇ ਸੱਚੇ ਹੁੰਦੇ, ਅਤੇ ਸਾਡੇ ਸਰੋਤੇ ਵੀ ਜਿਹੜੇ ਹੈਗੇ ਉਹ ਮਨ ਕੇ ਸੱਚੇ ਹੈਗੇ ਆ, ਔਰ ਕਿਤੇ ਨਾ ਕਿਤੇ ਉਹ ਇਹ ਜ਼ਰੂਰ ਸੋਚ ਰਹੇ ਹੋਣਗੇ ਬਈ ਰੇਡੀਓ ਓਪੀਡੀ ਪ੍ਰੋਗਰਾਮ ਹੈ ਅਤੇ ਬੋਲੀ ਗੱਲੀ ਗੁਰਹਰਪ੍ਰੀਤ ਕੌਰ ਹੀ ਜਾਂਦੀ ਹੈ, ਸੋ ਇਹ ਤਾਂ ਕੋਈ ਗੱਲ ਨਹੀਂ ਬਣੀ, ਸੋ ਇਹ ਤਾਂ ਇਨਜਸਟਿਸ ਹੋ ਗਿਆ। ਸੋ ਇਨਜਸਟਿਸ ਅਸੀਂ ਤੁਹਾਡੇ ਨਾਲ ਬਿਲਕੁਲ ਨਹੀਂ ਕਰਨਾ, ਨਾ ਇਨਸਾਫੀ ਬਿਲਕੁਲ ਨਹੀਂ ਕਰਨੀ, ਗੀਤ ਸੰਗੀਤ ਨਾਲੋਂ ਨਾਲ ਜਾਰੀ ਹੈ।

0: ਗੋਇਲ ਬੱਚਿਆਂ ਨੂੰ ਸਿਹਤ ਸੰਭਾਲ, ਟੀਕਾਕਰਨ, ਨਵਜੰਮੇ ਬੱਚੇ ਦੀ ਦੇਖਭਾਲ ਤੇ ਹਰ ਤਰ੍ਹਾਂ ਦੀ ਬਾਲ ਰੋਗ ਸਲਾਹ ਲਈ ਸੰਪਰਕ ਕਰੋ ਪਟਿਆਲਾ ਹਸਪੀਟਲ ਮਾਲੇਰਕੋਟਲਾ 9780390038।
1: मैं अपनी पुत नू नवी साइकिल लिया के दित्ती है, पूरा 3000 रुपया लगाया। जा ले जा मेरा पुत, चला ले सड़क ते।
2: चल बहुत वधिया कीता भेणे, बहुत बहुत वधाइयां होण, पर तू इन्ने छोटे जवाक नू साइकिल लेके सड़क ते क्यों भेजदा?
1: ले फिर की हो गया भेणे, आ घर दे सामने ता सड़क है।
2: पर तेरे घर दे सामने मेन रोड है, रब ना करे जे कदे तेज स्पीड च आ रहा कोई वाहन तेरे जवाक च बजे ता कोई भी हादसा वापर सकदा है। याद रखो, अपने छोटे बच्चियां नू सड़क ते कल्ले ना जान दियो, ए तुहाडे बच्चे ते ਰਾਗੀਰਾਂ ਦੋਵਾਂ ਦੀ ਜਾਨ ਨੂੰ ਜੋਖਿਮ ਚ ਪਾ ਸਕਦਾ ਏ। ਸੜਕ ਸੁਰੱਖਿਆ ਜੀਵਨ ਦੀ ਰੱਖਿਆ।
3: जी प्रोग्राम चल रहा है रेडियो ओपीडी ते इंतजार दियां घड़ियां बिल्कुल खत्म हो चुकी हैं जी ते डॉक्टर साहब साडे विचकार पहुंच चुके हैं। डॉक्टर संजीव गोयल जी प्रोग्राम दे विच तुहाडा बहुत बहुत स्वागत है।
4: थैंक यू जी, थैंक यू, शुक्रिया
3: जी। सो डॉक्टर संजीव गोयल होरां दे नाल अज असीं गल्लां बातां करनियां बच्चियां दी सेहत अते टीकाकरण बारे। सो सर, शुरुआत मैं करना चाहांगी बच्चियां दी सेहत तों। बेसिकली अजकल ओपीडी दे विच किस तरीके दीआं समस्यावां बच्चियां दे मापे तुहाडे तक लैके आ रहे हैं?
4: मैम अजकल देखो जिवें गर्मी बहुत ज्यादा है
3: जी,
4: गर्मी करके सब तो पहला तो एक्यूट गैस्ट्रोएंटेराइटिस जिन्हों आपां कहने आ उल्टियां टट्टियां दे पेशेंट तां बहुत ही आ रहे ने
3: जी।
4: और ਹੁੰਦਾ ਕੀ ਹੈ ਵੀ ਉਲਟੀਆਂ ਚਿੱਟੀਆਂ ਕਰਕੇ ਬੱਚਿਆਂ ਚ ਡੀਹਾਈਡਰੇਸ਼ਨ ਹੋ ਜਾਂਦੀ ਹੈ। ਉਹ ਡੀਹਾਈਡਰੇਸ਼ਨ ਕਰਕੇ ਬੱਚਾ ਜਦੋਂ ਲੈ ਕੇ ਆਉਂਦੇ, ਕਈ ਵਾਰ ਤਾਂ ਮੇਰੇ ਕੋਲ ਓਪੀਡੀ ਦੇ ਵਿੱਚ ਬੇਹੋਸ਼ ਹੀ ਬੱਚੇ ਨੂੰ ਲੈ ਕੇ ਆਉਂਦੇ ਕਿਉਂਕਿ ਪਾਣੀ ਬਿਲਕੁਲ ਹੀ ਖਤਮ ਹੋ ਚੁੱਕਿਆ ਹੁੰਦਾ
3: ਜੀ।
4: ਦੂਸਰੇ ਨੰਬਰ ਤੇ ਸਾਡੇ ਕੋਲ ਪੇਸ਼ੈਂਟ ਅੱਜ ਕੱਲ ਜਿਹੜੇ ਆ ਰਹੇ ਨੇ ਐਲਰਜੀ, ਡਸਟ ਪੋਲਿਊਸ਼ਨ ਇੰਨੀ ਜ਼ਿਆਦਾ ਹੈ, ਕੁਛ ਆਟੋਮੋਬਾਈਲ ਦੀ ਹੈ ਪੋਲਿਊਸ਼ਨ ਹੈ, ਪੈਟਰੋਲ ਦੀ, ਡੀਜ਼ਲ ਦੀ, ਉਹਦੇ ਕਰਕੇ ਬਹੁਤ ਸਾਰੇ ਬੱਚਿਆਂ ਨੂੰ ਛਿੱਕਾਂ ਦੀ, ਜ਼ੁਕਾਮ ਦੀ, ਔਰ ਉਸ ਤੋਂ ਬਾਅਦ ਅਸਥਮੇ
3: ਜੀ।
4: ਥਰਡ ਨੰਬਰ ਤੇ ਅਸਥਮੇ ਦੀ ਸਾਹ ਲੈਣ ਚ ਬੜੀ ਦਿੱਕਤ ਆਉਂਦੀ ਹੈ। ਫਿਰ ਸਕਿਨ ਐਲਰਜੀ ਦੇ ਬੜੇ ਪੇਸ਼ੈਂਟ ਆ ਰਹੇ ਨੇ, ਉਹ ਵੀ ਗਰਮੀ ਕਰਕੇ
3: ਜੀ। ਸੋ
4: ਗਰਮੀ ਦੀਆਂ ਪ੍ਰੋਬਲਮਸ
3: ਜੀ। ਸੋ ਜਦੋਂ ਅਸੀਂ ਗਰਮੀ ਦੀ ਗੱਲ ਕਰਦੇ ਹਾਂ ਤਾਂ ਚਾਹੇ ਬੱਚੇ ਹੋਣ, ਚਾਹੇ ਬਜ਼ੁਰਗ ਹੋਣ ਤੇ ਚਾਹੇ ਹੁਣ ਸਾਡੇ ਨੌਜਵਾਨ, ਪੇਟ ਦਰਦ ਦੀ ਸਮੱਸਿਆ ਅੱਜ ਕੱਲ੍ਹ ਕਾਫੀ ਜ਼ਿਆਦਾ ਵਧੀ ਹੋਈ ਹੈ। ਸੋ ਬੱਚਿਆਂ ਦੇ ਵਿੱਚ ਜੇਕਰ ਅਸੀਂ ਪੇਟ ਦਰਦ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਕਾਰਨ ਹੁੰਦੇ ਆ ਜਿਨ੍ਹਾਂ ਕਰਕੇ ਬੱਚਿਆਂ ਦੇ ਵਿੱਚ ਪੇਟ ਦੀ ਸਮੱਸਿਆ ਆਉਂਦੀ ਹੈ?
4: ਮੈਮ ਜੇ ਆਪਾਂ ਗਰਮੀਆਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਪ੍ਰੋਬਲਮ ਖਾਣ ਪੀਣ ਕਰਕੇ ਆਉਂਦੀ ਹੈ,
3: ਕਿਉਂਕਿ
4: ਅੱਜ ਕੱਲ੍ਹ ਤੁਸੀਂ ਸਾਰੇ ਜਾਣਦੇ ਹੋ ਵੀ ਪੈਕਟ ਫੂਡ, ਪੈਕੇਜ ਫੂਡ ਇੰਨੇ ਜ਼ਿਆਦਾ ਚੱਲਦੇ ਆ, ਜੰਕ ਫੂਡ ਇੰਨੇ ਜ਼ਿਆਦਾ ਚੱਲਦੇ ਆ। ਉਸ ਤੋਂ ਬਾਅਦ ਈਵਨ ਜਦੋਂ ਮੈਂ ਦੇਖਦਾ ਪੇਰੈਂਟਸ ਟਿਫਨ ਦੇ ਵਿੱਚ ਵੀ ਪਾਉਂਦੇ ਆ ਨਾ, ਤਾਂ ਕਈ ਵਾਰ ਇੱਦਾਂ ਦੀਆਂ ਚੀਜ਼ਾਂ ਪਾ ਦਿੰਦੇ ਆ ਜਿਹੜੀਆਂ ਕਿ ਬੱਚੇ ਦੇ ਪੇਟ 'ਚ ਇਨਫੈਕਸ਼ਨ ਕਰਦੇ
3: ਜੀ।
4: ਜਿਹੜਾ ਸੈਕਿੰਡ ਕੌਜ਼ ਆਉਂਦਾ ਉਹ ਆਉਂਦਾ ਵਾਰਮ ਇਨਫੈਸਟੇਸ਼ਨ, ਜਿਹਨੂੰ ਆਪਾਂ ਕਹਿੰਦੇ ਹਾਂ ਪੇਟ ਦੇ ਕੀੜੇ। ਐਕਚੁਲੀ ਕੀ ਹੈ, ਬੱਚੇ ਥੋੜਾ ਜਿਹਾ ਆਪਾਂ ਦੇਖੀਏ ਤਾਂ ਹਾਈਜੀਨ ਦਾ ਘੱਟ ਕੰਟਰੋਲ ਕਰਦੇ ਆ, ਜਿਹਦੇ ਕਰਕੇ ਬਿਨਾਂ ਹੱਥ ਧੋਤੇ ਹੀ, ਮਤਲਬ ਜੇ ਆਪਾਂ ਸਕੂਲ 'ਚ ਵੀ ਦੇਖੀਏ ਫੂਡ ਖਾਣਾ, ਰਿਸੈਸ ਹੋ ਗਈ, ਖਾਣਾ ਖਾਣਾ ਬਿਨਾਂ ਹੱਥ ਧੋਤੇ ਖਾ ਲਿਆ, ਕਿਸੇ ਤੋਂ ਚੀਜ਼ ਲੈ ਕੇ ਖਾ ਲਈ, ਤਾਂ ਉਹਦੇ ਨਾਲ ਵਾਰਮ ਇਨਫੈਸਟੇਸ਼ਨ ਹੁੰਦੀ ਹੈ। ਜ਼ਿਆਦਾਤਰ ਬੱਚਿਆਂ ਦੇ ਵਿੱਚ ਪੇਟ ਦਰਦ ਦੇ ਕਾਰਨ ਕਾਮਨਲੀ ਇਹੀ
3: ਜੀ। ਸੋ ਜਦੋਂ ਅਸੀਂ ਪੇਟ ਤੋਂ ਥੋੜਾ ਜਿਹਾ ਜਿਹੜਾ ਆਸੇ ਪਾਸੇ ਹੁੰਦੇ ਹੈਗੇ ਆ, ਜਿਹੜੀ ਐਲਰਜੀ ਦੀ ਸਮੱਸਿਆ ਹੈਗੀ ਹੈ ਬੱਚੇ, ਮਤਲਬ ਅੱਜ ਕੱਲ੍ਹ ਇਮਿਊਨਿਟੀ ਸਿਸਟਮ ਜਿਹੜਾ ਹੈਗਾ, ਇਮਿਊਨ ਸਿਸਟਮ ਕਾਫੀ ਡਾਊਨ ਹੋ ਚੁੱਕਿਆ ਹੈਗਾ, ਖਾਸ ਕਰ ਬੱਚਿਆਂ ਦੇ ਵਿੱਚ ਤਾਂ ਪਹਿਲਾਂ ਹੀ ਘੱਟ ਹੁੰਦਾ ਹੈਗਾ, ਤਾਂ ਉਹਨਾਂ ਦੇ ਵਿੱਚ ਸਰ ਐਲਰਜੀ ਕਿਹੜੀ ਕਿਹੜੀ ਚੀਜ਼ ਤੋਂ ਜਿਹੜੀ ਉਹਨਾਂ ਨੂੰ ਜ਼ਿਆਦਾ ਦੇਖਣ ਨੂੰ ਮਿਲਦੀ ਹੈ? ਮਤਲਬ ਕਈਆਂ ਨੂੰ ਹੁੰਦਾ ਕਿ ਕਈਆਂ ਨੂੰ ਕਣਕ ਤੋਂ ਹੁੰਦੀ ਹੈ, ਕਈਆਂ ਨੂੰ ਕਿਸੇ ਹੋਰ ਚੀਜ਼ ਤੋਂ ਹੁੰਦੀ ਹੈ, ਕਈਆਂ ਨੂੰ ਧੂੜ ਮਿੱਟੀ ਤੋਂ ਹੁੰਦੀ ਹੈ, ਜ਼ਿਆਦਾਤਰ ਬੱਚਿਆਂ ਨੂੰ ਕਿਸ ਚੀਜ਼ ਤੋਂ ਐਲਰਜੀ ਮੰਨੀ ਜਾਂਦੀ ਹੈ?
4: ਬਹੁਤ ਗੁੱਡ ਕੁਐਸਚਨ ਹੈ ਜੀ, ਕਿਉਂਕਿ ਐਲਰਜੀ ਦੇ ਇੰਨੇ ਜ਼ਿਆਦਾ ਪੇਸ਼ੈਂਟ ਸਾਡੇ ਕੋਲ ਆ ਰਹੇ ਨੇ। ਸਭ ਤੋਂ ਪਹਿਲਾਂ ਤਾਂ ਮੈਂ ਦੱਸਿਆ ਤੁਹਾਨੂੰ, ਧੂੜ ਮਿੱਟੀ ਜਿਹੜੀ ਹੈ ਨਾ, ਡਸਟ ਮਾਈ ਜਿਹਨੂੰ ਆਪਾਂ ਕਹਿੰਦੇ ਡਸਟ ਹੋ ਗਿਆ, ਮਾਈਟ ਹੋ ਗਈ, ਜਾਂ ਈਵਨ ਜਿਵੇਂ ਅੱਜ ਮੈਂ ਤੂੜੀ ਦਾ ਸੀਜ਼ਨ ਆ ਗਿਆ, ਵਾਢੀ ਦਾ ਸੀਜ਼ਨ ਆ ਗਿਆ, ਇਹਦੇ ਵਿੱਚ ਤਾਂ ਇੰਨੇ ਨੰਬਰ ਆਫ ਪੇਸ਼ੈਂਟ ਵੱਧ ਜਾਂਦੇ ਆ, ਕਿਉਂਕਿ ਐਲਰਜੀ ਜਿਵੇਂ ਤੁਸੀਂ ਆਪ ਹੀ ਦੱਸਿਆ ਕਿ ਅੱਜ ਕੱਲ ਬੱਚਿਆਂ ਨੂੰ ਐਲਰਜੀ ਬਹੁਤ ਜ਼ਿਆਦਾ ਹੋ ਗਈ। ਕਿਉਂ ਹੋ ਗਈ? ਕਿਉਂਕਿ ਆਪਣਾ ਜਿਹੜਾ ਖਾਣ ਪੀਣ ਬੱਚਿਆਂ ਦਾ ਉਹ ਵਿਗੜ ਗਿਆ, ਬੱਚਿਆਂ ਦੀ ਨੀਂਦ ਵਿਗੜ ਗਈ, ਕਿਉਂਕਿ ਪੂਰੀ ਸਲੀਪਲੈਸਨੈਸ ਹੋਈ ਜਾਂਦੀ ਹੈ, ਸੌਂਦੇ ਨਹੀਂ ਹੈ, ਈਵਨ ਛੋਟੇ ਛੋਟੇ ਬੱਚਿਆਂ ਨੂੰ ਸਲੀਪਲੈਸਨੈਸ ਦੀ ਪ੍ਰੋਬਲਮ ਹੈ, ਉਹ ਵੀ ਕਿਤੇ ਨਾ ਕਿਤੇ ਕਾਰਨ ਬਣਦਾ ਐਲਰਜੀ ਦਾ। ਤਾਂ ਇਹ ਐਲਰਜੀ ਡਸਟ ਮਾਈਟ ਤੋਂ ਇਲਾਵਾ ਫਿਰ ਜਿਹੜੀ ਤੁਸੀਂ ਗੱਲ ਕਰਦੇ ਹੋ ਪਰਫਿਊਮ, ਟੈਲਕਮ ਪਾਊਡਰ, ਈਵਨ ਇਹ ਵੀ ਐਲਰਜੀ ਕਰਦੇ ਬੱਚਿਆਂ ਨੂੰ। ਮੈਂ ਬਹੁਤ ਸਾਰੇ ਬੱਚਿਆਂ ਦੇ ਪੇਰੈਂਟਸ ਨੂੰ ਰੋਕਦਾ ਹੁੰਦਾ ਵੀ ਜਿਹੜੇ ਬੱਚਿਆਂ ਨੂੰ ਐਲਰਜੀ ਹੈ, ਜਿਨ੍ਹਾਂ ਨੂੰ ਕੋਲਡ ਹੁੰਦਾ, ਖਾਂਸੀ ਹੁੰਦੀ ਹੈ, ਅਸਥਮਾ, ਸਾਹ ਦੀ ਪ੍ਰੋਬਲਮ ਹੈ, ਉਹ ਬੱਚੇ ਦੇ ਪਲੀਜ਼ ਪਰਫਿਊਮ ਸੈਂਟ ਨਾ ਲਗਾਓ, ਉਹ ਬੱਚੇ ਦੇ ਟੈਲਕਮ ਪਾਊਡਰ ਵੀ ਨਾ ਲਗਾਓ
3: ਜੀ,
4: ਕਿਉਂਕਿ ਈਵਨ ਈਵਨ ਉਹ ਆਪ ਵੀ ਨਾ ਲਗਾਉਣ। ਬਹੁਤ ਸਾਰੇ ਪੇਰੈਂਟਸ ਮੇਰੇ ਕੋਲ ਆਉਂਦੇ ਆ ਜਿਨ੍ਹਾਂ ਦੇ ਪਰਫਿਊਮ ਤੇ ਸੈਂਟ ਜ਼ਿਆਦਾ ਲੱਗਿਆ ਹੁੰਦਾ ਤੇ ਉਹ ਬੱਚੇ ਨੂੰ ਸਾਹ ਕਰਦਾ
3: ਜੀ,
4: ਉਹਦੇ ਪ੍ਰੈਕਟੀਕਲ ਗੱਲ ਹੈ।

0: ਫਿਰ ਦੂਸਰੇ ਨੰਬਰ ਤੇ ਜਿਹੜੀ ਤੁਸੀਂ ਗੱਲ ਐਲਰਜੀ ਦੀ ਕੀਤੀ ਹੈ ਕਣਕ ਤੋਂ, ਐਕਚੁਅਲੀ ਕਣਕ ਤੋਂ ਇੱਕ ਅਲੱਗ ਸਪੈਸੀਫਿਕ ਡਿਜ਼ੀਜ਼ ਹੈ, ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹਨੂੰ ਐਲਰਜੀ ਹੋਊਗੀ ਜਾਂ ਇਹਨੂੰ ਨਹੀਂ ਹੋਊਗੀ, ਉਹ ਮਤਲਬ ਜੈਨੇਟਿਕਲ ਹੈ। ਉਹਦੇ ਵਿੱਚ ਕੀ ਹੁੰਦਾ ਵੀ ਬੱਚਾ ਗਲੂਟਨ ਜਿਹੜਾ ਕਣਕ ਦੇ ਵਿੱਚ ਇੱਕ ਪ੍ਰੋਟੀਨ ਹੁੰਦਾ ਉਸ ਤੋਂ ਸੈਂਸਿਟਿਵ ਹੁੰਦਾ, ਉਹਦੇ ਕਰਕੇ ਬੱਚੇ ਨੂੰ ਖਾਧਾ ਪੀਤਾ ਨਹੀਂ ਲੱਗਦਾ, ਬੱਚੇ ਦਾ ਵੇਟ ਜਿਹੜਾ ਹੈ ਨਹੀਂ ਵੱਧਦਾ, ਉਹਨੂੰ ਅਸੀਂ ਕਹਿ ਦਿੰਦੇ ਹਾਂ ਸੀਲੀਅਕ ਡਿਜ਼ੀਜ਼। ਉਹਦੇ ਵਿੱਚ ਸਾਨੂੰ ਫਿਰ ਗਲੂਟਨ ਫਰੀ ਡਾਇਟ ਬੱਚੇ ਨੂੰ ਦੇਣੀ ਪੈਂਦੀ।
1: ਜੀ, ਸੋ ਸਰ ਇਹ ਤਾਂ ਜਿਹੜੀਆਂ ਐਸੀਆਂ ਬਿਮਾਰੀਆਂ ਜਿਹੜੀਆਂ ਅੱਜ ਕੱਲ੍ਹ ਸੀਜ਼ਨ ਦੇ ਵਿੱਚ ਚੱਲ ਰਹੀਆਂ, ਜੀਵਨ ਸ਼ੈਲੀ ਨਾਲ ਸੰਬੰਧਿਤ ਵੀ ਬਹੁਤ ਸਾਰੀਆਂ ਬਿਮਾਰੀਆਂ ਦਾ ਬੱਚੇ ਸਾਹਮਣਾ ਕਰਦੇ ਆ, ਪਰ ਉਸ ਤੋਂ ਪਹਿਲਾਂ ਜਿਹੜਾ ਹੈਗਾ ਮੈਂ ਜਾਣਨਾ ਚਾਹੂੰਗੀ, ਜਿਹੜਾ ਬੱਚੇ ਦੀ ਇਮਿਊਨਿਟੀ ਦੀ ਸ਼ੁਰੂਆਤ ਹੁੰਦੀ ਹੈ, ਯਾਨੀ ਕੁਛ ਕੁ ਟੀਕੇ ਜਿਹੜਾ ਹੈਗਾ ਬਚਪਨ ਦੇ ਵਿੱਚ ਲਾਏ ਜਾਂਦੇ ਆ ਉਹਨਾਂ ਬੱਚਿਆਂ ਨੂੰ, ਸੋ ਉੱਥੋਂ ਜਿਹੜੀ ਹੈਗੀ ਹੈ ਮੈਂ ਗੱਲ ਦੀ ਹੁਣ ਜਿਹੜੀ ਹੈਗੀ ਹੈ ਤਹਿ ਫਰੋਲਣੀ ਸ਼ੁਰੂ ਕਰੂੰਗੀ। ਟੀਕਾਕਰਨ ਬਾਰੇ ਬਹੁਤ ਸਾਰੀਆਂ ਅਫਵਾਹਾਂ ਸਾਡੇ ਸਮਾਜ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਦੀਆਂ, ਸੋ ਇੱਥੇ ਮੇਰਾ ਸਵਾਲ ਇਹ ਹੈ ਕਿ ਬੱਚਿਆਂ ਨੂੰ ਸਮੇਂ ਸਿਰ ਟੀਕਾ ਲਗਾਉਣਾ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਕਿਉਂ ਹੈ, ਤੇ ਜੇਕਰ ਕੋਈ ਟੀਕਾ ਛੁੱਟ ਜਾਂਦਾ ਹੈ ਤਾਂ ਉਸ ਸਮੇਂ ਸਾਨੂੰ ਕੀ ਕਰਨਾ ਚਾਹੀਦਾ?
0: ਬਹੁਤ ਵਧੀਆ ਗੱਲ ਹੈ ਮੈਡਮ, ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਨਾ ਕਿ ਇੰਨੀਆਂ ਅਫਵਾਹਾਂ ਫੈਲ ਰਹੀਆਂ, ਮੈਡਮ ਤੁਸੀਂ ਸੋਸ਼ਲ ਮੀਡੀਆ ਭਰਿਆ ਪਿਆ ਅਗੇਂਸਟ ਵੈਕਸੀਨੇਸ਼ਨ, ਔਰ ਬਹੁਤ ਸਾਰੇ ਪੇਰੈਂਟਸ ਇੰਨੇ ਜ਼ਿਆਦਾ ਕਨਫਿਊਜ਼ਡ ਹੈ। ਅੱਜ ਆਪਾਂ ਇਸ ਰੇਡੀਓ ਦੇ ਪ੍ਰੋਗਰਾਮ ਰਾਹੀਂ ਇਹ ਜ਼ਰੂਰ ਕਹਿਣਾ ਚਾਹਾਂਗੇ ਸਾਰੇ ਆਪਣੇ ਲਿਸਨਰਸ ਨੂੰ ਕਿ ਬਿਲਕੁਲ ਅਫਵਾਹਾਂ ਦੇ ਵਿੱਚ ਨਹੀਂ ਆਉਣਾ। ਵੈਕਸੀਨੇਸ਼ਨ ਇੱਕ ਏਦਾਂ ਦਾ ਵੈਪਨ ਹੈ, ਇੱਕ ਏਦਾਂ ਦਾ ਹਥਿਆਰ ਹੈ ਜਿਹੜੇ ਤੁਹਾਡੇ ਬੱਚਿਆਂ ਨੂੰ ਬਿਲਕੁਲ ਨਿਰੋਗ ਰੱਖ ਸਕਦੇ ਆ।
1: ਜੀ,
0: ਬਹੁਤ ਸਾਰੇ ਪੇਰੈਂਟਸ ਆ ਕੇ ਚਲੋ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖ ਲੈਂਦੇ ਨੇ, ਡਰਦੇ ਨੇ ਟੀਕਾ ਲਵਾਉਣ ਲੱਗੇ ਵੀ ਆਹ ਹੋਜੂਗਾ ਵਾਹ ਹੋਜੂਗਾ ਜੀ, ਟੀਕਾ ਲਵਾ ਕੇ ਓਵਰਲੋਡ ਹੋਈ ਜਾਂਦੀ ਹੈ ਬੱਚੇ ਨੂੰ ਵੈਕਸੀਨ, ਕੋਈ ਏਦਾਂ ਦਾ ਖਤਰਾ ਨਹੀਂ ਹੈ, ਵੈਕਸੀਨ ਆਰ 100% ਸੇਫ।
1: ਜੀ,
0: ਨੰਬਰ ਇੱਕ। ਨੰਬਰ ਦੋ, ਤੁਸੀਂ ਪੁੱਛਿਆ ਕਿਹੜੀਆਂ ਕਿਹੜੀਆਂ ਵੈਕਸੀਨ ਆ, ਤਾਂ ਵੈਕਸੀਨ ਦੇ ਵਿੱਚ ਆਪਾਂ ਬਰਥ ਦੇ ਉੱਤੇ ਗੱਲ ਕਰੀਏ ਤਾਂ ਬਰਥ ਦੇ ਉੱਤੇ ਅਸੀਂ BCG ਓਰਲ ਪੋਲੀਓ ਵੈਕਸੀਨ ਤੇ ਹੈਪੇਟਾਈਟਸ ਬੀ ਵੈਕਸੀਨ ਲਗਾਉਂਦੇ ਹਾਂ। ਤਿੰਨ ਵੈਕਸੀਨ ਅਸੀਂ ਬਰਥ ਦੇ ਉੱਤੇ ਦੇਣੀਆਂ ਹੁੰਦੀਆਂ। ਜਿਹੜੀ ਓਰਲ ਪੋਲੀਓ ਵੈਕਸੀਨ ਹੈ ਪੋਲੀਓ ਤੋਂ ਬਚਾਉਂਦੀ ਹੈ, ਅੱਜ ਕੱਲ ਵੀ ਇੱਕ 0 ਡੋਜ਼ ਓਰਲ ਪੋਲੀਓ ਦੀ ਦਿੱਤੀ ਜਾਂਦੀ ਹੈ। BCG ਦਾ ਜਿਹੜਾ ਵੈਕਸੀਨ ਹੈ ਉਹ ਬੱਚੇ ਨੂੰ TB ਦੀ ਬਿਮਾਰੀ ਤੋਂ, ਟਿਊਬਰਕਲੋਸਿਸ ਤੋਂ ਬਚਾਉਂਦਾ, ਔਰ ਇਸੇ ਤਰ੍ਹਾਂ ਜਿਹੜਾ ਹੈਪੇਟਾਈਟਸ ਬੀ ਦਾ ਵੈਕਸੀਨ ਹੈ ਕਾਲੇ ਪੀਲੀਓ ਤੋਂ
1: ਬਚਾਉਂਦਾ,
0: ਇਹ ਅਸੀਂ ਬਰਥ ਤੇ ਦਿੰਦੇ।
1: ਸੋ ਸਰ ਟੀਕਾਕਰਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕੀ ਜਿਹੜਾ ਹੈਗਾ, ਇਹ ਤਾਂ ਤੁਸੀਂ 3 ਵੈਕਸੀਨੇਸ਼ਨਸ ਦੱਸਤੀਆਂ ਕਿ ਇਹ ਤਾਂ ਸ਼ੁਰੂਆਤ ਦੇ ਵਿੱਚ ਹੀ ਲੱਗ ਜਾਂਦੀਆਂ, ਉਸ ਤੋਂ ਬਾਅਦ ਵੀ ਸਮੇਂ-ਸਮੇਂ ਤੇ ਬੱਚਿਆਂ ਨੂੰ ਟੀਕੇ ਲੱਗਦੇ ਆ, ਕੀ ਇਹਦਾ ਕੋਈ ਸ਼ੈਡਿਊਲ ਹੁੰਦਾ ਹੈਗਾ?
0: ਬਿਲਕੁਲ ਸ਼ੈਡਿਊਲ ਹੁੰਦਾ ਜੀ, ਬਿਲਕੁਲ ਸ਼ੈਡਿਊਲ ਹੁੰਦਾ। ਐਕਚੁਅਲੀ ਕੀ ਹੈ, ਉਸ ਤੋਂ ਬਾਅਦ 1.5 ਮਹੀਨੇ ਤੇ 2.5 ਮਹੀਨੇ ਤੇ 3.5 ਮਹੀਨੇ ਤੇ, ਉਸ ਤੋਂ ਬਾਅਦ 6 ਮਹੀਨੇ ਤੇ, ਮਤਲਬ ਬਹੁਤ ਲੰਬਾ ਸ਼ੈਡਿਊਲ ਹੈਗਾ, 5 ਸਾਲ ਤੇ, ਫਿਰ 10 ਸਾਲ ਤੇ। ਇਹਦੇ ਵਿੱਚੋਂ ਮੈਂ ਇੱਕ ਗੱਲ ਬਹੁਤ ਜ਼ਿਆਦਾ ਸਾਰੇ ਲਿਸਨਰ ਨੂੰ ਦੱਸਣਾ ਚਾਹੂੰਗਾ
1: ਜੀ,
0: ਵੀ ਇਹ ਜਿਹੜੀਆਂ ਵੈਕਸੀਨ ਹੈ ਇਹਨਾਂ ਦੇ ਵਿੱਚੋਂ 80-90% ਵੈਕਸੀਨ ਹੈ ਜਿਹੜੀਆਂ ਫ੍ਰੀ ਲੱਗਦੀਆਂ, ਔਰ ਗੌਰਮੈਂਟ ਹਸਪੀਟਲ ਦੇ ਵਿੱਚ ਲੱਗਦੀਆਂ। ਆਪਾਂ ਨੂੰ ਏਡੀ ਵੱਡੀ ਫੈਸਿਲਿਟੀ ਮਿਲਦੀ ਹੈ, ਪਰ ਫੇਰ ਵੀ ਆਪਾਂ ਪਤਾ ਨੀ ਕਿਉਂ ਆਪਣੇ ਬੱਚਿਆਂ ਨੂੰ ਵੈਕਸੀਨ ਲਗਵਾਉਣ ਤੋਂ ਕਤਰਾਉਂਦੇ ਹਾਂ, ਜਾਂ ਐਂ ਸਮਝ ਲਓ ਵੀ ਆਪਾਂ ਇੰਨੀ ਵਧੀਆ ਚੀਜ਼ ਨੂੰ ਆਪਾਂ ਉਹੀ ਸਮਝ ਕੇ।
1: ਜੀ ਬਿਲਕੁਲ, ਮੈਨੂੰ ਯਾਦ ਹੈ ਜਿਸ ਸਮੇਂ ਦੇ ਉੱਪਰ ਪੋਲੀਓ ਦੀ ਵੈਕਸੀਨ ਆਈ ਸੀਗੀ, ਉਸ ਸਮੇਂ ਦੇ ਉੱਪਰ ਵੀ ਬਹੁਤ ਸਾਰੇ ਮਿੱਥ ਸਾਡੇ ਸਮਾਜ ਦੇ ਵਿੱਚ ਫੈਲੇ ਸੀ, ਔਰ ਜਿਹੜੇ ਮਾਪਿਆਂ ਨੇ ਉਹਨਾਂ ਮਿੱਥਾਂ ਨੂੰ ਜਿਹੜਾ ਹੈਗਾ ਸਭ ਤੋਂ ਮੇਨ ਰੱਖ ਕੇ ਆਪਣੇ ਬੱਚਿਆਂ ਨੂੰ ਵੈਕਸੀਨ ਨਹੀਂ ਲਵਾਈ, ਤਾਂ ਨਤੀਜੇ ਉਹਨਾਂ ਬੱਚਿਆਂ ਨੂੰ ਭੁਗਤਣੇ ਪੈ ਰਹੇ ਹੈਗੇ ਆ। ਸੋ ਗੱਲਾਂ ਬਾਤਾਂ ਚੱਲ ਰਹੀਆਂ ਜੀ ਡਾਕਟਰ ਸੰਜੀਵ ਗੋਇਲ ਹੋਰਾਂ ਦੇ ਨਾਲ, ਤੇ ਗੱਲਬਾਤ ਦਾ ਵਿਸ਼ਾ ਹੈਗਾ ਬੱਚਿਆਂ ਦੀ ਸਿਹਤ ਅਤੇ ਟੀਕਾਕਰਨ। ਸੋ ਦੋਸਤੋ, ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
2: ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪਟਿਆਲਾ ਹਸਪੀਟਲ ਮਲੇਰਕੋਟਲਾ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਸੰਜੀਵ ਗੋਇਲ। ਯਾਦ ਰੱਖੋ, ਪਟਿਆਲਾ ਹਸਪੀਟਲ ਮਲੇਰਕੋਟਲਾ। ਕੀ ਤੁਹਾਡੇ ਬੱਚੇ ਨੂੰ ਵਾਰ ਵਾਰ ਬੁਖਾਰ, ਖਾਂਸੀ, ਜ਼ੁਕਾਮ ਜਾਂ ਹੋਰ ਸਿਹਤ ਸਮੱਸਿਆਵਾਂ ਰਹਿੰਦੀਆਂ ਨੇ? ਹੁਣ ਚਿੰਤਾ ਛੱਡੋ, ਕਿਉਂਕਿ ਮਲੇਰਕੋਟਲਾ ਵਿੱਚ ਤੁਹਾਡੇ ਆਪਣੇ ਪਟਿਆਲਾ ਹਸਪੀਟਲ ਵਿੱਚ ਉਪਲਬਧ ਨੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਸੰਜੀਵ ਗੋਇਲ। ਬੱਚਿਆਂ ਨੂੰ ਸਿਹਤ ਸੰਭਾਲ, ਟੀਕਾਕਰਨ, ਨਵਜੰਮੇ ਬੱਚੇ ਦੀ ਦੇਖਭਾਲ ਤੇ ਹਰ ਤਰ੍ਹਾਂ ਦੀ ਬਾਲ ਰੋਗ ਸਲਾਹ ਲਈ ਸੰਪਰਕ ਕਰੋ ਪਟਿਆਲਾ ਹਸਪੀਟਲ ਮਲੇਰਕੋਟਲਾ, 98-780-390-038।
1: ਸੋ ਪ੍ਰੋਗਰਾਮ ਚੱਲ ਰਿਹਾ ਜੀ ਰੇਡੀਓ ਓਪੀਡੀ, ਤੇ ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਸੰਜੀਵ ਗੋਇਲ ਜੀ। ਜੀ ਸਰ, ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਅੱਗੇ ਵਧਾਉਂਦੇ ਹਾਂ। ਅਕਸਰ ਜਦੋਂ ਬੱਚਿਆਂ ਨੂੰ ਟੀਕਾ ਲੱਗ ਜਾਂਦਾ ਜਾਂ ਫਿਰ ਟੀਕਾ ਲੱਗਣ ਤੋਂ ਪਹਿਲਾਂ ਇਹ ਕਿਹਾ ਜਾਂਦਾ ਹੈ ਸਾਡੇ ਸਮਾਜ ਦੇ ਵਿੱਚ ਕਿ ਬੱਚੇ ਨੂੰ ਬੁਖਾਰ ਜਾਂ ਫਿਰ ਜ਼ੁਕਾਮ ਹੋਵੇ ਤਾਂ ਟੀਕਾ ਨਹੀਂ ਜਿਹੜਾ ਲਵਾਉਣਾ ਚਾਹੀਦਾ, ਜਾਂ ਫਿਰ ਟੀਕਾ ਲੱਗਣ ਤੋਂ ਬਾਅਦ ਜੇਕਰ ਉਹਨਾਂ ਨੂੰ ਬੁਖਾਰ ਜਾਂ ਜ਼ੁਕਾਮ ਜਾਂ ਕਿਸੇ ਵੀ ਕਿਸਮ ਦੀ ਕੋਈ ਸੋਜ ਆ ਜਾਂਦੀ ਹੈਗੀ ਹੈ, ਤਾਂ ਇਹ ਮੰਨਿਆ ਜਾਂਦਾ ਕਿ ਇਹ ਟੀਕੇ ਦੀ ਵਜ੍ਹਾ ਨਾਲ ਹੈ। ਸਰ, ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ?
0: हाँ मैं दोनों क्वेश्चन का जवाब दूंगा सही तरीके ने। सब तो पहला तो है जे बच्चे नू माइल्ड फीवर है मतलब थोड़ा जा बुखार है
1: जी,
0: थोड़ा जा जुकाम है, तुसी इजली और सेफली टीका लगा सकते हो। हाँ जे बच्चे नू फीवर ज्यादा है, बच्चा हॉस्पिटलाइज है, बच्चा मतलब की ड्राउजी है, ता बच्चे दे टीका ना लगवाओ।
1: ओके
0: ठीक है। सेकंड गल होगी टीका लगवान तो बाद, टीका लगवान तो बाद मैम बहुत सारे टीके ऐसे है जेडे अजकल पेनलैस आंदे है पहली गल
1: जी।
0: उस तो इलावा कुछ वैक्सीन ऐसी है जिदे नाल माइल्ड फीवर
1: जी
0: जा इरिटेशन जा उत्थे रेडनेस जिथे टीका लगवाया है ये बिल्कुल कॉमन है और यह एक या दो दिन रहिंदा है। फीवर भी तुसी ये मान के चलो एक या दो दिन रहिंदा है और नाल ही फीवर की मेडिसिन असी दे दिंदे आ, ता मतलब टीके दा कोई खास एलर्जिक रिएक्शन ऐसा नहीं देखा गया। सारिया वैक्सीन है जिहड़ियां टोटली सेफ ने
1: जी। सो सर एक सवाल जी
0: जी
1: एक सवाल हो रहा है कि जिस समय दे उपर बच्चे नू टीका लग जांदा है ता उस तो बाद कोई प्रिकॉशंस हुंदी है, मतलब कोई चीज़ा ध्यान रखने वाली हुंदी है जिहड़ियां कि मापिया ने ध्यान च रखनिया हुंदी है।
0: हाँ बहुत अच्छी गल है, जो तुसी टीका जो लग जांदा है असी कई बार कहने हैं भी तुसी थोड़ी देर बैठ के जाओ जिदे भी असी टीका लगाने हैं, क्योंकि हालांकि सानू पता है भी इहदे नाल कोई सीवियर रिएक्शन हुण तक नहीं देखिया, पर किसे किसे पेशेंट नू कोई तेज बुखार जां वोमिटिंग ਜਾਂ ਕੋਈ ਅੱਖਾਂ ਚੜਾਉਂਦੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਇਸੇ ਕਰਕੇ ਅਸੀਂ ਕਹਿੰਦੇ ਹੁੰਦੇ ਹਾਂ ਵੀ ਤੁਸੀਂ ਟੀਕਾ ਲਗਵਾ ਕੇ ਬਾਹਰ ਮੇਰੀ ਰਿਸੈਪਸ਼ਨ ਤੇ ਬਾਹਰ ਓਪੀਡੀ ਰਿਸੈਪਸ਼ਨ ਤੇ ਬੈਠ ਜਾਓ ਥੋੜੀ ਦੇਰ ਵੇਟ ਕਰ ਲਓ
1: ਜੀ,
0: ਕਿਉਂਕਿ ਜੇ ਬਾਈ ਚਾਂਸ 5-10 ਮਿੰਟ ਦੇ ਵਿੱਚ ਕੋਈ ਏਦਾਂ ਦਾ ਐਲਰਜੀਕ ਰਿਐਕਸ਼ਨ ਜਿਹੜਾ ਕਿ ਰੇਅਰ ਹੈ ਇਹ ਨਹੀਂ ਕਿ ਕੋਈ ਬਹੁਤ ਕਾਮਨ ਹੈ, ਨਾ ਮੈਨੂੰ ਇੰਨੇ ਦੇਰ ਹੋ ਗਏ, ਮੈਨੂੰ ਤਕਰੀਬਨ 28 ਸਾਲ ਹੋ ਗਏ ਪ੍ਰੈਕਟਿਸ ਕਰਦੇ ਨੂੰ
1: ਜੀ,
0: ਮੈਂ ਨਹੀਂ ਦੇਖਿਆ ਕੋਈ ਏਦਾਂ ਦਾ ਸੀਵੀਅਰ ਰਿਐਕਸ਼ਨ, ਪਰ ਫਿਰ ਵੀ ਰਿਕਮੈਂਡੇਸ਼ਨ ਇਹੀ ਹੁੰਦੀ ਹੈ ਕਿ ਯਾਰ ਤੁਸੀਂ ਥੋੜੀ ਦੇਰ ਪੇਸ਼ੈਂਟ ਪੇਰੈਂਟਸ ਨੂੰ ਅਸੀਂ ਕਹਿੰਦੇ ਹਾਂ ਥੋੜੀ ਦੇਰ ਤੁਸੀਂ ਵੇਟ ਕਰਕੇ ਚਲੇ ਜਾਓ। ਜੇ ਉਦੋਂ ਬਾਅਦ ਮਤਲਬ ਘਰੇ ਚਲੇ ਜਾਂਦੇ ਆ ਬੱਚੇ ਨੂੰ ਹਲਕਾ ਫੁਲਕਾ ਫੀਵਰ ਆਉਂਦਾ, ਮੈਨੂੰ ਬਾਈ ਚਾਂਸ ਕਈ ਵਾਰ ਫੋਨ ਵੀ ਆ ਜਾਂਦੇ ਆ ਡਾਕਟਰ ਸਾਹਿਬ ਟੀਕਾ ਲਗਵਾਇਆ ਸੀ ਪੱਟ ਦੇ ਉੱਤੇ ਗੱਠ ਬਣ ਗਈ ਜੀ, ਜਾਂ ਟੀਕਾ ਲਗਵਾਇਆ ਸੀ ਬੱਚੇ ਨੂੰ ਫੀਵਰ ਹੋ ਗਿਆ, ਜਾਂ ਟੀਕਾ ਲਗਵਾਇਆ ਸੀ ਬੱਚੇ ਨੂੰ ਲੂਜ਼ ਮੋਸ਼ਨ ਲੱਗ ਗਈਆਂ। ਇਹ ਫੀਵਰ ਜਾਂ ਗੱਠ ਬਣਨਾ ਤਾਂ ਆਮ ਗੱਲ ਹੈ, ਲੂਜ਼ ਮੋਸ਼ਨ ਯੂਜਲੀ ਟੀਕੇ ਨਾਲ ਨਹੀਂ ਲੱਗਦੀ
1: ਜੀ। ਸੋ ਸਰ ਹੌਲੀ ਹੌਲੀ ਜਦੋਂ ਅਸੀਂ ਮਤਲਬ ਮੈਡੀਕਲ ਸਾਇੰਸ ਦੇ ਨਾਲ ਜੁੜਦੇ ਹੈਗੇ ਹਾਂ ਤਾਂ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਨਵੀਆਂ ਟੈਕਨੀਕਸ ਹੈ, ਨਵੇਂ ਨਵੇਂ ਟੀਕੇ ਜਿਹੜੇ ਹੈਗੇ ਆ ਉਹ ਇਜਾਤ ਹੋ ਰਹੇ ਆ ਔਰ ਉਹਨਾਂ ਦੇ ਬਹੁਤ ਸਾਰੇ ਫਾਇਦੇ ਵੀ ਦੱਸੇ ਜਾ ਰਹੇ ਆ। ਜੇਕਰ ਮੈਂ ਬਿਲਕੁਲ ਰੀਸੈਂਟ ਅਪਡੇਟ ਦੀ ਗੱਲ ਕਰਾਂ ਤਾਂ ਜਿਹੜਾ ਇੱਕ ਟੀਕਾ ਕੱਢਿਆ ਗਿਆ ਜਿਹੜਾ ਕਿ ਕੁੜੀਆਂ ਨੂੰ ਲਾਇਆ ਜਾ ਰਿਹਾ ਖਾਸ ਕਰਕੇ ਤਾਂ ਕਿ ਇਨ ਫਿਊਚਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਜਿਹੜਾ ਕੈਂਸਰ ਹੈਗਾ ਉਹ ਨਾ ਹੋਵੇ। ਸਰ ਉਹ ਟੀਕਾ ਜਿਹੜਾ ਹੈਗਾ ਉਹ ਕੀ ਹੈ ਔਰ ਕਿਸ ਉਮਰ ਦੀਆਂ ਬੱਚੀਆਂ ਨੂੰ ਉਹ ਟੀਕਾ ਜਿਹੜਾ ਹੈਗਾ ਲਾਇਆ ਜਾ ਸਕਦਾ ਹੈ?
0: ਇਹ ਤਾਂ ਬਹੁਤ ਅੱਛਾ ਕੁਸਚਨ ਹੈ, ਮੈਂ ਚਾਹੁੰਦਾ ਸੀ ਕਿ ਤੁਸੀਂ ਇਸ ਕੁਸਚਨ ਨੂੰ ਜ਼ਰੂਰ ਇਨਕਲੂਡ ਕਰੋ ਇਹਦੇ ਵਿੱਚ, ਕਿਉਂਕਿ ਇੱਕ ਗੌਰਮੈਂਟ ਦੀ ਕੈਂਪੇਨ ਸ਼ੁਰੂ ਹੋਈ ਹੋਈ ਹੈ 14 ਸਾਲ ਤੋਂ ਉੱਤੇ ਇੱਕ ਲੜਕੀਆਂ ਦੀ ਇੰਜੈਕਸ਼ਨ ਲੱਗਦਾ, ਹਿਊਮਨ ਪੈਪੀਲੋਮਾ ਵਾਇਰਸ ਟੀਕਾ ਹੁੰਦਾ ਜਿਹੜਾ ਫਿਊਚਰ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਲੜਕੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਂਦਾ
1: ਜੀ।
0: ਰਾਦਰ ਹੁਣ ਇਹ ਟੀਕਾ ਰਿਕਮੈਂਡਡ ਹੈ ਲੜਕਿਆਂ ਦੇ ਵਿੱਚ ਵੀ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਲੜਕਿਆਂ ਨੂੰ ਵੀ ਜੈਨੀਟਲ ਵਾਰਡਸ ਹੈ, ਪਿਨਾਈਲ ਕੈਂਸਰ ਹੈ, ਇੱਦਾਂ ਦੀਆਂ ਚੀਜ਼ਾਂ ਨੂੰ ਲੜਕਿਆਂ ਨੂੰ ਵੀ ਪਹੁੰਚਾਉਂਦਾ
1: ਜੀ। ਸਰ ਇਹ
0: ਟੀਕਾ ਜਿਹੜਾ ਹੈ ਇੱਕ ਵਾਇਰਲ ਡਿਜ਼ੀਜ਼ ਤੋਂ ਮਤਲਬ ਹਿਊਮਨ ਪੈਪੀਲੋਮਾ ਵਾਇਰਸ ਹੈ ਜਿਸ ਤੋਂ ਇਹ ਬਚਾਉਂਦਾ
1: ਜੀ। ਸਰ ਇਹਦੀ ਕੋਈ ਲਾਸਟ ਉਮਰ ਵੀ ਹੈ, ਮਤਲਬ ਇਸ ਉਮਰ ਤੱਕ ਅਸੀਂ ਜਿਹੜਾ ਟੀਕਾ ਲਵਾ ਸਕਦੇ ਹਾਂ?
0: ਹਾਂ ਬਿਲਕੁਲ, ਏਜ ਦੇ ਮੁਤਾਬਿਕ ਜੇ ਮੈਂ ਦੱਸਾਂ ਤਾਂ 9 ਈਅਰ ਜਿਸ ਲੜਕੀ ਨੇ ਕੰਪਲੀਟ ਕਰ ਲਏ ਉਹਦੇ ਟੀਕਾ ਲੱਗਦਾ
1: ਜੀ।
0: 9 ਤੋਂ ਬਾਅਦ ਜੇ 15 ਈਅਰ ਤੇ ਤੁਸੀਂ 9 ਤੇ 15 ਦੇ ਵਿੱਚ ਮੈਡਮ ਇਹਦੇ 2 ਇੰਜੈਕਸ਼ਨ ਲੱਗਦੇ ਆ, 2 ਡੋਜ਼ਿਜ਼ ਲੱਗਦੀਆਂ
1: ਜੀ,
0: ਇੱਕ ਪਹਿਲੀ ਲਾ ਕੇ ਫਿਰ 6 ਮਹੀਨੇ ਬਾਅਦ ਲੱਗੂਗੀ। ਜੇ 15 ਈਅਰ ਤੋਂ ਬਾਅਦ ਤੁਸੀਂ ਸ਼ੁਰੂ ਕਰਦੇ ਹੋ ਫਿਰ ਇਹਦੀਆਂ 3 ਵੈਕਸੀਨ ਲੱਗਣਗੀਆਂ, ਪਹਿਲੀ 1 ਲਾ ਕੇ ਉਸ ਤੋਂ ਬਾਅਦ 2 ਮਹੀਨੇ ਬਾਅਦ, 6 ਮਹੀਨੇ ਬਾਅਦ, ਤੇ ਇਹ ਤੁਸੀਂ 45 ਈਅਰ ਤੱਕ ਇੰਜੈਕਸ਼ਨ ਲਗਵਾ ਸਕਦੇ ਹੋ। ਅਸੀਂ ਕਹਿੰਦੇ ਹਾਂ ਵੀ ਇਹ ਇੰਜੈਕਸ਼ਨ ਜਿੰਨੀ ਜਲਦੀ ਹੋ ਸਕੇ, ਈਵਨ ਮਤਲਬ ਮੈਰਿਜ ਤੋਂ ਤਾਂ ਪਹਿਲਾਂ ਹੀ ਹਰ ਲੜਕੀ ਦੇ ਲੱਗ ਜਾਣਾ ਚਾਹੀਦਾ। ਔਰ ਜਿਹੜਾ ਹੁਣ ਗੌਰਮੈਂਟ ਦੀ ਮੈਂ ਕੈਂਪੇਨ ਸ਼ੁਰੂ ਦੱਸ ਰਿਹਾ ਵੀ ਇਹ ਸ਼ੁਰੂ ਹੋਈ ਹੈ, ਇਹ ਸਿਵਲ ਹੌਸਪਿਟਲ ਦੇ ਵਿੱਚ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਹ ਟੀਕਾ ਫ੍ਰੀ ਆਫ ਕਾਸਟ ਲੱਗ ਰਿਹਾ
1: ਜੀ,
0: ਔਰ ਹਰ ਇੱਕ ਲੜਕੀ ਨੂੰ 14 ਸਾਲ ਤੇ ਲੱਗਣਾ
1: ਜੀ। 14 ਸਾਲ ਤੋਂ ਲੈ ਕੇ 45 ਸਾਲ ਤੱਕ ਜਿਹੜੀਆਂ ਕੁੜੀਆਂ ਜੀ, ਕੁੜੀਆਂ ਤੇ ਬੀਬੀਆਂ ਭੈਣਾਂ ਹੈਗੀਆਂ ਉਹ ਇਸ ਟੀਕੇ ਨੂੰ ਲਵਾ ਸਕਦੀਆਂ। ਸਰ ਮਰਦਾਂ ਦੇ ਵਿੱਚ ਵੀ ਕੋਈ ਜਿਹੜੀ ਲਾਸਟ ਉਮਰ ਹੈਗੀ ਹੈ ਕਿ ਉਹ ਵੀ 45 ਸਾਲ ਹੀ ਹੈ ਜਾਂ ਉਸ ਤੋਂ ਵੱਧ ਹੈ ਜਾਂ ਘੱਟ ਹੈ?
0: ਹਾਂ ਨਹੀਂ ਉਹ ਵੀ ਅਪਰੋਕਸੀਮੇਟ ਇੰਨੀ ਹੋਈ ਹੈ, ਇਹ ਵੀ ਇੰਨੀ ਏਜ ਤੇ ਹੀ ਮਰਦਾਂ ਦੇ ਵਿੱਚ ਵੀ ਰੀਸੈਂਟਲੀ ਇਹ ਐਡ ਹੋਇਆ
1: ਜੀ,
0: ਲੜਕਿਆਂ ਦੇ ਲੱਗਣ
1: ਜੀ ਸੋ ਗੱਲਾਂ ਬਾਤਾਂ ਚੱਲ ਰਹੀਆਂ ਜੀ ਡਾਕਟਰ ਸੰਜੀਵ ਗੋਇਲ ਹੋਰਾਂ ਦੇ ਨਾਲ ਬੱਚਿਆਂ ਦੀ ਸਿਹਤ ਅਤੇ ਟੀਕਾਕਰਨ ਦੇ ਨਾਲ ਸੰਬੰਧਿਤ ਗੱਲਬਾਤ ਚੱਲ ਰਹੀ ਹੈ ਸੋ ਸਰ ਹੁਣ ਮੈਂ ਆਉਂਗੀ ਉਹਨਾਂ ਜਿਹੜੀਆਂ ਸਮੱਸਿਆਵਾਂ 'ਤੇ ਜਿਹੜੀਆਂ ਕਿ ਸਾਡੀ ਜੀਵਨ ਸ਼ੈਲੀ ਕਰਕੇ ਬੱਚਿਆਂ ਨੂੰ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਜਿਨ੍ਹਾਂ ਦੇ ਵਿੱਚੋਂ ਇਹ ਹੈ ਕਿ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਐਨਕਾਂ ਲੱਗ ਜਾਣੀਆਂ ਜਾਂ ਫਿਰ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੂੰ ਸ਼ੂਗਰ ਹੋਣੀ ਜੋੜਾਂ ਦਾ ਦਰਦ ਹੋਣਾ ਸੋ ਸਰ ਇਹਨਾਂ ਚੀਜ਼ਾਂ ਪਿੱਛੇ ਕਾਰਨ ਕੀ ਹੈ ਕਿਉਂਕਿ ਇੱਕ ਸਮਾਂ ਹੁੰਦਾ

0: ਸੀ ਜਦੋਂ ਇਹ ਬਿਮਾਰੀਆਂ ਮਤਲਬ ਬਜ਼ੁਰਗ ਅਵਸਥਾ ਦੀ ਨਿਸ਼ਾਨੀ ਹੋਇਆ ਕਰਦੀਆਂ ਸੀ।
1: ਹਾਂ, ਬਹੁਤ ਵਧੀਆ ਗੱਲ ਹੈ ਜੀ, ਕਿਉਂਕਿ ਅੱਜ ਕੱਲ ਤੁਸੀਂ ਆਪ ਹੀ ਦੱਸਤਾ ਪਹਿਲੀ ਲਾਈਨ ਚ ਕਿ ਜੀਵਨ ਸ਼ੈਲੀ
0: ਜੀ
1: ਜਿਹਨੂੰ ਆਪਾਂ ਲਾਈਫ ਸਟਾਈਲ ਕਹਿੰਦੇ ਹਾਂ, ਲਾਈਫ ਸਟਾਈਲ ਤਾਂ ਇੰਨਾ ਜ਼ਿਆਦਾ ਮਤਲਬ ਇਹ ਨਹੀਂ ਕਿ ਆਪਾਂ ਜਾਣ ਕੇ ਕਰ ਰਹੇ ਹਾਂ, ਲਾਈਫ ਸਟਾਈਲ ਆਪਣੇ ਮਤਲਬ ਇਰਾ ਹੀ ਏਦਾਂ ਦਾ ਚੱਲ ਰਿਹਾ, ਯੁੱਗ ਹੀ ਏਦਾਂ ਦਾ ਚੱਲ ਰਿਹਾ ਜਿਹਦੇ ਵਿੱਚ ਆਪਾਂ ਜੇ ਲਾਈਫ ਸਟਾਈਲ ਨੂੰ ਚੇਂਜ ਕਰਦੇ ਹਾਂ ਆਪਾਂ ਨੂੰ ਲੱਗਦਾ ਆਪਾਂ ਪਿੱਛੇ ਹੋ, ਹਨਾ,
0: ਬਿਲਕੁਲ।
1: ਕਿਉਂਕਿ ਆਪਾਂ ਜੇ ਆਪਾਂ ਹਫਤੇ ਦੇ ਵਿੱਚ ਬਾਹਰ ਖਾਣਾ ਖਾਣ ਨਹੀਂ ਜਾਂਦੇ ਬੱਚਿਆਂ ਨੂੰ ਲੈ ਕੇ ਜਾਂਦੇ, ਆਪਾਂ ਨੂੰ ਲੱਗਦਾ ਆਪਾਂ ਯਾਰ ਸਟੇਟਸ ਡਾਊਨ ਹੋ ਗਿਆ। ਇਹ ਸਟੇਟਸ ਸਿੰਬਲ, ਇਹ ਜਿਹੜੀ ਦਿਖਾਵਾ ਹੈਗਾ, ਇਹ ਜਿਹੜੇ ਅਡੰਬਰ ਹੈ, ਇਹ ਇੰਨੇ ਕੀ ਵੱਧ ਗਏ ਜਿਹਦੇ ਕਰਕੇ ਆਪਣੀ ਸਿਹਤ ਕੰਪਰੋਮਾਈਜ਼ ਹੋ ਰਹੀ ਹੈ। ਚਲੋ ਆਪਣੀ ਤਾਂ ਹੋ ਹੀ ਰਹੀ ਹੈ, ਆਪਣੇ ਬੱਚਿਆਂ ਦੀ ਵੀ ਹੋ ਰਹੀ ਹੈ
0: ਜੀ।
1: ਇਹ ਲਾਈਫ ਸਟਾਈਲ, ਇਹਨੂੰ ਜੀਵਨ ਸ਼ੈਲੀ ਕਹਿੰਦੇ ਆ। ਦੂਸਰੇ ਨੰਬਰ ਦੇ ਉੱਤੇ ਸਟ੍ਰੈਸ ਬੱਚਿਆਂ ਦੇ ਉੱਤੇ ਆਪਾਂ ਇੰਨੀ ਜ਼ਿਆਦਾ ਪਾਤੀ ਹੈ ਕਿ ਆਪਾਂ ਚਾਹੁੰਦੇ ਹਾਂ ਸਾਡਾ ਬੱਚਾ ਹਰ ਚੀਜ਼ ਦੇ ਵਿੱਚ ਪਹਿਲੇ ਨੰਬਰ ਤੇ ਹੋਵੇ, ਪੜ੍ਹਾਈ ਤੋਂ ਲੈ ਕੇ ਬੱਚਾ ਖੇਡਾਂ ਵਿੱਚ ਵੀ ਹੋਵੇ, ਬੱਚਾ ਮਿਊਜ਼ਿਕ ਵਿੱਚ ਵੀ ਹੋਵੇ। ਕਿਤੇ ਦੇਖੋ ਤੁਸੀਂ ਹੁਣ ਮਤਲਬ ਸ਼ਹਿਰਾਂ ਦੇ ਵਿੱਚ ਆਮ ਕੀ ਰਿਵਾਜ਼ ਚੱਲ ਪਿਆ, ਪੜ੍ਹ ਕੇ ਆਉਂਦਾ ਬੱਚਾ, ਉਹਨੂੰ 1.5 ਘੰਟਾ ਟਿਊਸ਼ਨ ਕਲਾਸ, ਉਸ ਤੋਂ ਬਾਅਦ ਉਹਨੂੰ ਡਾਂਸ ਕਲਾਸ, ਉਸ ਤੋਂ ਬਾਅਦ ਉਹਨੂੰ ਸਵੀਮਿੰਗ ਪੂਲ ਵੀ, ਚਲੋ ਵੀ ਸਵੀਮਿੰਗ ਹੀ ਸਿੱਖਣੀ ਹੈ, ਉਸ ਤੋਂ ਬਾਅਦ ਉਹਨੂੰ ਮਿਊਜ਼ਿਕ ਕਲਾਸ। ਮਤਲਬ ਇੰਨਾ ਕੀ ਪ੍ਰੈਸ਼ਰ ਆਪਾਂ ਪੇਰੈਂਟਸ ਬੱਚਿਆਂ ਦੇ ਉੱਤੇ ਪਾ ਦਿੰਦੇ ਹਾਂ ਜਿਹਦੇ ਕਰਕੇ ਸਟ੍ਰੈਸ ਵੱਧ ਹੈ। ਔਰ ਸਟ੍ਰੈਸ ਜਿਹੜਾ ਹੈ ਇਹ ਨੋਨ ਕੌਜ਼ ਹੈ ਕਿ ਬੱਚੇ ਦੀ ਇਮਿਊਨਿਟੀ ਡਿਕਰੀਜ਼ ਕਰਦਾ, ਨੰਬਰ 1
0: ਜੀ।
1: ਨੰਬਰ 2 ਬੱਚੇ ਦੇ ਵਿੱਚ ਸਟ੍ਰੈਸ ਹੈ ਜਿਹੜਾ ਓਬੈਸਿਟੀ ਕਰਦਾ। ਇਹ ਜਿਹੜੀ ਓਬੈਸਿਟੀ ਹੈ ਇਹ ਫਿਰ ਅੱਗੇ ਜਾ ਕੇ ਜਿਵੇਂ ਤੁਸੀਂ ਦੱਸਿਆ ਸ਼ੂਗਰ ਹੋ ਰਹੀ ਹੈ ਛੋਟੇ ਛੋਟੇ ਬੱਚਿਆਂ ਨੂੰ, ਜੋੜਾਂ ਦਾ ਦਰਦ ਹੋ ਰਿਹਾ ਛੋਟੇ ਛੋਟੇ ਬੱਚਿਆਂ ਨੂੰ, ਸਾਹ ਦੀ ਪ੍ਰੋਬਲਮ ਹੋ ਰਹੀ ਹੈ, ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਆਪਣੇ ਆਪਣੀ ਜੀਵਨ ਸ਼ੈਲੀ ਬਦਲਾਂਗੇ ਫਿਰ ਆਪਣੇ ਬੱਚਿਆਂ ਦੀ ਜੀਵਨ ਸ਼ੈਲੀ ਬਦਲੀ ਜਾਊ
0: ਜੀ। ਕਹਿੰਦੇ ਹੁੰਦੇ ਆ ਕਿ ਜੇ ਤੁਸੀਂ ਬੱਚਿਆਂ ਨੂੰ ਜਿਹੋ ਜਿਹਾ ਬਣਾਉਣਾ ਚਾਹੁੰਦੇ ਹੋ ਉਹੀ ਜੀ ਉਹਨਾਂ ਮੂਹਰੇ ਐਗਜ਼ਾਮਪਲ ਸੈੱਟ ਕਰੋ, ਖੁਦ ਪਹਿਲਾਂ ਮਿਸਾਲ ਬਣੋ ਅਤੇ ਫਿਰ ਉਸ ਤੋਂ ਬਾਅਦ ਬੱਚੇ ਤੁਹਾਨੂੰ ਫੋਲੋ ਕਰਨਗੇ। ਸੋ ਸਰ ਸੇਮ ਇਹੀ ਚੀਜ਼ ਮੋਬਾਈਲ ਫੋਨ ਦੇ ਵਿੱਚ ਵੀ ਜਿਹੜੀ ਹੈਗੀ ਹੈ ਫੋਲੋ ਹੁੰਦੀ ਹੈ, ਔਰ ਨਾਲ ਹੀ ਜਿਹੜਾ ਹੈਗਾ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਵੇਂ ਮਾਪੇ ਜਿਹੜਾ ਹੈਗਾ ਮਾਪਿਆਂ ਦੀ ਨੀਂਦ ਵੀ ਕਾਫੀ ਘੱਟ ਹੁੰਦੀ ਹੈਗੀ ਹੈ ਕਿਉਂਕਿ ਉਹ ਦੇਰ ਰਾਤ ਤੱਕ ਚਾਹੇ ਉਹ ਕੰਮ ਕਾਜੀ ਹੈਗੇ ਕੰਮ ਦੇ ਵਿੱਚ ਲੱਗੇ ਰਹਿੰਦੇ ਹੈਗੇ ਆ। ਸੋ ਬੱਚਿਆਂ ਦੀ ਜੇਕਰ ਅਸੀਂ ਨੀਂਦ ਦੀ ਗੱਲ ਕਰੀਏ ਤਾਂ ਬੱਚਿਆਂ ਦੀ ਨੀਂਦ ਕਿੰਨੀ ਹੋਣੀ ਚਾਹੀਦੀ ਹੈ?
1: ਐਕਚੁਲੀ ਮੈਡਮ ਜਿਹੜੇ ਬੱਚੇ ਦੇਖੋ ਸਕੂਲ ਜਾਂਦੇ ਆ 8-10 ਘੰਟੇ ਸਕੂਲ ਜਾਂਦੇ ਆ ਫਿਰ ਟਿਊਸ਼ਨ ਜਾਂਦੇ ਆ, ਮਤਲਬ ਉਹਨਾਂ ਨੂੰ ਰਿਲੈਕਸ ਕਰਨ ਲਈ ਤਕਰੀਬਨ 8-10 ਘੰਟੇ ਦੀ ਸਾਊਂਡ ਸਲੀਪ ਬਹੁਤ ਜ਼ਿਆਦਾ ਜ਼ਰੂਰੀ ਹੈ
0: ਜੀ।
1: ਪਰ ਮਤਲਬ ਇਹ ਆਪਣੀ ਬਦਕਿਸਮਤੀ ਹੈ ਕਿ ਬੱਚੇ ਅੱਜ ਕੱਲ੍ਹ ਇੰਨੀ ਨੀਂਦ ਨਹੀਂ ਲੈ ਰਹੇ। ਕਿਉਂ ਨਹੀਂ ਲੈ ਰਹੇ? ਕਿਉਂਕਿ ਬੱਚੇ ਨੂੰ ਆ ਕੇ ਵੀ ਇੰਨਾ ਜ਼ਿਆਦਾ ਕੰਮ ਮਿਲਿਆ ਹੁੰਦਾ, ਕੁਛ ਹੋਮਵਰਕ ਦੀਆਂ ਦਿੱਕਤਾਂ ਹੁੰਦੀਆਂ, ਕੁਛ ਉਹਦਾ ਪਿਛਲਾ ਹੋਮਵਰਕ ਪਾਈਲ ਅਪ ਹੋ ਜਾਂਦਾ, ਕੁਛ ਉਹਨੂੰ ਪੇਰੈਂਟਸ ਦੀ ਸਟ੍ਰੈਸ ਹੁੰਦੀ ਹੈ ਵੀ ਤੁਸੀਂ ਆਹ ਨਹੀਂ ਕੀਤਾ ਵਾਹ ਨਹੀਂ ਕੀਤਾ, ਕੁਛ ਫਿਰ ਆਪਣੇ ਕੋਲੇ ਆ ਜਾਂਦਾ ਜੀ ਮੋਬਾਈਲ, ਜਿਵੇਂ ਤੁਸੀਂ ਗੱਲ ਕੀਤੀ ਮੋਬਾਈਲ ਤੇ ਟੀਵੀ
0: ਜੀ।
1: ਮਤਲਬ ਤੁਸੀਂ ਇਹ ਦੇਖੋ ਮੈਮ, ਛੋਟੇ ਛੋਟੇ ਬੱਚੇ, ਮੈਂ ਓਪੀਡੀ ਦੇ ਵਿੱਚ ਵੀ ਇਵਨ ਮੇਰੀ ਇਨਡੋਰ ਦੇ ਵਿੱਚ ਵੀ ਮੈਂ ਦੇਖਦਾ ਛੋਟੇ ਛੋਟੇ ਬੱਚੇ ਰੀਲਾਂ ਬਰੋਜ਼ ਕਰ ਰਿਹਾ, ਰੀਲਾਂ ਦੇਖ ਰਹੇ ਨੇ, ਕੋਈ ਇੰਸਟਾ ਦੇ ਦੇਖੀ ਜਾਂਦੇ ਕੋਈ ਕਸ, ਔਰ ਰੀਲਾਂ ਦੇਖਦੇ ਹੋਏ ਤੁਸੀਂ ਆਪ ਵੀ ਨੋਟਿਸ ਕਰੋਗੇ ਵੀ 1 ਘੰਟਾ 2 ਘੰਟੇ 3-3 ਘੰਟੇ ਵੀ ਨਿਕਲ ਜਾਂਦੇ ਆ, ਟਾਈਮ ਬਿਲਕੁਲ ਪਤਾ ਨਹੀਂ ਲੱਗਦਾ
0: ਬਿਲਕੁਲ।
1: ਔਰ ਇਹੀ ਕਾਜ਼ ਹੈ ਕਿ ਬੱਚੇ ਲੇਟ ਸੌਂਦੇ ਆ, ਔਰ ਇਹੀ ਕਾਜ਼ ਹੈ ਕਿ ਬੱਚਿਆਂ ਦੀ ਨੀਂਦ ਪੂਰੀ ਨਹੀਂ ਹੁੰਦੀ, ਇਹੀ ਕਾਜ਼ ਹੈ ਕਿ ਬੱਚੇ ਸਵੇਰੇ ਨੂੰ ਅਰਲੀ ਉਠਾ ਕੇ ਆਪਾਂ ਸਕੂਲ ਭੇਜ ਦਿੰਦੇ ਹਾਂ, ਉਹ ਨੀਂਦ ਚ ਬੱਸ ਦੇ ਵਿੱਚ ਜਾਂਦੇ ਆ, ਉਹ ਨੀਂਦ ਚ ਕਲਾਸ ਚ ਬੈਠੇ ਰਹਿੰਦੇ ਆ, ਇਹੀ ਜਿਹਾ ਮਤਲਬ ਬੱਚੇ ਦੇ ਉੱਤੇ ਆਪਾਂ ਪ੍ਰੈਸ਼ਰ ਪਾ ਰੱਖਿਆ
0: ਜੀ ਬਿਲਕੁਲ। ਸੋ ਸਰ ਹੁਣ ਚੱਲਾਂਗੇ ਬੱਚਿਆਂ ਦੀ ਇਮਿਊਨਿਟੀ ਦੇ ਵੱਲ। ਸੋ ਇਮਿਊਨਿਟੀ ਦੇ ਵਿੱਚ ਸਭ ਤੋਂ ਵੱਡਾ ਰੋਲ ਪਲੇ ਕਰਦੇ ਹੁੰਦੇ ਆ ਜਿਹੜਾ ਸਾਡਾ ਖਾਣ ਪਾਣ ਹੁੰਦਾ ਹੈਗਾ। ਸੋ ਬੱਚਿਆਂ ਦਾ ਖਾਣ ਪਾਣ ਅੱਜ ਕੱਲ੍ਹ ਜ਼ਿਆਦਾ ਥੋੜ੍ਹਾ ਜਿਹਾ ਅਸੀਂ ਜੰਕ ਫੂਡ ਵੱਲ ਚਲੇ ਜਾਂਦੇ ਹੈਗੇ ਕਿਉਂਕਿ ਬੱਚਿਆਂ ਨੂੰ ਛੇਤੀ, ਪੰਜਾਬੀ ਜਿਵੇਂ ਕਹਿੰਦੇ ਹੁੰਦੇ ਵੀ ਨੱਕ ਥੱਲੇ ਉਹਨਾਂ ਦੇ ਛੇਤੀ ਕੁਛ ਆਉਂਦਾ ਨਹੀਂ ਹੈਗਾ। ਸੋ ਉਸ ਚੱਕਰ 'ਚ ਅਸੀਂ ਉਹਨਾਂ ਨੂੰ ਜ਼ਿਆਦਾ ਲਾਡਲੇ ਵੀ ਬਣਾ ਲੈਂਦੇ ਹਾਂ। ਸੋ ਜੇਕਰ ਅਸੀਂ ਖਾਣ ਪੀਣ ਦੀ ਗੱਲ ਕਰੀਏ ਤਾਂ ਕਿਹੜੀਆਂ ਐਸੀਆਂ ਚੀਜ਼ਾਂ ਬੱਚਿਆਂ ਨੂੰ ਦੇਣੀਆਂ ਚਾਹੀਦੀਆਂ ਜਿਨ੍ਹਾਂ ਦੇ ਨਾਲ ਉਹਨਾਂ ਦੀ ਇਮਿਊਨਿਟੀ ਦੇ ਵਿੱਚ ਵਾਧਾ ਹੋਵੇ ਅਤੇ ਉਹ ਛੋਟੀ ਉਮਰ ਦੇ ਵਿੱਚ ਇਹਨਾਂ ਲਾਇਲਾਜ ਬਿਮਾਰੀਆਂ ਦਾ ਸ਼ਿਕਾਰ ਨਾ ਹੋ ਸਕਣ?
1: ਦੇਖੋ ਇਮਿਊਨਿਟੀ ਜੇ ਮੈਂ ਗੱਲ ਕਰਾਂ ਨਾ, ਆਪਾਂ ਸ਼ੁਰੂ ਤੋਂ ਗੱਲ ਕਰਦੇ ਹਾਂ, ਆਪਾਂ ਬਰਥ ਤੋਂ ਹੀ ਗੱਲ ਕਰਦੇ ਹਾਂ, ਬਰਥ ਤੋਂ ਗੱਲ ਤਾਂ ਕਰਦੇ ਹਾਂ ਕਿਉਂਕਿ ਬਰਥ ਦੇ ਵਿੱਚ ਹੀ, ਹਾਲਾਂਕਿ ਛੋਟੇ ਬੱਚਿਆਂ ਦੀ ਇਮਿਊਨਿਟੀ ਬਹੁਤ ਘੱਟ ਹੁੰਦੀ ਹੈ, ਪਰ ਮੈਂ ਕਹਿੰਦਾ ਹੁੰਦਾ ਵੀ ਦੁੱਧ ਐਸੀ ਚੀਜ਼ ਹੈ ਮਦਰ ਦਾ, ਜਿਹਨੂੰ ਬ੍ਰੈਸਟ ਫੀਡ ਕਹਿੰਦੇ ਆ, ਬ੍ਰੈਸਟ ਫੀਡ ਕੇ ਐਸੀ ਚੀਜ਼ ਹੈ ਜਿਹੜੀ ਬੱਚੇ ਨੂੰ ਇਮਿਊਨਿਟੀ ਪ੍ਰੋਵਾਈਡ ਕਰਦੀ ਹੈ
0: ਜੀ,
1: ਜਿਹਦੇ ਵਿੱਚ ਲਾਈਵ ਸੈਲਸ ਹੁੰਦੇ ਆ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਇਵਨ ਪਹਿਲਾ ਦੁੱਧ ਬੋਲੀ ਨਹੀਂ ਕਹਿੰਦੇ ਹੁੰਦੇ ਆਪਾਂ
0: ਜੀ,
1: ਆਪਣੇ ਪਹਿਲਾਂ ਪਿੰਡਾਂ ਚ ਵੀ ਕਹਿੰਦੇ ਸੀ, ਮਾਂ ਦੇ ਵੀ ਜਦੋਂ ਪਹਿਲਾ ਦੁੱਧ ਆਉਂਦਾ ਕੋਲੋਸਟ੍ਰਮ ਅਸੀਂ ਉਹਨੂੰ ਕਹਿੰਦੇ ਆ, ਫੁੱਲ ਆਫ ਫੈਟ ਹੁੰਦਾ
0: ਜੀ,
1: ਤੁਸੀਂ ਦੇਖੋਗੇ 3-4 ਤੁਪਕੇ 10 ਤੁਪਕੇ ਉਹ ਦੁੱਧ ਦੇ ਨਿਕਲਦੇ ਆ, ਪਰ ਉਹ ਫੈਟ ਦਾ ਭਰਿਆ ਹੁੰਦਾ, ਉਹਦੇ ਨਾਲ ਬੱਚੇ ਦੀ ਸਟਾਈਟੀ ਜਿਹੜੀ ਭੁੱਖ ਹੈ ਉਹ ਪੂਰੀ ਹੋ ਜਾਂਦੀ ਹੈ
0: ਜੀ।
1: ਇਸ ਕਰਕੇ ਐਕਸਕਲੂਸਿਵ ਬ੍ਰੈਸਟ ਫੀਡ ਅਸੀਂ ਕਹਿੰਦੇ 6 ਮੰਥ ਲਈ, 6 ਮਹੀਨਿਆਂ ਲਈ ਪੂਰਾ ਦੁੱਧ ਮਾਂ ਦਾ ਪਿਲਾਣਾ, ਹੋਰ ਕੁਛ ਵੀ ਨਹੀਂ ਦੇਣਾ। ਕੁਛ ਵੀ ਇਹਨਾਂ ਦਾ ਮਤਲਬ ਪਤਾ ਕੀ ਹੈ?

0: ਵੀ ਤੁਸੀਂ ਉਹਦੇ ਵਿੱਚ ਪਾਣੀ ਵੀ ਨਹੀਂ ਦੇਣਾ
1: ਜੀ
0: ਬੱਚੇ ਨੂੰ, ਪਹਿਲੇ 6 ਮਹੀਨੇ ਹੈ ਜਿਹੜਾ ਪਾਣੀ ਵੀ ਨਹੀਂ ਦੇਣਾ। ਔਰ ਉਹਦੇ ਨਾਲ ਮੈਂ ਦੇਖਿਆ ਕਈ ਵਾਰ ਬੱਚਿਆਂ ਨੂੰ ਬਹੁਤ ਸਾਰੇ ਵਿਟਾਮਿਨਸ, ਬਹੁਤ ਸਾਰੇ ਕੈਲਸ਼ੀਅਮ, ਆਇਰਨ ਇੰਨਾ ਕੁਛ ਦੇਈ ਜਾਂਦੇ ਹੁੰਦੇ ਆ, ਅਸੀਂ ਕਹਿੰਦੇ ਹੁੰਦੇ ਆ ਵੀ ਉਹ ਕੁਛ ਨਹੀਂ ਦੇਣਾ, ਉਹਦੇ ਨਾਲ ਬੱਚੇ ਦੀ ਟੰਮੀ ਫੁੱਲ ਹੋ ਜਾਂਦੀ ਹੈ, ਬੱਚਾ ਦੁੱਧ ਘੱਟ ਪੀਂਦਾ ਫਿਰ ਇੱਥੋਂ ਸ਼ੁਰੂ ਹੋ ਜਾਂਦੀ ਹੈ। ਉਦੋਂ ਬਾਅਦ ਸ਼ੁਰੂ ਹੋ ਜਾਂਦਾ ਜੀ ਇਮਿਊਨਿਟੀ ਲਈ 6 ਮਹੀਨਿਆਂ ਤੋਂ ਬਾਅਦ ਜਦੋਂ ਆਪਾਂ ਵੀਨਿੰਗ ਸ਼ੁਰੂ ਕਰਦੇ ਹਾਂ, ਵੀਨਿੰਗ ਮੀਨਸ ਸਪਲੀਮੈਂਟਰੀ ਫੂਡ। ਫਿਰ ਤੁਸੀਂ ਜਦੋਂ ਸਪਲੀਮੈਂਟਰੀ ਫੂਡ ਦੇਣਾ ਉਹਦੇ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਣਾ ਕਿ ਬੱਚੇ ਨੂੰ ਬੈਲੈਂਸਡ ਸਪਲੀਮੈਂਟਰੀ ਫੂਡ ਦੇਣਾ। ਜੇ ਉਹਦੇ ਵਿੱਚ ਫਲਾਂ ਦੀ ਪਿਊਰੀ ਬਣਾ ਕੇ ਦੇ ਸਕਦੇ ਹੋ, ਵੈਜੀਟੇਬਲ ਦੀ ਪਿਊਰੀ ਬਣਾ ਕੇ ਦੇ ਸਕਦੇ ਹੋ, ਬਦਲ ਬਦਲ ਕੇ ਫੂਡ ਦੇਣਾ, ਖਿਚੜੀ ਦਲੀਆ ਇਹਨੂੰ ਤੁਸੀਂ ਮੈਸ਼ ਕਰਕੇ ਦੇਣਾ। ਫਿਰ ਉਸ ਤੋਂ ਇਲਾਵਾ ਤੁਸੀਂ ਉਹਦੇ ਵਿੱਚ ਜੇ ਐੱਗ ਖਾਂਦੇ ਹੋ ਤਾਂ ਐੱਗ ਬਹੁਤ ਅੱਛੀ ਚੀਜ਼ ਹੈ, ਬੱਚੇ ਨੂੰ ਇਮਿਊਨਿਟੀ ਵਧਾਉਂਦਾ। ਉਸੇ ਤਰ੍ਹਾਂ ਜਿਵੇਂ ਜਿਵੇਂ ਬੱਚਾ ਬੜਾ ਹੋਈ ਜਾਂਦਾ ਉਹਦੀ ਡਾਇਟ ਦੇ ਵਿੱਚ ਤੁਸੀਂ ਪ੍ਰੋਟੀਨਸ ਐਡ ਕਰਨੇ। ਪ੍ਰੋਟੀਨਸ ਵਾਸਤੇ ਫਿਰ ਤੁਸੀਂ ਬਹੁਤ ਵਧੀਆ ਕਿ ਫਲਾਂ ਦੇ, ਜੇ ਤੁਸੀਂ ਇਹ ਵੈਜ ਹੋ ਤਾਂ ਉਹਦੇ ਵਿੱਚ ਫਲ ਦੇ ਸਕਦੇ ਹੋ, ਸੋਇਆ ਦੇ ਸਕਦੇ ਹੋ, ਚਨੇ ਦੇ ਸਕਦੇ ਹੋ। ਜੇ ਨਾਨ ਵੈਜ ਲੈ ਸਕਦੇ ਹੋ ਤਾਂ ਫਿਸ਼ ਤੇ ਐੱਗ ਬਹੁਤ ਅੱਛਾ ਪ੍ਰੋਟੀਨ ਦਾ ਵੀ ਸੋਰਸ ਹੈ ਤੇ ਇਮਿਊਨਿਟੀ ਵੀ ਵਧਾਉਂਦਾ
1: ਜੀ। ਸੋ ਇਹ ਤਾਂ ਸਰ ਹੋ ਗਈ ਖੁਰਾਕ ਦੀ ਗੱਲ, ਤੇ ਜਿਹੜੇ ਬੱਚੇ ਜੰਕ ਫੂਡ ਤੇ ਬਹੁਤ ਜ਼ਿਆਦਾ ਗਿੱਜੇ ਹੋਏ ਹੈਗੇ ਆ, ਉਹਨਾਂ ਨੂੰ ਵਾਪਸ ਜੇਕਰ ਅਸੀਂ ਲੈ ਕੇ ਆਉਣਾ ਹੋਵੇ ਤਾਂ ਕਿਹੜੇ ਤਰੀਕੇ ਅਪਣਾ ਸਕਦੇ ਹਾਂ? ਮਤਲਬ ਤੁਹਾਡੀ ਰੋਜ਼ ਜਿਹੜੇ ਪੇਰੈਂਟਸ ਦੇ ਨਾਲ ਗੱਲਬਾਤ ਹੁੰਦੀ ਹੋਊਗੀ ਤਾਂ ਕਿਸ ਤਰੀਕੇ ਦੀਆਂ ਸਲਾਹਾਂ ਇੱਕ ਡਾਕਟਰ ਦੇ ਤੌਰ ਤੇ ਤੁਸੀਂ ਉਹਨਾਂ ਮਾਪਿਆਂ ਨੂੰ ਦਿੰਦੇ ਹੋ?
0: ਦੇਖੋ ਜੀ, ਜੰਕ ਫੂਡ ਤੋਂ ਅੱਜ ਕੱਲ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਸਾਡੇ ਲਾਡਲੇ ਨੇ
1: ਜੀ,
0: ਨੰਬਰ 1
1: ਜੀ,
0: ਨੰਬਰ 2 ਉਹਨਾਂ ਦੇ ਨੱਕ ਥੱਲੇ ਕੁਛ ਨਹੀਂ ਆਉਂਦਾ, ਤੇ ਨੱਕ ਥੱਲੇ ਲਿਆਉਣ ਲਈ ਤਾਂ ਆਪਾਂ ਨੂੰ ਖਾਣਾ ਬਣਾਉਣਾ ਹੀ ਪੈਣਾ ਨਾ
1: ਜੀ।
0: ਆਪਾਂ ਨੂੰ ਇਹ ਤਾਂ ਦੇਖਣਾ ਹੀ ਪੈਣਾ ਨਾ ਵੀ ਉਹਨਾਂ ਦੇ ਨੱਕ ਥੱਲੇ ਵੀ ਆਵੇ, ਉਹਨਾਂ ਨੂੰ ਖੁਸ਼ਬੂ ਵੀ ਆਵੇ ਖਾਣੇ ਚੋਂ, ਉਹਨਾਂ ਨੂੰ ਉਹ ਟੇਸਟੀ ਵੀ ਲੱਗੇ। ਮੀਨਸ ਹੈਲਦੀ ਖਾਣਾ ਹੋਵੇ
1: ਜੀ,
0: ਹੋਵੇ ਦੇਖਣ ਚ ਤੇ ਸਮੈਲ ਚ ਬਾਹਰਲਾ, ਜਿਵੇਂ ਆਪਾਂ ਕਹਿੰਦੇ ਜੰਕ ਫੂਡ, ਉਦਾਂ ਦਾ ਖਾਣਾ ਫਿਰ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਇਹੀ ਟਰਾਈ ਕਰਨੀ ਪੈਣੀ ਹੈ ਘਰੇ, ਤਾਂ ਕਿ ਬੱਚਿਆਂ ਦੇ ਨੱਕ ਥੱਲੇ ਆ ਜੀ।
1: ਜੀ ਡਾਕਟਰ ਸਾਹਿਬ, ਜੀ ਡਾਕਟਰ ਸਾਹਿਬ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਅਸੀਂ ਬਹੁਤ ਸਾਰੀਆਂ ਹੋਰ ਕਰਨੀਆਂ ਹੈਗੀਆਂ, ਅਤੇ ਅਸੀਂ ਜਿਹੜੀਆਂ ਇਹਨਾਂ ਗੱਲਾਂ ਬਾਤਾਂ ਦੇ ਜ਼ਰੀਏ ਆਪਣੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਔਰ ਹੋਰ ਬਹੁਤ ਸਾਰੇ ਸਵਾਲ ਜਿਹੜੇ ਹੈਗੇ ਆ ਉਹ ਉਹਨਾਂ ਦਾ ਸਮਾਧਾਨ ਅਸੀਂ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗੇ। ਸੋ ਹੁਣ ਜਦੋਂ ਅੱਗੇ ਅਸੀਂ ਚੱਲਦੇ ਹੈਗੇ ਹਾਂ ਤਾਂ ਅਸੀਂ ਥੋੜ੍ਹਾ ਜਿਹਾ ਪ੍ਰਦੇਸ਼ ਦੇ ਬੱਚਿਆਂ ਦੀ ਵੀ ਗੱਲ ਜ਼ਰੂਰ ਕਰਨੀ ਚਾਹਾਂਗੇ। ਪ੍ਰਦੇਸ਼ ਦੇ ਵਿੱਚ ਜਿਵੇਂ ਭਾਰਤ ਵਰਗਾ ਉਹਨਾਂ ਨੂੰ ਮਾਹੌਲ ਨਹੀਂ ਮਿਲਦਾ ਹੈਗਾ ਔਰ ਉੱਨੀ ਜਿਹੜੀ ਧੁੱਪ ਹੈਗੀ ਉਹਨਾਂ ਨੂੰ ਨਹੀਂ ਮਿਲਦੀ, ਤਾਂ ਕਿਤੇ ਨਾ ਕਿਤੇ ਵਿਟਾਮਿਨ ਡੀ ਦੀ ਕਮੀ ਉੱਥੇ ਦੇਖਣ ਨੂੰ ਮਿਲਦੀ, ਵੀ ਬੱਚਿਆਂ ਨੂੰ ਦੇਖਣ ਨੂੰ ਮਿਲਦੀ ਹੈ, ਤਾਂ ਇਹਦੇ ਪਿੱਛੇ ਕੀ ਕਾਰਨ ਜਿਹੜਾ ਸਾਨੂੰ ਨਜ਼ਰ ਆਉਂਦਾ?
2: ਦੇਖੋ ਜਿਹੜੇ ਤੁਸੀਂ ਹੁਣ ਗੱਲ ਕੀਤੀ ਵਿਦੇਸ਼ਾਂ ਦੇ ਵਿੱਚ, ਕਿਉਂਕਿ ਠੰਡੇ ਏਰੀਏ ਦੇ ਵਿੱਚ ਬਹੁਤ ਸਾਰੇ ਲੋਕ, ਬਹੁਤ ਸਾਰੇ ਆਪਣੇ ਪੰਜਾਬ ਦੇ ਲੋਕ ਗਏ ਹੋਏ ਨੇ, ਮੇਰੇ ਕੋਲ ਫੋਨ ਵੀ ਆਉਂਦੇ ਆ ਕਿਉਂਕਿ ਉੱਥੇ ਮੈਡੀਕਲ ਫੈਸਿਲਿਟੀ ਦੀ ਬਹੁਤ ਜ਼ਿਆਦਾ ਘਾਟ ਹੈ। ਘਾਟ ਇਨ ਦਾ ਸੈਂਸ ਕਿ ਉੱਥੇ ਤੁਹਾਨੂੰ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਦਾ ਟਾਈਮ ਮਿਲਦਾ ਕੋਈ ਵੀ ਅਪੁਆਇੰਟਮੈਂਟ ਲੈਣੀ ਹੋਵੇ, ਤਾਂ ਇਸ ਕਰਕੇ ਆਪਣੇ ਇੱਥੋਂ ਦੇ ਲੋਕਾਂ ਨੂੰ ਗਿਆ ਨੂੰ ਉੱਥੇ ਬੜੀ ਦਿੱਕਤ ਆਉਂਦੀ ਹੈ। ਹੁਣ ਜੇ ਵਿਟਾਮਿਨ ਡੀ ਦੀ ਗੱਲ ਕਰਦੇ ਹਾਂ, ਵਿਟਾਮਿਨ ਡੀ ਹੈ ਜਿਹੜਾ ਧੁੱਪ ਤੋਂ ਮਿਲਦਾ, ਮੇਨ ਸੋਰਸ ਹੈ ਜਿਹੜਾ, ਪਰ ਉੱਥੇ ਧੁੱਪ ਨਾ ਅਵੇਲੇਬਲ ਹੋਣ ਕਰਕੇ ਵਿਟਾਮਿਨ ਡੀ ਹੈ ਜਿਹੜਾ ਉਹ ਤੁਹਾਨੂੰ ਫਰਮੈਂਟ ਜਿਹੜੇ ਆਪਣਾ ਫੋਰਟੀਫਾਈਡ ਫੂਡਸ ਹੈ ਉਹਨਾਂ ਚੋਂ ਲੈਣਾ ਪੈਣਾ। ਔਰ ਜ਼ਿਆਦਾਤਰ ਉੱਥੇ ਜੇ ਆਪਾਂ ਫੋਰਨ ਦੇ ਵਿੱਚ ਦੇਖੀਏ ਬਹੁਤ ਸਾਰੇ ਫੂਡਸ ਹੈ ਜਿਹੜੇ ਬੱਚਿਆਂ ਨੂੰ ਦਿੱਤੇ ਜਾਂਦੇ ਆ ਉਹ ਫੋਰਟੀਫਾਈਡ ਵਿਦ ਵਿਟਾਮਿਨ ਡੀ ਹੁੰਦੇ ਆ। ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਵੀ ਵਿਟਾਮਿਨ ਡੀ ਦੀ ਕਮੀ ਬਹੁਤ ਜ਼ਿਆਦਾ ਹੋ ਗਈ, ਪੰਜਾਬ ਤਾਂ ਪਹਿਲੇ ਨੰਬਰ 'ਤੇ ਜਾ ਰਿਹਾ ਵਿਟਾਮਿਨ ਡੀ ਦੀ ਡੈਫੀਸ਼ੈਂਸੀ, ਕਿਉਂਕਿ ਆਪਾਂ ਆਪਦੇ ਬੱਚਿਆਂ ਨੂੰ ਬਾਹਰ ਕੱਢਦੇ ਨਹੀਂ ਹਾਂ, ਆਪਾਂ ਬਾਹਰ ਖੇਡਣ ਵੀ ਨਹੀਂ ਦਿੰਦੇ, ਬੱਚੇ ਹੁਣ ਧੁੱਪ ਤਾਂ ਬਿਲਕੁਲ ਸਹਾਰ ਵੀ ਨਹੀਂ ਸਕਦੇ
1: ਜੀ,
2: ਤਾਂ ਉਸ ਕਰਕੇ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਹੋ ਜਾਂਦੀ ਹੈ। ਔਰ ਸਭ ਤੋਂ ਮਾੜੀ ਗੱਲ ਜਿਹੜੀ ਹੈਗੀ ਹੈ ਕਿ ਆਪਣੇ ਕੋਲ ਇੱਥੇ ਫੋਰਟੀਫਾਈਡ ਫੂਡਸ ਵੀ ਨਹੀਂ ਮਿਲਦੇ
1: ਜੀ,
2: ਇਹ ਬੜੀ ਪ੍ਰੋਬਲਮ ਹੈ।
1: ਸੋ ਜਦੋਂ ਅਸੀਂ ਥੋੜ੍ਹਾ ਜਿਹਾ ਆਪਣੇ ਬੱਚਿਆਂ ਦੇ ਲਾਡਲੇਪਨ ਵੱਲ ਆਉਂਦੇ ਹੈਗੇ ਹਾਂ, ਬੱਚਿਆਂ ਨੂੰ ਅਸੀਂ ਬਹੁਤ ਜ਼ਿਆਦਾ ਲਾਡਲੇ ਰੱਖਦੇ ਹਾਂ, ਤਾਂ ਕਈ ਵਾਰ ਅਸੀਂ ਨਾ ਇਸ ਭੁਲੇਖੇ 'ਚ ਰਹਿ ਜਾਂਦੇ ਹਾਂ ਕਿ ਬੱਚੇ ਸਾਡੀ ਗੱਲ ਸੁਣ ਨਹੀਂ ਰਹੇ ਹੈਗੇ, ਪਰ ਅਸਲ 'ਚ ਉਹਦੇ ਕਾਰਨ ਪਿੱਛੇ ਹੋਰ ਹੁੰਦਾ, ਕਿਤੇ ਨਾ ਕਿਤੇ ਉਹ ਆਟਿਜ਼ਮ ਦਾ ਸ਼ਿਕਾਰ ਜਿਹੜੇ ਹੁੰਦੇ ਹੈਗੇ ਆ। ਸੋ ਬੇਸਿਕਲੀ ਮੈਂ ਆਟਿਜ਼ਮ ਬਾਰੇ ਜ਼ਰੂਰ ਜਾਣਨਾ ਚਾਹਾਂਗੀ ਕਿ ਆਟਿਜ਼ਮ ਹੁੰਦਾ ਕੀ ਹੈ ਪਹਿਲੀ ਗੱਲ ਤਾਂ, ਔਰ ਬੱਚਿਆਂ ਦੇ ਵਿੱਚ ਇਹਦੇ ਕਿਹੜੇ ਐਸੇ ਲੱਛਣ ਹੈਗੇ ਆ ਜਿਹੜੇ ਸਾਨੂੰ ਦੇਖਣ ਨੂੰ ਮਿਲਦੇ ਆ, ਜਿਹਦੇ ਨਾਲ ਮਾਪੇ ਜਿਹੜੇ ਹੈਗੇ ਉਹ ਅਵੇਅਰ ਹੋ ਸਕਣ ਕਿ ਕਿਤੇ ਸਾਡਾ ਬੱਚਾ ਆਟਿਜ਼ਮ ਦਾ ਸ਼ਿਕਾਰ ਤਾਂ ਨਹੀਂ ਹੋ ਰਿਹਾ?
2: ਬਹੁਤ ਗੁੱਡ ਕੁਐਸਚਨ ਹੈ। ਗੁੱਡ ਕੁਐਸਚਨ ਇੱਦਾਂ ਹੈ ਕਿਉਂਕਿ ਅੱਜ ਕੱਲ੍ਹ ਇਹ ਦੇਖੋ ਤੁਸੀਂ ਵੀ ਆਟਿਜ਼ਮ ਪੁੱਛਿਆ
1: ਜੀ,
2: ਆਪਾਂ ਕਦੇ ਅੱਜ ਤੋਂ 5-7 ਸਾਲ ਪਹਿਲਾਂ ਕੁਐਸਚਨ ਇਹ ਸੁਣਿਆ ਹੀ ਨਹੀਂ ਸੀ, ਵਰਡ ਹੀ ਨਹੀਂ ਸੁਣਿਆ ਸੀ, ਤਾਂ ਹੁਣ ਮਤਲਬ ਕਿਉਂ ਸੁਣ ਰਹੇ ਹਾਂ? ਕਿਉਂਕਿ ਬਹੁਤ ਸਾਰੇ ਪੇਸ਼ੈਂਟ, ਬਹੁਤ ਸਾਰੇ ਆਪਣੇ ਨੋਨ ਦੇ ਵਿੱਚ, ਆਪਾਂ ਨੂੰ ਬਾਹਰੋਂ ਵੀ ਫੋਨ ਆਈ ਜਾਂਦੇ ਆ, ਆਪਣੇ ਦੋਸਤਾਂ ਦੇ ਵੀ ਫੋਨ ਆਈ ਜਾਂਦੇ ਆ,

0: ਵੀ ਯਾਰ ਮੇਰਾ ਬੱਚਾ ਸੁਣਦਾ ਨਹੀਂ ਯਾਰ, ਯਾਰ ਮੇਰਾ ਬੱਚਾ ਮੈਨੂੰ ਫੋਲੋ ਨਹੀਂ ਕਰਦਾ ਜਾਂ ਮੈਨੂੰ ਮੇਰੀ ਕਮਾਂਡ ਨਹੀਂ ਮੰਨਦਾ, ਕਿਉਂਕਿ ਅਸੀਂ ਪਹਿਲਾਂ ਆਪਾਂ ਕਹਿੰਦੇ ਹੁੰਦੇ ਸੀ ਵੀ ਬੱਚਾ ਆਪ ਮੁਹਾਰਾ ਹੈ
1: ਜੀ,
0: ਵੀ ਬੈਠਾ ਬੋਲੀ ਜਾਂਦਾ ਇਕੱਲੇ ਹੀ, ਬਹੁਤ ਰੇਅਰ ਹੁੰਦਾ ਸੀ
1: ਜੀ।
0: ਠੀਕ ਹੈ, ਪਰ ਹੁਣ ਕਿਉਂਕਿ ਹੁਣ ਮੇਰੇ ਕੋਲ ਹੀ ਓਪੀਡੀ ਦੇ ਵਿੱਚ, ਜੇ ਤੁਸੀਂ ਸੱਚ ਮੰਨੋਗੇ ਤਾਂ ਡੇਲੀ ਇੱਕ ਪੇਸ਼ੈਂਟ ਮੇਰੇ ਕੋਲ ਔਟਿਜ਼ਮ ਦਾ ਆਉਂਦਾ, ਕਈ ਵਾਰ ਇੱਕ ਤੋਂ ਵੱਧ ਵੀ ਆ ਜਾਂਦੇ ਨੇ। ਕਿਉਂ ਹੈ? ਕਿਉਂਕਿ ਔਟਿਜ਼ਮ ਦੇ ਜਿਹੜਾ ਹੈ ਇਹ ਬਿਮਾਰੀ ਵੱਧ ਗਈ
1: ਜੀ,
0: ਹਾਲਾਂਕਿ ਇਹਦੇ ਵਿੱਚ ਹਜੇ ਤੱਕ ਇਹ ਕੌਜ਼ ਕੋਈ ਨਹੀਂ ਮਿਲਿਆ ਕਿ ਔਟਿਜ਼ਮ, ਪਰ ਫਿਰ ਵੀ ਇਹਨੂੰ ਜੈਨੈਟਿਕਲੀ ਜੋੜਿਆ ਗਿਆ ਕਿ ਇਹ ਜਿਹੜੀ ਬਿਮਾਰੀ ਹੈ ਜੈਨੈਟਿਕਲੀ ਹੈ। ਔਰ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ, ਜਿਵੇਂ ਆਪਾਂ ਪਹਿਲਾਂ ਵੈਕਸੀਨ ਦੀ ਗੱਲ ਕਰਦੇ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਮਿਸਲੀਡ ਕੀਤਾ ਹੋਇਆ ਕਿ ਇਹ ਵੈਕਸੀਨ ਕਰਕੇ ਹੁੰਦਾ
1: ਜੀ।
0: ਪੂਰੇ ਬਹੁਤ ਸਾਰੇ ਐਵੀਡੈਂਸ ਹੈ, ਬਹੁਤ ਸਾਰੀਆਂ ਸਟੱਡੀਜ਼ ਐਸੀਆਂ ਜਿਹੜੀਆਂ ਇਹ ਸ਼ੋਅ ਕਰਦੀਆਂ ਕਿ ਔਟਿਜ਼ਮ ਦਾ ਵੈਕਸੀਨ ਨਾਲ ਕੋਈ ਰਿਲੇਸ਼ਨ ਨਹੀਂ
1: ਜੀ। ਮੇਰਾ ਅਸਲ 'ਚ ਅਗਲਾ ਸਵਾਲ ਇਹੀ ਸੀ, ਪਰ ਕਹਿੰਦੇ ਹੁੰਦੇ ਆ ਕਿ ਡਾਕਟਰ ਤਾਂ ਜਾਣੀ ਜਾਣ ਹੁੰਦੇ ਆ, ਸੋ ਉਹਨਾਂ ਨੇ ਗੱਲ ਜਿਹੜੀ ਅਗਲੀ ਦਾ ਜਵਾਬ ਪਹਿਲਾਂ ਹੀ ਦਿੱਤਾ। ਸੋ ਸਰ, ਜਦੋਂ ਅਸੀਂ ਛੋਟੇ ਬੱਚੇ ਦੀ ਗੱਲ ਕਰਦੇ ਹਾਂ, ਨਵਜੰਮੇ ਬੱਚੇ ਦੀ ਗੱਲ ਕਰਦੇ ਹਾਂ, ਤਾਂ ਕਈ ਵਾਰੀ ਜਿਹੜੇ ਨਿਊ ਪੇਰੈਂਟਸ ਬਣੇ ਹੁੰਦੇ ਹੈਗੇ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਹੜੀ ਚੀਜ਼ ਦਾ ਕਿਸ ਤਰੀਕੇ ਨਾਲ ਧਿਆਨ ਰੱਖਣਾ, ਔਰ ਸਾਡੇ ਘਰਾਂ ਦੇ ਵਿੱਚ ਮਾਪੇ ਵੀ ਜਿਹੜੇ ਹੈਗੇ ਸਾਨੂੰ ਘੱਟ ਹੀ, ਅੱਜ ਕੱਲ੍ਹ ਦਾ ਚਲਨ ਹੀ ਐਸਾ ਬਣ ਚੁੱਕਿਆ ਹੈਗਾ, ਨਿਊਕਲੀਅਰ ਫੈਮਲੀਜ਼ ਹੋ ਚੁੱਕੀਆਂ। ਸੋ ਕਿਹੜੀਆਂ ਐਸੀਆਂ ਚੀਜ਼ਾਂ ਕਾਮਨ ਹੈਗੀਆਂ ਜਿਨ੍ਹਾਂ ਦੀ ਵਜ੍ਹਾ ਨਾਲ ਬੱਚਿਆਂ ਨੂੰ ਦਿੱਕਤ ਆਉਂਦੀ ਹੈ, ਔਰ ਜਿਹੜੇ ਨਵੇਂ ਬਣੇ ਪੇਰੈਂਟਸ ਹੁੰਦੇ ਆ ਉਹਨਾਂ ਨੂੰ ਵੀ ਦਿੱਕਤ ਆਉਂਦੀ ਹੈ, ਕਿਹੜੀਆਂ ਚੀਜ਼ਾਂ ਦਾ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ?
0: ਇਹ ਤਾਂ ਬਹੁਤ ਵਧੀਆ ਕੁਐਸਚਨ ਹੈ ਜੀ, ਕਿਉਂਕਿ ਅੱਜ ਕੱਲ੍ਹ ਜਿਵੇਂ ਤੁਸੀਂ ਦੱਸਿਆ ਨਾ ਨਿਊਕਲੀਅਰ ਫੈਮਲੀ ਹੈ, ਮੇਰੇ ਕੋਲ ਪੇਰੈਂਟ ਆਪ ਹੀ ਪੇਰੈਂਟਸ ਆ ਕਹਿੰਦੇ ਸਾਨੂੰ ਜੀ ਆਹ ਜ਼ਰੂਰ ਜ਼ਰੂਰ ਦੱਸੋ ਜੀ, ਸਾਡੇ ਬਜ਼ੁਰਗ ਨਹੀਂ ਹੈ ਘਰ 'ਚ, ਸਾਡੇ ਜੀ ਦਾਦੀ ਨਹੀਂ ਹੈ, ਸਾਡੇ ਨਾਨੀ ਨਹੀਂ, ਅਸੀਂ ਇਕੱਲੇ ਹਾਂ ਜੀ, ਸਾਨੂੰ ਪਤਾ ਨਹੀਂ। ਕੁਛ ਗੱਲਾਂ ਐਸੀਆਂ ਹੈ ਜਿਹੜੀਆਂ ਮੈਂ ਜ਼ਰੂਰ ਦੱਸਣਾ ਚਾਹੂੰਗਾ ਇਸ ਮਾਧਿਅਮ ਦੇ ਰਾਹੀਂ। ਸਭ ਤੋਂ ਪਹਿਲਾਂ ਜਦੋਂ ਬੱਚਾ ਪੈਦਾ ਹੁੰਦਾ ਹੈ, ਪਲੀਜ਼ ਉਹਨੂੰ ਗੁੜਤੀ ਨਾ ਦਿਓ। ਜਦੋਂ ਪੈਦਾ ਹੁੰਦਾ ਬੱਚਾ, ਆਮ ਰਿਵਾਜ਼ ਆ ਆਪਣੇ ਪਿੰਡਾਂ 'ਚ, ਆਪਣੇ ਘਰਾਂ 'ਚ, ਆਪਣੇ ਸ਼ਹਿਰਾਂ 'ਚ ਕਿ ਆਪਾਂ ਗੁੜਤੀ ਦਿੰਦੇ ਹਾਂ, ਗੁੜਤੀ ਬਿਲਕੁਲ ਮਨਾ ਹੈ ਜੀ, ਚਾਹੇ ਉਹ ਸ਼ਹਿਦ ਦੀ ਹੈ ਚਾਹੇ ਦੁੱਧ ਦੀ ਹੈ। ਸ਼ਹਿਦ ਤਾਂ ਵੈਸੇ ਵੀ 1 ਸਾਲ ਤੱਕ ਬੱਚੇ ਨੂੰ ਮਨਾ ਹੈ, ਠੀਕ ਹੈ। ਉਹ ਕਿਉਂ ਕਿਉਂ ਗੁੜਤੀ ਮਨਾ ਹੈ? ਕਿਉਂਕਿ ਕੁਛ ਨਹੀਂ ਪਤਾ, ਗੰਦੇ ਮੰਦੇ ਹੱਥਾਂ ਨਾਲ ਜਾਂ ਕਿਸੇ ਨਾਲ ਐਸੀ ਚੀਜ਼ ਨਾਲ ਗੁੜਤੀ ਦੇ ਦਿਓ, ਬੱਚੇ ਨੂੰ ਪੈਦਾ ਹੁੰਦੀ ਗੈਸਟ੍ਰੋਇੰਟਾਈਟਿਸ ਹੋ ਜਾਵੇ, ਬੱਚੇ ਪੈਦਾ ਹੁੰਦੀ ਟੱਟੀਆਂ ਲੱਗ ਜਾਣ, ਠੀਕ ਹੈ। ਨੰਬਰ ਦੋ ਦੇ ਉੱਤੇ ਜਿਹੜਾ ਨਾੜੂਆ ਹੈ ਬੱਚੇ ਦਾ, ਉਹਦੀ ਸੰਭਾਲ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਯਕੀਨ ਮੰਨੋਗੇ ਵੀ ਜੇ ਨਾੜੂਏ ਦੀ ਸੰਭਾਲ ਨਾ ਕਰਨ ਕਰਕੇ ਹੀ ਕਿਸੇ ਟਾਈਮ ਟੈਟਨਸ ਨਿਓਨਿਟੇਰਮ ਹੁੰਦਾ ਸੀ, ਟੈਟਨਸ, ਔਰ ਐਡੀ ਖਤਰਨਾਕ ਬਿਮਾਰੀ ਸੀ ਜਿਹਦੀ 8ਵੇਂ ਦਿਨ ਦੇ ਵਿੱਚ ਬੱਚੇ ਦੀ ਜਾ ਕੇ ਡੈਥ ਹੋ ਜਾਂਦੀ ਸੀ। ਦੋ ਕਾਰਨ ਉਹਦੇ ਹੁੰਦੇ ਸੀ, ਇੱਕ ਤਾਂ ਉਹਦੇ ਵਿੱਚ ਟੀਟੀ ਦਾ ਟੀਕਾ ਮਦਰ ਨੂੰ ਨਹੀਂ ਲੱਗਦਾ ਸੀ, ਦੂਸਰਾ ਜਿਹੜੀ ਉਹਦੀ ਕੌੜ ਹੈ ਉਹਨੂੰ ਕੈਂਚੀ ਨਾਲ ਜਾਂ ਬਲੇਡ ਨਾਲ ਕੱਟ ਦਿੱਤਾ ਜਾਂਦਾ ਸੀ ਅਤੇ ਉਹਦੇ ਉੱਤੇ ਸਵਾਹ ਮਲ ਦਿੱਤੀ ਜਾਂਦੀ ਸੀ। ਪਰ ਅੱਜ ਕੱਲ੍ਹ ਨਹੀਂ ਹੈਗਾ, ਬਹੁਤ ਸਾਰੀ ਗੌਰਮੈਂਟ ਦੀ ਕੈਂਪੇਨ ਚੱਲੀ, ਆਪਾਂ ਸਾਰਿਆਂ ਨੇ, ਡਾਕਟਰ ਫੈਸਿਲਿਟੀ ਨੇ, ਫੈਟਰਨਿਟੀ ਨੇ, ਨਰਸਿਸ ਨੇ, ਸਾਰਿਆਂ ਨੇ ਜ਼ੋਰ ਲਾ ਕੇ ਇਸ ਚੀਜ਼ ਨੂੰ ਆਲਮੋਸਟ ਐਲੀਮੀਨੇਟ ਕਰਤਾ
1: ਜੀ।
0: ਤੀਸ ਇਹਦੀ ਸੰਭਾਲ ਮੈਂ ਦੱਸਣ ਲੱਗਿਆ ਸੀ ਕਿਵੇਂ ਜ਼ਰੂਰੀ ਹੈ, ਉਹਨੂੰ ਸੁੱਕਾ ਰੱਖਣਾ ਜੀ, ਉਹਦੇ ਉੱਤੇ ਲਗਾਉਣਾ ਕੁਛ ਨਹੀਂ ਹੈ, ਉਹਦੇ ਉੱਤੇ ਕੋਈ ਘੀ ਨਹੀਂ ਲਗਾਉਣਾ, ਉਹਦੇ ਉੱਤੇ ਕੋਈ ਹਲਦੀ ਨਹੀਂ ਲਗਾਉਣੀ, ਉਹਨੂੰ ਨੈਪੀ ਤੋਂ ਬਾਹਰ ਰੱਖਣਾ। ਜਦੋਂ ਤੁਸੀਂ ਨੈਪੀ ਲਗਾਉਣ ਲੱਗਦੇ ਹੋ ਉਹਨੂੰ ਨੈਪੀ ਤੋਂ ਬਾਹਰ ਰੱਖਣਾ। ਫਿਰ ਤੀਸਰੇ ਨੰਬਰ ਦੇ ਉੱਤੇ ਸਭ ਤੋਂ ਇੰਪੋਰਟੈਂਟ ਗੱਲ ਕੀ ਹੈ? ਕਾਜਲ ਦੀ ਅਤੇ ਪਾਊਡਰ ਦੀ। ਪਾਊਡਰ ਮੈਂ ਦੇਖਿਆ ਬੱਚੇ ਦੇ ਉੱਤੇ ਛਿੜਕ ਛਿੜਕ ਕੇ ਪਾਊਡਰ ਲਗਾਈ ਜਾਂਦੇ ਹੁੰਦੇ, ਅੱਖਾਂ ਦੇ ਵਿੱਚ ਜੰਮਦੇ ਹੀ ਬੱਚੇ ਦੇ ਸੁਰਮਾ ਪਾ ਦਿੰਦੇ, ਉਹ ਬਹੁਤ ਮਾੜਾ ਜੀ। ਸੁਰਮਾ ਚਾਹੇ ਬਾਜ਼ਾਰੋਂ ਲੈ ਕੇ ਆਇਓ, ਤੁਸੀਂ ਕਈ ਵਾਰ ਤਾਂ ਮੈਨੂੰ ਕਹਿ ਦਿੰਦੇ ਜੀ ਅਸੀਂ ਤਾਂ ਘਰੇ ਬਣਾਇਆ, ਕੋਈ ਵੀ ਸੁਰਮਾ ਪਾਉਣਾ ਨਹੀਂ ਹੈ, ਬਣਾਈ ਹੈ। ਖਾਸ ਕਰ ਬਾਜ਼ਾਰ ਦੇ ਸੁਰਮਿਆਂ ਦੇ ਵਿੱਚ ਲੈਡ ਹੁੰਦਾ ਜੀ, ਹੈਵੀ ਮੈਟਲ ਹੈ, ਉਹ ਹੈਵੀ ਮੈਟਲ ਬੱਚਿਆਂ ਦੀ ਅੱਖਾਂ ਨੂੰ ਨੁਕਸਾਨ ਕਰਦੀ। ਫਿਰ ਆਮ ਤੌਰ 'ਤੇ ਕੀ ਹੁੰਦਾ, ਉਸ ਤੋਂ ਬਾਅਦ ਚੌਥੇ ਨੰਬਰ 'ਤੇ ਜਿਹੜਾ ਕਿ ਪਹਿਲੇ ਨੰਬਰ 'ਤੇ ਦੱਸਣਾ ਚਾਹੀਦਾ ਸੀ, ਅਸੀਂ ਦੁੱਧ ਤੋਂ ਇਲਾਵਾ ਵੀ ਬੱਚੇ ਨੂੰ ਪਾਣੀ ਪਿਲਾਤਾ ਜੀ, ਬੱਚੇ ਨੂੰ ਗਾਂ ਦਾ ਦੁੱਧ ਦੇਤਾ, ਬੱਚੇ ਨੂੰ ਮੱਝ ਦਾ ਦੁੱਧ ਦੇਤਾ। ਅੱਛਾ, ਫਿਰ ਮੇਰੇ ਕੋਲ ਕਈ ਆ ਕੇ ਕਹਿੰਦੇ ਬੱਕਰੀ ਦਾ ਦੁੱਧ ਦੇ ਦਈਏ ਜੀ, ਜੇ ਹੋਰ ਨਹੀਂ
1: ਜੀ,
0: ਕੋਈ ਵੀ ਦੁੱਧ ਅਲਾਊਡ ਨਹੀਂ ਹੈ, ਕੋਈ ਵੀ ਦੁੱਧ ਮਾਂ ਦੇ ਦੁੱਧ ਤੋਂ ਇਲਾਵਾ ਕੋਈ ਵੀ ਦੁੱਧ ਅਲਾਊਡ ਨਹੀਂ ਹੈ। ਹਾਂ, ਜੇ ਬਾਈ ਚਾਂਸ ਮਜਬੂਰੀ ਹੈ ਤਾਂ ਤੁਸੀਂ ਫਾਰਮੂਲਾ ਫੀਡ ਦੇ ਸਕਦੇ ਹੋ, ਇਹ ਨਵਜੰਮੇ ਬੱਚੇ ਦੀ ਸੰਭਾਲ ਹੈ। ਉਦੋਂ ਬਾਅਦ ਤਾਂ ਫਿਰ ਸੀਜ਼ਨਲ ਹੈ, ਸੀਜ਼ਨ ਮੀਨ ਜੇ ਸਰਦੀ ਹੈ ਤਾਂ ਕੱਪੜੇ ਕਿਵੇਂ ਪਾਉਣੇ ਆ, ਗਰਮੀ ਹੈ ਤਾਂ ਕਿਵੇਂ ਕੱਪੜੇ ਪਾਉਣੇ ਆ, ਇਹ ਸਾਰੀ ਸੰਭਾਲ। ਫਿਰ ਟਾਈਮ ਟੂ ਟਾਈਮ, ਜਿਵੇਂ ਹੁਣ ਅੱਜ ਕੱਲ੍ਹ ਗਰਮੀ ਹੈ, ਆਪਾਂ ਜੇ ਗਰਮੀਆਂ ਦੀ ਗੱਲ ਕਰੀਏ, ਹਲਕੇ ਕਾਟਨ ਦੇ ਕੱਪੜੇ, ਬੱਚੇ ਨੂੰ ਛੂ ਕੇ ਦੇਖਣਾ, ਉਹਦੇ ਹੱਥ ਪੈਰ ਠੰਡੇ ਨਹੀਂ ਹੋਣੇ ਚਾਹੀਦੇ, ਜੇ ਠੰਡੇ ਹੈ ਤਾਂ ਬੱਚੇ ਨੂੰ ਢੱਕ ਕੇ ਰੱਖਣਾ
1: ਜੀ।
0: ਬੱਚਾ ਹੁਣ ਮੇਰੇ ਕੋਲ ਪੇਰੈਂਟਸ ਆਉਂਦੇ ਆ, ਸਰ ਜੀ ਗਰਮੀ ਆ ਗਈ, ਏਸੀ ਦਾ ਦੱਸੋ, ਤੁਸੀਂ ਵੀ ਸ਼ਾਇਦ ਅਗਲਾ ਕੁਐਸਚਨ ਪੁੱਛਣਾ ਹੋਵੇ ਵੀ ਏਸੀ ਦਾ ਦੱਸੋ, ਏਸੀ ਤੁਸੀਂ ਬਿਲਕੁਲ ਚਲਾ ਸਕਦੇ ਹੋ ਜੀ, ਏਸੀ 28-29 ਤੇ ਰੱਖਣਾ, ਡਾਇਰੈਕਟ ਬੱਚੇ ਨੂੰ ਹਵਾ ਥੱਲੇ ਨਹੀਂ ਪਾਉਣਾ
1: ਜੀ,
0: ਬੱਚੇ ਦੇ ਹੱਥ ਪੈਰ ਛੂ ਕੇ ਫਿਰ ਉਹੀ ਗੱਲ ਦੇਖਣਾ, ਜੇ ਠੰਡੇ ਲੱਗਦੇ ਫਿਰ ਤੁਸੀਂ ਏਸੀ ਬੰਦ ਕਰ ਦਿਓ
1: ਜੀ,
0: ਇਹ ਚੀਜ਼ਾਂ ਤੁਸੀਂ ਨਵੇਂ ਜੰਮੇ ਬੱਚੇ ਦੀ।
1: ਅੱਛਾ, ਇੱਕ ਹੋਰ ਅੱਜ ਕੱਲ੍ਹ ਦੇ ਮਾਪਿਆਂ ਦਾ ਜਿਹੜੇ ਥੋੜ੍ਹੇ ਬਹੁਤ ਆਪਣੇ ਮਾਂ ਬਾਪ ਦੇ ਨਾਲ ਥੋੜ੍ਹੇ ਜਿਹੇ ਕਨੈਕਸ਼ਨ ਦੇ ਵਿੱਚ ਹੁੰਦੇ ਹੈਗੇ ਆ, ਉਹਨਾਂ ਦਾ ਕਹਿਣਾ ਇਹ ਹੁੰਦਾ ਹੈ ਕਿ ਜਿਹੜੇ ਬਜ਼ੁਰਗਾਂ ਦਾ ਕਹਿਣਾ ਅਕਸਰ ਇਹ ਹੁੰਦਾ ਹੈ ਕਿ ਬੱਚੇ ਨੂੰ ਡਾਇਪਰ

0: ਨਾ ਲਾਓ ਤਾਂ ਮਤਲਬ ਉਹਨਾਂ ਦੀ ਥਾਂ 'ਤੇ ਜਿਹੜੇ ਉਹਨਾਂ ਦੇ ਪੁਰਾਣੇ ਤਰੀਕੇ ਹੈਗੇ ਆ ਉਹਨਾਂ ਨੂੰ ਉਹਨਾਂ ਦੀ ਵਰਤੋਂ ਕਰ ਲਓ। ਸੋ ਇਹਦੇ ਵਿੱਚ ਕਿੰਨੀ ਕੁ ਮਤਲਬ ਸਹੀ ਚੀਜ਼ ਹੈ ਜਾਂ ਗਲਤ ਚੀਜ਼ ਹੈ ਇਹਦੇ ਬਾਰੇ ਥੋੜ੍ਹਾ ਜਿਹਾ ਗਾਈਡ ਕਰੋ ਸਾਨੂੰ।
1: ਹਾਂਜੀ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਹੜੇ ਆਪਣੇ ਬਜ਼ੁਰਗ ਕਹਿੰਦੇ ਆ ਵੀ ਆਹ ਕਰੋ ਤੁਸੀਂ, ਆਪਾਂ ਕਹਿੰਦੇ ਨਹੀਂ ਐ ਹੋਣਾ ਚਾਹੀਦਾ, ਕਿਉਂਕਿ ਬੱਚੇ ਵੀ ਪੜ੍ਹ ਲਿਖ ਗਏ,
0: ਜੀ
1: ਬੱਚੇ ਵੀ ਸੋਸ਼ਲ ਮੀਡੀਆ ਦੇਖਦੇ ਆ, ਬੱਚੇ ਵੀ ਯੂਟਿਊਬ ਦੇਖਦੇ ਆ, ਕਈ ਤਾਂ ਹੈਲਥ ਨਾਲ ਰਿਲੇਟਡ ਹੈਗੇ ਆ। ਤਾਂ ਸਭ ਤੋਂ ਪਹਿਲੀ ਗੱਲ ਤਾਂ ਮੈਂ ਡਾਇਪਰ ਦੀ ਦੱਸਦਾ। ਡਾਇਪਰ ਹੁਣ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਡਾਇਪਰ ਘੱਟ ਲਗਾਓ
0: ਜੀ
1: ਜੇ ਤੁਸੀਂ, ਖਾਸ ਕਰ ਗਰਮੀਆਂ ਦੇ ਵਿੱਚ, ਸਰਦੀਆਂ 'ਚ ਤਾਂ ਕਿਉਂਕਿ ਬੱਚਾ ਵਾਰ ਵਾਰ ਪਿਸ਼ਾਬ ਕਰਦਾ, ਡਾਇਪਰ ਲਗਾਉਣਾ ਪੈਂਦਾ ਕਈ ਵਾਰ, ਪਰ ਗਰਮੀਆਂ ਦੇ ਵਿੱਚ ਜਿੰਨੀ ਦੇਰ ਤੁਸੀਂ ਘਰੇ ਰਹਿੰਦੇ ਹੋ ਡਾਇਪਰ ਨਾ ਲਗਾਓ। ਤੁਸੀਂ ਪੁਰਾਣੇ ਜਿਹੜੇ ਆਪਣਾ ਜ਼ਮਾਨਾ ਹੁੰਦਾ ਸੀ ਲੰਗੋਟ ਦਾ,
0: ਜੀ
1: ਲੰਗੋਟ ਵਰਤੋ, ਠੀਕ ਹੈ। ਦੂਸਰੇ ਨੰਬਰ ਤੇ ਤੁਸੀਂ ਵਾਈਪਸ ਵੀ ਨਹੀਂ ਯੂਜ਼ ਕਰਨੇ,
0: ਓਕੇ।
1: ਅੱਜ ਕੱਲ੍ਹ ਰਿਵਾਜ਼ ਹੀ ਹੋ ਗਿਆ ਹਰ ਘਰ ਦੇ ਵਿੱਚ ਪੈਕਟਾਂ ਤੇ ਪੈਕਟ ਜਿਹੜੇ ਹੈ ਵਾਈਪਸ ਦੇ ਲੱਗੀ ਜਾਂਦੇ ਆ।
0: ਜੀ
1: ਵਾਈਪਸ ਤਾਂ ਬਹੁਤ ਸਾਰੇ ਵਾਈਪਸ ਐਸੇ ਆ ਜਿਨ੍ਹਾਂ ਦੇ ਵਿੱਚ ਅਲਕੋਹਲ ਵੀ ਹੈ, ਬਹੁਤ ਸਾਰੇ ਐਸੇ ਆ ਜਿਨ੍ਹਾਂ ਦੇ ਵਿੱਚ ਫ੍ਰੈਗਰੈਂਸ ਵੀ ਹੈ,
0: ਜੀ
1: ਖੁਸ਼ਬੂ ਵੀ ਹੈ, ਉਹ ਵਾਈਪਸ ਤਾਂ ਬਿਲਕੁਲ ਹੀ ਅਲਾਊਡ ਨਹੀਂ ਹੈ।
0: ਜੀ
1: ਅਸੀਂ ਕਹਿੰਦੇ ਹਾਂ ਉਹਨੂੰ ਏਅਰ ਡਰਾਈ ਕਰੋ, ਬੱਚਾ ਪੋਟੀ ਕਰ ਦਿੰਦਾ ਉਹਨੂੰ ਏਅਰ ਡਰਾਈ ਕਰੋ,
0: ਜੀ
1: ਠੀਕ ਹੈ। ਫਿਰ ਰਾਤ ਨੂੰ ਕਿਸੇ ਟਾਈਮ ਤੁਸੀਂ ਲਗਾ ਸਕਦੇ ਹੋ, ਬਾਹਰ ਜਾਣ ਲੱਗੇ ਡਾਇਪਰ ਲਗਾ ਸਕਦੇ ਹੋ, ਪਰ ਉਹਦੇ ਵਿੱਚ ਵੀ ਤੁਸੀਂ 2-2 ਘੰਟੇ ਬਾਅਦ ਡਾਇਪਰ ਚੈੱਕ ਕਰਨਾ। ਬੱਚੇ ਦਾ ਡਾਇਪਰ ਗਿੱਲਾ ਨਹੀਂ ਹੋਣਾ ਚਾਹੀਦਾ,
0: ਜੀ।
1: ਬੱਚੇ ਦੇ ਡਾਇਪਰ ਦੇ ਵਿੱਚ ਪੋਟੀ ਨਹੀਂ ਰੱਖੀ ਹੋਣੀ ਚਾਹੀਦੀ, ਉਹ ਸੁੱਕ ਜਾਂਦੀ ਹੈ, ਰੈਸ਼ ਕਰ ਦਿੰਦੀ ਹੈ ਇਸ ਕਰਕੇ। ਹਾਂ, ਇੱਕ ਹੋਰ ਗੱਲ ਹੈ, ਸਰਦੀਆਂ ਦੇ ਵਿੱਚ ਵੀ ਜੇ ਤੁਸੀਂ ਡਾਇਪਰ ਲਗਾਉਂਦੇ ਹੋ ਤਾਂ ਡਾਇਪਰ ਫ੍ਰੀ ਟਾਈਮ ਜ਼ਰੂਰ ਦਿਓ ਬੱਚੇ ਨੂੰ, ਜਿਹਨੂੰ ਅਸੀਂ ਕਹਿੰਦੇ ਹਾਂ ਬਰੀਦਿੰਗ ਟਾਈਮ, ਸਕਿਨ ਬਰੀਦਿੰਗ ਟਾਈਮ, 20-25 ਮਿੰਟ 25 ਮਿੰਟ ਅੱਧਾ ਘੰਟਾ
0: ਜੀ
1: ਬਿਨਾਂ ਡਾਇਪਰ ਤੋਂ ਰੱਖੋ
0: ਜੀ। ਸੋ ਪ੍ਰੋਗਰਾਮ ਚੱਲ ਰਿਹਾ ਜੀ ਰੇਡੀਓ ਓਪੀਡੀ, ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
2: ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪਟਿਆਲਾ ਹਸਪੀਟਲ ਮਲੇਰਕੋਟਲਾ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਸੰਜੀਵ ਗੋਇਲ। ਯਾਦ ਰੱਖੋ, ਪਟਿਆਲਾ ਹਸਪੀਟਲ ਮਲੇਰਕੋਟਲਾ। ਕੀ ਤੁਹਾਡੇ ਬੱਚੇ ਨੂੰ ਵਾਰ ਵਾਰ ਬੁਖਾਰ, ਖਾਂਸੀ, ਜ਼ੁਕਾਮ ਜਾਂ ਹੋਰ ਸਿਹਤ ਸਮੱਸਿਆਵਾਂ ਰਹਿੰਦੀਆਂ ਨੇ? ਹੁਣ ਚਿੰਤਾ ਛੱਡੋ, ਕਿਉਂਕਿ ਮਲੇਰਕੋਟਲਾ ਵਿੱਚ ਤੁਹਾਡੇ ਆਪਣੇ ਪਟਿਆਲਾ ਹਸਪੀਟਲ ਵਿੱਚ ਉਪਲਬਧ ਨੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਸੰਜੀਵ ਗੋਇਲ। ਬੱਚਿਆਂ ਨੂੰ ਸਿਹਤ ਸੰਭਾਲ, ਟੀਕਾਕਰਨ, ਨਵਜੰਮੇ ਬੱਚੇ ਦੀ ਦੇਖਭਾਲ ਅਤੇ ਹਰ ਤਰ੍ਹਾਂ ਦੀ ਬਾਲ ਰੋਗ ਸਲਾਹ ਲਈ ਸੰਪਰਕ ਕਰੋ ਪਟਿਆਲਾ ਹਸਪੀਟਲ ਮਲੇਰਕੋਟਲਾ, 98-780-390-038।
0: ਜੀ ਪ੍ਰੋਗਰਾਮ ਚੱਲ ਰਿਹਾ ਰੇਡੀਓ ਓਪੀਡੀ ਤੇ ਗੱਲਾਂ ਬਾਤਾਂ ਚੱਲ ਰਹੀਆਂ ਬੱਚਿਆਂ ਦੀ ਸਿਹਤ ਅਤੇ ਟੀਕਾਕਰਨ ਸੰਬੰਧੀ। ਸੋ ਸਰ, ਜਦੋਂ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਦੇਖਦੇ ਹਾਂ ਜਾਂ ਥੋੜ੍ਹੇ ਜਿਹੇ ਉਸ ਤੋਂ ਵੱਡੇ ਵੀ ਹੋ ਜਾਂਦੇ ਆ, ਤਾਂ ਮਾਵਾਂ ਦੀ ਇੱਕ ਬੜੀ ਵੱਡੀ ਸਮੱਸਿਆ ਹੁੰਦੀ ਹੈ ਕਿ ਸਾਡਾ ਬੱਚਾ ਕੁਛ ਖਾਂਦਾ ਨਹੀਂ ਹੈਗਾ। ਮਤਲਬ ਉਹ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਉਹਨਾਂ ਦੇ ਅੱਗੇ ਪਿੱਛੇ ਘੁੰਮ ਰਹੀਆਂ ਹੁੰਦੀਆਂ ਹੈਗੀਆਂ ਕਿ ਸਾਡਾ ਬੱਚਾ ਕੁਛ ਤਾਂ ਖਾ ਲਏ। ਸੋ ਇਸ ਭੁੱਖ ਦੇ ਘਟਣ ਦਾ ਕੀ ਕਾਰਨ ਹੈ?
1: ਮੈਡਮ, ਭੁੱਖ ਨਹੀਂ ਘਟੀ
0: ਜੀ,
1: ਭੁੱਖ ਨਹੀਂ ਘਟੀ, ਆਪਣੀ ਡਿਮਾਂਡ ਵੱਧ ਗਈ ਕਿ ਬੱਚਾ ਸਾਰਾ ਦਿਨ ਹੀ ਖਾਂਦਾ ਰਹੇ। ਕਿਉਂਕਿ ਮੇਰੇ ਕੋਲ ਪੇਸ਼ੈਂਟਸ ਆਉਂਦੇ ਆ, ਕਹਿਣਗੇ ਪੇਰੈਂਟਸ, ਸਰ ਜੀ ਸਾਡਾ ਬੱਚਾ ਕੁਛ ਖਾਂਦਾ ਨਹੀਂ, ਇਹਦੇ ਟੀਕਾ ਲਾ ਦਿਓ ਖਾਣ ਦਾ। ਬਈ, ਖਾਣ ਦਾ ਕੋਈ ਟੀਕੇ ਦੀ ਲੋੜ ਨਹੀਂ ਹੈ, ਬੱਚੇ ਨੂੰ ਜਿੰਨੀ ਕੁ ਭੁੱਖ ਹੈ ਨਾ, ਬੱਚਾ ਉਨਾ ਕੀ ਖਾਊਗਾ। ਆਮ ਤੌਰ ਤੇ ਕੀ ਹੁੰਦਾ, ਬੱਚੇ ਦੀ ਉਮਰ ਹੈਗੀ 5 ਸਾਲ, ਉਹਦਾ ਵੇਟ ਚਾਹੀਦਾ 18 ਕਿਲੋ, ਤੇ ਬੱਚੇ ਦਾ ਵੇਟ ਹੁੰਦਾ 28 ਕਿਲੋ। ਉਹਦੇ ਵੀ ਪੇਰੈਂਟਸ ਆ ਕੇ ਕਹਿੰਦੇ ਆ ਜੀ ਸਾਡਾ ਬੱਚਾ ਕੁਛ ਖਾਂਦਾ ਨਹੀਂ। ਮਤਲਬ ਤੁਸੀਂ ਐਂ ਕਰ ਦੱਸੋ ਵੀ 9 ਜੇ 10 ਪੇਸ਼ੈਂਟ ਆਉਂਦੇ ਆ, ਉਹਨਾਂ ਦੇ ਵਿੱਚੋਂ 8-9 ਪੇਸ਼ੈਂਟ ਐਸੇ ਹੁੰਦੇ ਆ ਜਿਨ੍ਹਾਂ ਦਾ ਵੇਟ ਬਿਲਕੁਲ ਨੋਰਮਲ ਹੁੰਦਾ, ਪਰ ਉਹ ਫੇਰ ਵੀ ਕਹਿ ਰਹੇ ਹੁੰਦੇ ਆ ਕਿ ਸਾਡਾ ਬੱਚਾ ਕੁਛ ਖਾਂਦਾ ਨਹੀਂ। ਇਸ ਕਰਕੇ ਮੈਂ ਕਹਿੰਦਾ ਵੀ ਭੁੱਖ ਘਟੀ ਨਹੀਂ ਹੈ, ਬੱਚਾ ਕਦੇ ਵੀ ਆਪਣੇ ਜਿੰਨਾ ਨਹੀਂ ਖਾਊਗਾ, ਬੱਚਾ ਕਦੇ ਵੀ ਆਪਣੇ ਵਾਂਗੂ ਨਹੀਂ ਖਾਊਗਾ, ਬੱਚਾ ਕਦੇ ਵੀ ਆਪਣੀ ਮਰਜ਼ੀ ਨਾਲ ਨਹੀਂ ਖਾਊਗਾ। ਬੱਚੇ ਦੀ ਆਪਦੀ ਮਰਜ਼ੀ ਹੈ, ਬੱਚੇ ਦੀ ਆਪਦੀ ਭੁੱਖ ਹੈ, ਬੱਚੇ ਦੀ ਆਪਦੀ ਚੋਇਸ। ਤੁਸੀਂ ਖਾਣਾ ਬਣਾਤਾ ਵੀ ਆਹੀ ਖਾ, ਫਿਰ ਅੱਛਾ ਫਿਰ ਅਸੀਂ ਫੋਰਸ ਕਰਦੇ ਹਾਂ ਵੀ ਤੇਰੀ ਪਲੇਟ ਚਾਹ ਬਚ ਕਿਵੇਂ ਗਿਆ, ਤੂੰ ਆਹ ਕਿਉਂ ਨਹੀਂ ਖਾਧਾ, ਤੂੰ ਆਹ ਕਿਉਂ ਨਹੀਂ ਖਾਧਾ, ਬੇਟੇ ਖੀਰਾ ਖਾ, ਖੀਰਾ ਬਹੁਤ ਅੱਛਾ ਹੁੰਦਾ, ਬੇਟੇ ਫਰੂਟ ਖਾ, ਫਰੂਟ ਬਹੁਤ। ਐ ਨਹੀਂ ਹੈ, ਖੀਰੇ ਦੀ ਕੋਈ ਚੀਜ਼ ਬਣਾ ਕੇ ਦਿਓ, ਤੁਸੀਂ ਫਰੂਟ ਦੀ ਕੋਈ ਚੀਜ਼ ਐਸੀ ਬਣਾ ਕੇ ਦਿਓ ਜਿਹੜਾ ਬੱਚਾ ਕਹੇ ਵੀ ਹਾਂ ਮੈਂ ਖਾਊਂਗਾ
0: ਜੀ।
1: ਇਸ ਕਰਕੇ ਭੁੱਖ ਨਹੀਂ ਘਟੀ ਹੈ, ਆਪਣੀ ਜਿਹੜੀ ਹੈ ਆਪਣੀ ਸੋਚ ਬਦਲ ਗਈ ਇਹਦੇ ਵਿੱਚ। ਮੈਂ ਨਾ ਮਤਲਬ ਕਿਉਂ ਓਬੈਸਟੀ, ਮੋਟਾਪਾ ਕਿਉਂ ਹੋ ਰਿਹਾ, ਇਸੇ ਕਰਕੇ ਹੋ ਰਿਹਾ ਨਾ। ਅਸੀਂ ਕਹਿੰਦੇ ਸਾਡਾ ਬੱਚੇ ਨੂੰ ਭੁੱਖ ਨਹੀਂ ਲੱਗਦੀ, ਬੱਚਾ ਮੋਟਾ ਹੋ ਜਾਂਦਾ। ਅਸੀਂ ਕਹਿੰਦੇ ਬੱਚੋ, ਮਾਂ ਵੀ ਖਵਾਈ ਜਾਂਦੀ ਹੈ, ਦਾਦੀ ਵੀ ਖਵਾਈ ਜਾਂਦੀ ਹੈ, ਨਾਨੀ ਵੀ, ਜਿੱਥੇ ਕੋਈ ਜਾਂਦਾ ਉਹਨੂੰ ਖਵਾਈ ਹੋ ਜਾਂਦੇ।
0: ਸੋ ਕਿਤੇ ਨਾ ਕਿਤੇ ਲਾਡਲਾਪਨ,
1: ਲਾਡਲਾਪਨ।
0: ਸੋ ਇਹ ਜਿਹੜਾ ਲਾਡਲਾਪਨ ਕਈ ਵਾਰੀ ਖਤਰਨਾਕ ਵੀ ਹੋ ਜਾਂਦਾ, ਬੱਚੇ ਓਵਰਵੇਟ ਹੋ ਜਾਂਦੇ ਆ, ਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਜਿਹੜਾ ਇਸ ਗੱਲ ਵਾਸਤੇ ਜਿਹੜਾ ਹੈਗਾ ਕਹਿਣਾ ਸ਼ੁਰੂ ਕਰ ਦਿੰਦੇ ਹੋ ਕਿ ਸਾਡਾ ਬੱਚਾ ਓਵਰਵੇਟ ਹੋ ਗਿਆ ਜੀ, ਹੁਣ ਇਹਦੀ ਦਵਾਈ ਦਿੱਤੀ ਜਾਵੇ,
1: ਇਹਦੀ ਦਵਾਈ ਦਿਓ।
0: ਸੋ ਜਿਹੜਾ ਹੈਗਾ ਠੀਕ ਹੈ, ਲਾਡ ਪੈਰ ਆਪਣੀ ਜਗ੍ਹਾ ਹੁੰਦਾ ਹੈਗਾ, ਪਰ ਕਿਤੇ ਨਾ ਕਿਤੇ ਸਿਹਤ,
1: ਸਿਹਤ ਆਪਣੀ ਜਗ੍ਹਾ,
0: ਬਿਲਕੁਲ ਆਪਣੀ ਜਗ੍ਹਾ ਹੁੰਦੀ ਹੈ। ਸੋ ਸਰ, ਅਕਸਰ ਜਿਵੇਂ ਅੱਜ ਕੱਲ੍ਹ ਮਾਪਿਆਂ ਦੀ ਗੱਲ ਅਸੀਂ ਕਰੀਏ ਤਾਂ ਮਾਪੇ ਨਾ ਜ਼ਿਆਦਾ ਪੋਜੈਸਿਵ ਹੋ ਗਏ ਬੱਚਿਆਂ ਨੂੰ ਲੈ ਕੇ। ਮਤਲਬ ਬੱਚੇ ਨੂੰ ਥੋੜ੍ਹੀ ਬਹੁਤ ਖੰਘ ਹੋਈ, ਛਿੱਕ ਵੱਜੀ ਉਹਦੀ, ਤਾਂ ਨਾਲ ਦੀ ਨਾਲ ਉਹਨਾਂ ਨੂੰ ਐਂ ਹੁੰਦਾ ਕਿ ਡਾਕਟਰ ਕੋਲ ਲੈ ਜਾਓ ਇਹਨੂੰ ਫਟਾਫਟ। ਤਾਂ ਮਤਲਬ ਕਿਹੜੀਆਂ ਐਸੀਆਂ ਕੰਡੀਸ਼ਨਸ ਹੁੰਦੀਆਂ ਜਿਨ੍ਹਾਂ ਦੇ ਵਿੱਚ ਇੱਕ ਬੱਚੇ ਨੂੰ ਡਾਕਟਰ ਦੀ ਜ਼ਰੂਰਤ ਹੁੰਦੀ ਹੈ?
1: ਇਹ ਵੀ ਬਹੁਤ ਵਧੀਆ ਗੱਲ ਹੈ, ਕਿਉਂਕਿ ਕਿਉਂਕਿ ਮੈਂ ਕਹਿੰਦਾ ਵੀ ਪੋਜੈਸਿਵ ਹੋਣਾ ਚੰਗੀ ਗੱਲ ਵੀ ਹੈ, ਪੋਜੈਸਿਵ ਓਵਰ ਪੋਜੈਸਿਵ ਹੋਣਾ ਮਾੜੀ ਗੱਲ ਹੈ। ਕਿਉਂਕਿ ਆਪਾਂ ਕਈ ਵਾਰ ਕੀ ਕਰਦੇ ਹਾਂ, ਮਾੜੀ ਜਿਹੀ ਜਿਵੇਂ ਹੁਣ ਤੁਸੀਂ ਦੱਸਿਆ ਛਿੱਕ ਹੋਈ, ਮਾੜਾ ਜਿਹਾ ਮਾਈਲਡ ਫੀਵਰ ਹੋਇਆ, ਆਪਾਂ ਡਾਕਟਰ ਕੋਲ ਲੈ ਗਏ, ਫਿਰ ਇੱਕ ਡਾਕਟਰ ਨੇ ਦਵਾਈ ਨਹੀਂ ਦਿੱਤੀ, ਬੁਖਾਰ ਨਹੀਂ ਉਤਰਿਆ, ਆਪਾਂ ਦੂਜੇ ਡਾਕਟਰ ਕੋਲ ਲੈ ਗਏ, ਦੂਜੇ ਕੋਲ ਤੀਜੇ। ਮੈਂ ਇਹੀ ਜਿਹੇ ਵੀ ਪੇਰੈਂਟਸ ਦੇਖੇ ਜਿਹੜੇ ਇੱਕ ਦਿਨ 'ਚ ਤਿੰਨ ਡਾਕਟਰ ਬਦਲ ਲੈਂਦੇ। ਤਾਂ ਆਪਾਂ ਇੰਨੇ ਵੀ ਪੋਜੈਸਿਵ ਨਾ ਹੋ ਕਿ ਆਪਾਂ ਆਪਣੇ ਬੱਚੇ ਦੀ ਸਿਹਤ ਨਾਲ ਖਿਲਵਾੜ ਕਰਤੀ। ਜੇ ਉਹਨੂੰ ਮਾਈਲਡ ਖਾਂਸੀ ਹੈ, ਥੋੜ੍ਹੀ ਜਿਹੀ ਖਾਂਸੀ ਹੈ, ਥੋੜ੍ਹਾ ਜਿਹਾ ਬੁਖਾਰ ਹੈ, ਜਾਂ ਥੋੜ੍ਹੀ ਜਿਹੀ ਕੋਈ ਪ੍ਰੋਬਲਮ ਹੈ, ਤੁਸੀਂ ਇੱਕ ਵਾਰ ਡਾਕਟਰ ਨੂੰ ਜੇ ਕੰਸਲਟ ਕਰਨਾ, ਕਰ ਲਿਆ, ਉਹਨੂੰ ਟਾਈਮ ਲੱਗੂਗਾ ਠੀਕ ਹੋਣ 'ਤੇ, ਉਹਨੂੰ 3-4 ਦਿਨ ਦਿਓ। ਹਾਂ, ਜੇ ਤੁਹਾਨੂੰ ਲੱਗ ਰਿਹਾ ਬੱਚੇ ਨੂੰ ਸਾਹ 'ਚ ਦਿੱਕਤ ਆ ਰਹੀ ਹੈ, ਬੱਚਾ ਡਿਟੀਰੀਓਰੇਟ ਹੋ ਰਿਹਾ, ਬੱਚਾ ਡਰਾਊਜ਼ੀ ਹੋ ਰਿਹਾ, ਬੇਹੋਸ਼ੀ ਦੀ ਹਾਲ, ਜਾਂ ਮਤਲਬ ਕੋਈ ਵੀ ਪ੍ਰੋਬਲਮ ਇੱਦਾਂ ਦੀ, ਹਾਈ ਗ੍ਰੇਡ ਫੀਵਰ ਹੈ ਮੰਨ ਲਓ, 102 ਦੇ ਉੱਤੇ ਜੀ, ਬੁਖਾਰ ਨਹੀਂ ਉੱਤਰ ਰਿਹਾ, ਤਾਂ ਫਿਰ ਤੁਸੀਂ ਡਾਕਟਰ ਕੋਲ ਲੈ ਕੇ ਜਾਣਾ। ਮਤਲਬ ਛੋਟੀਆਂ ਛੋਟੀਆਂ ਗੱਲਾਂ ਵਾਸਤੇ ਆਪ ਵੀ ਤੁਸੀਂ ਪੈਨਿਕੀ ਹੋ ਜਾਂਦੇ ਹੋ, ਆਪ ਵੀ ਵਰੀ ਹੋ ਜਾਂਦੇ ਹੋ, ਫਿਰ ਤੁਸੀਂ ਸਾਰੀ ਫੈਮਿਲੀ ਦੇ ਵਿੱਚ ਵੀ, ਕਿਉਂਕਿ ਨੈਚੁਰਲੀ ਇੱਕ ਬੱਚੇ ਨਾਲ ਸਾਰੇ ਜਣੇ ਜੁੜੇ ਹੋਏ ਨੇ ਨਾ, ਤਾਂ ਇਸ ਕਰਕੇ ਬਿਲਕੁਲ ਤੁਸੀਂ ਇਹਨੂੰ ਬੈਲੈਂਸ ਮੰਨ ਲਾ ਕੇ ਚੱਲੋ
0: ਜੀ,
1: ਪੋਜੈਸਿਵਨੈਸ ਐਂਡ ਓਵਰ ਪੋਜੈਸਿਵਨੈਸ, ਇਹਦੇ 'ਚ ਫਰਕ ਹੋਣਾ ਚਾਹੀਦਾ
0: ਜੀ। ਸੋ ਜਦੋਂ ਅਸੀਂ ਥੋੜ੍ਹਾ ਜਿਹਾ ਇਸ ਤੋਂ ਬਾਹਰ ਨਿਕਲਦੇ ਹੈਗੇ ਹਾਂ ਤਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਜਿਵੇਂ ਮੈਂ ਹੁਣੇ ਜ਼ੁਕਾਮ ਦੀ ਗੱਲ ਕੀਤੀ ਹੈ, ਖਾਂਸੀ ਦੀ ਗੱਲ ਕੀਤੀ, ਕਈ ਬੱਚੇ ਐਸੇ ਸਾਨੂੰ ਦੇਖਣ ਨੂੰ ਮਿਲਦੇ ਹੈਗੇ ਆ ਜਿਨ੍ਹਾਂ ਨੂੰ ਮਤਲਬ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਜਿਹੜਾ ਹੈਗਾ ਨਾ ਖਾਂਸੀ ਜ਼ੁਕਾਮ ਹੋਇਆ ਹੀ ਰਹਿੰਦਾ ਹੈਗਾ। ਉੱਥੇ ਇਹ ਕਿਹਾ ਜਾਂਦਾ ਕਿ ਜੀ ਬੱਚਿਆਂ ਦੀ ਇਮਿਊਨਿਟੀ ਵੀਕ ਹੈ, ਕੀ ਇਹਦੇ ਪਿੱਛੇ ਸਿਰਫ ਇਮਿਊਨਿਟੀ ਹੀ ਕੰਮ ਕਰ ਰਹੀ ਹੁੰਦੀ ਹੈ ਜਾਂ ਹੋਰ ਵੀ ਕੋਈ ਰੀਜ਼ਨ ਹੁੰਦਾ?
1: ਦੋਨੋਂ ਗੱਲਾਂ
0: ਜੀ,
1: ਬੱਚਿਆਂ ਦੇ ਵਿੱਚ ਯੂਜ਼ਲੀ ਇਮਿਊਨਿਟੀ ਘੱਟ ਹੁੰਦੀ ਹੈ। ਮੈਂ ਬਹੁਤ ਸਾਰੇ ਓਪੀਡੀ ਦੇ ਵਿੱਚ ਬੱਚਿਆਂ ਨੂੰ ਕਹਿੰਦਾ ਹੁੰਦਾ ਵੀ ਇਹਦੀ ਇਮਿਊਨਿਟੀ, ਜਿਹੜੇ ਐਲਰਜੀ ਦੇ ਐਂਟੀਬੋਡੀਜ਼ ਨੇ ਉਹ 14 ਸਾਲ 'ਤੇ ਜਾ ਕੇ ਬਣਦੇ ਆ। ਇਸ ਕਰਕੇ ਐਲਰਜੀਕ ਕੰਡੀਸ਼ਨ ਹੈ ਜਿਹੜੀ, ਜਿਵੇਂ ਖਾਂਸੀ ਹੋ ਗਿਆ, ਜ਼ੁਕਾਮ ਹੋ ਗਿਆ, ਇਹ ਬੱਚੇ ਨੂੰ ਅਟੈਕਸ ਮਹੀਨੇ ਦੇ 2 ਮਹੀਨਿਆਂ 'ਚ ਇੱਕ ਅੱਧਾ ਆਉਂਦਾ ਰਹਿੰਦਾ। ਹੁਣ ਤੁਸੀਂ ਆਪ ਦੇਖੋ ਵੀ ਛੋਟਾ ਬੱਚਾ, ਇਮਿਊਨਿਟੀ ਘੱਟ ਹੈ, ਉਹਨੂੰ 2 ਕੁ ਮਹੀਨਿਆਂ 'ਚ ਖਾਂਸੀ ਹੋ ਗਈ, 1-2 ਮਹੀਨਿਆਂ ਬਾਅਦ ਉਹਨੂੰ ਟੱਟੀਆਂ ਉਲਟੀਆਂ ਲੱਗ ਗਈਆਂ, 1-2 ਮਹੀਨਿਆਂ ਬਾਅਦ ਉਹਨੂੰ ਕੋਈ ਸਕਿਨ ਦੀ ਪ੍ਰੋਬਲਮ ਹੋ ਗਈ, ਤਾਂ ਆਪਾਂ ਉਹਨਾਂ ਦਾ ਸਾਡਾ ਬੱਚਾ ਰੋਜ਼ ਹੀ ਬਿਮਾਰ ਹੈ? ਨਹੀਂ, ਰੋਜ਼ ਬਿਮਾਰ ਨਹੀਂ ਹੈ, ਇਹ ਨੋਰਮਲ ਪ੍ਰੋਸੈਸ ਹੈ, 3-4 ਇੱਦਾਂ ਦੀਆਂ ਚੀਜ਼ਾਂ ਸਾਲ ਦੇ ਵਿੱਚ ਹੋਣੀਆਂ, ਨੋਰਮਲ ਹੈ। ਪਰ ਹਾਂ, ਜੇ ਉਹ ਜ਼ਿਆਦਾ ਹੁੰਦੀਆਂ ਤਾਂ ਕੁਛ ਬੱਚੇ ਐਲਰਜਿਕ ਹੁੰਦੇ ਆ। ਐਲਰਜਿਕ ਮੀਨਸ ਜਿਨ੍ਹਾਂ ਦੇ ਵਿੱਚ ਜ਼ਿਆਦਾ ਸਕ੍ਰੀਸ਼ਨਸ ਹੋ ਜਾਂਦੀਆਂ, ਤੁਸੀਂ ਦੇਖੋਗੇ ਉਹਨਾਂ ਨੂੰ ਛਿੱਕਾਂ ਲੱਗਦੀਆਂ, ਛਿੱਕਾਂ ਲੱਗਦੀ ਸਾਹ ਹੋ ਜਾਂਦਾ ਵੀ ਸਰ ਜੀ ਛਿੱਕਾਂ ਲੱਗੀਆਂ, ਕੋਲਡ ਹੋਇਆ, ਫਿਰ ਉਹਨੂੰ ਸਾਹ ਲੈਣ 'ਚ ਸੀਟੀਆਂ ਦੀ ਆਵਾਜ਼ ਆਉਣ ਲੱਗੀ, ਮੀਨਸ ਉਹ ਅਸਥਮੈਟਿਕ ਹੋ ਗਈ ਕਫ
0: ਜੀ।
1: ਉਸ ਅਸਥਮੈਟਿਕ ਕਫ ਨੂੰ ਅਸੀਂ ਐਲਰਜੀ ਕਫ ਕਹਿ ਦਿੰਦੇ
0: ਜੀ,
1: ਤਾਂ ਉਹ ਐਲਰਜਿਕ ਜੈਨੇਟਿਕਲੀ ਹੈ।
0: ਸੋ ਅੱਜ ਕੱਲ੍ਹ ਚਾਹੇ ਅਸੀਂ ਵਿਦੇਸ਼ਾਂ ਦੀ ਗੱਲ ਕਰ ਲਈਏ, ਚਾਹੇ ਅਸੀਂ ਆਪਣੇ ਦੇਸ਼ ਦੀ ਗੱਲ ਕਰ ਲਈਏ, ਮਾਪੇ ਦੋਨੇ ਵਰਕਿੰਗ ਹੁੰਦੇ ਆ, ਉਸ ਚੱਕਰ ਦੇ ਵਿੱਚ ਬੱਚੇ ਪਿੱਛੇ ਕਿਤੇ ਨਾ ਕਿਤੇ ਇਕੱਲੇ ਰਹਿ ਜਾਂਦੇ ਆ ਜਾਂ ਫਿਰ ਨੈਨੀਜ਼ ਦੇ ਸਹਾਰੇ ਰਹਿ ਜਾਂਦੇ ਹੈਗੇ ਆ, ਤਾਂ ਉਹਨਾਂ ਦੀ ਜਿਹੜੀ ਮਾਨਸਿਕ ਸਿਹਤ ਹੈਗੀ ਆ ਉਹਦੇ ਉੱਪਰ ਇਹਦਾ ਬੜਾ ਅਸਰ ਪੈਂਦਾ। ਸੋ ਕਿਸ ਤਰੀਕੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਇੱਕ ਸਹੀ ਮਾਨਸਿਕ ਕੰਡੀਸ਼ਨ ਦੇ ਵਿੱਚ ਰੱਖ ਸਕਦੇ ਹਾਂ?
1: ਕਿਉਂਕਿ ਅੱਜ ਕੱਲ੍ਹ ਕੀ, ਜਿਵੇਂ ਤੁਸੀਂ ਦੱਸਿਆ ਦੋਨੋਂ ਵਰਕਿੰਗ
0: ਜੀ,
1: ਦੋਨੋਂ ਵਰਕਿੰਗ ਹੈ। ਪਹਿਲਾਂ ਅਸੀਂ ਨਾ, ਮਤਲਬ ਮੈਂ ਅੱਜ ਤੋਂ 15-20 ਸਾਲ ਦੀ ਗੱਲ ਦੱਸਦਾ, ਅੱਗੇ ਡਬਲ ਇਨਕਮ ਗਰੁੱਪ ਕਹਿੰਦੇ ਹੁੰਦੇ ਸੀ, ਡਬਲ ਇਨਕਮ ਗਰੁੱਪ ਮਤਲਬ ਪੇਰੈਂਟਸ ਦੋਨੋਂ ਕੰਮ ਕਰ ਰਹੇ ਆ। ਹੁਣ ਇੱਕ ਉਦੋਂ DIG ਕਹਿੰਦੇ ਹੁੰਦੇ ਸੀ, ਡਬਲ ਇਨਕਮ ਗਰੁੱਪ। ਹੁਣ ਮੈਂ ਪਿੱਛੇ ਜੇ ਇੱਕ ਵਰਡ ਪੜ੍ਹ ਰਿਹਾ ਸੀਗਾ, ਡਿੰਕਸ, ਤੁਸੀਂ ਸ਼ਾਇਦ ਸੁਣਿਆ, ਡਿੰਕਸ ਹੈਗਾ ਡਬਲ ਇਨਕਮ ਨੋ ਕਿਡਸ।
0: ਓ ਮਾਈ ਗੋਡ,
1: ਤੁਸੀਂ ਮਤਲਬ ਇਹ ਦੇਖੋ, MNC ਕੰਪਨੀਆਂ ਜਾਂ ਇੱਦਾਂ ਦੀਆਂ ਕੰਪਨੀਆਂ ਦੇ ਵਿੱਚ ਬੱਚੇ ਵਰਕ ਕਰ ਰਹੇ ਨੇ, 7-8 ਸਾਲ ਹੋ ਗਏ ਮੈਰਿਜ ਨੂੰ, ਉਹਨਾਂ ਨੇ ਡਿਸਾਈਡ ਕੀਤਾ ਵੀ ਹਜੇ ਨਹੀਂ ਬੱਚਾ ਕਰਨਾ। ਔਰ ਇਹ ਇੱਥੋਂ ਦੀ ਗੱਲ ਦੱਸ ਰਹੇ ਮੈਂ, ਫੋਰਨ ਦੇ ਵਿੱਚ ਦੇਖੋ ਕੀ ਹਾਲ ਹੈ। ਜਾਂ ਤੁਸੀਂ ਬਾਹਰਲੀ ਗੱਲ ਕੀਤੀ, ਤਾਂ ਪੇਰੈਂਟਸ ਜਦੋਂ ਬਾਹਰ ਚਲੇ ਜਾਂਦੇ ਆ, ਤੁਸੀਂ ਮੈਂਟਲ ਹੈਲਥ ਦੀ ਗੱਲ ਕੀਤੀ, ਮੈਂ ਕਹਿੰਦਾ ਦੋਨੋਂ ਹੀ ਹੈਲਥ ਜਿਹੜੀਆਂ ਬੱਚੇ ਦੀਆਂ ਕੰਪਰੋਮਾਈਜ਼ ਹੁੰਦੀਆਂ, ਫਿਜ਼ੀਕਲ ਹੈਲਥ ਵੀ ਅਤੇ ਮੈਂਟਲ ਹੈਲਥ ਵੀ, ਉਹਦੇ ਵਿੱਚ ਫਿਰ ਤੁਸੀਂ ਕੀ ਕਰਨਾ? ਉਹਦੇ ਵਿੱਚ ਮੇਰਾ ਤਾਂ ਇਹੀ ਸੁਜੈਸ਼ਨ ਹੈ ਵੀ ਜਦੋਂ ਵੀ ਦੋਨੋਂ ਜਣੇ ਤੁਸੀਂ ਘਰੇ ਹੋਵੋ ਜਾਂ ਇੱਕ ਜਣਾ ਘਰੇ ਹੋ, ਤਾਂ ਬੱਚੇ ਨੂੰ ਕੁਆਲਿਟੀ ਟਾਈਮ ਦਿਵੋ। ਇਹ ਨਹੀਂ ਵੀ ਤੁਸੀਂ ਮਸਾਂ ਦਾ, ਤੁਹਾਨੂੰ ਹਫ਼ਤੇ ਬਾਅਦ ਟਾਈਮ ਮਿਲਿਆ ਬੱਚੇ ਨੂੰ ਮਿਲਣ ਦਾ, ਤੁਸੀਂ ਮੋਬਾਈਲ 'ਤੇ ਬੈਠੇ ਹੋ, ਤੁਸੀਂ ਟੀਵੀ 'ਤੇ ਬੈਠੇ ਹੋ, ਤੁਸੀਂ ਦੋਸਤਾਂ ਨਾਲ ਫੋਨ 'ਤੇ ਗੱਲ ਕਰ ਰਹੇ ਹੋ, ਤੁਸੀਂ ਉਦੋਂ ਹੀ ਪ੍ਰੋਗਰਾਮ ਬਣਾ ਲਿਓ ਜਾਂ ਬਾਹਰ ਘੁੰਮ ਕੇ ਆਉਂਦੇ ਹੋ, ਕੁਆਲਿਟੀ ਟਾਈਮ ਦਿਓ। ਫਿਰ ਬੱਚੇ ਨੂੰ ਫੂਡ ਹੈਬਿਟਸ ਬਾਰੇ ਦੱਸੋ ਉਹਨਾਂ ਟਾਈਮ ਦੇ ਵਿੱਚ
0: ਜੀ।
1: ਕੋਸ਼ਿਸ਼ ਕਰੋ ਤੁਹਾਡਾ ਜਿਹੜਾ 2 ਜਣੇ ਜੇ ਤੁਸੀਂ ਜੋਬ ਕਰਦੇ ਹੋ, ਤਾਂ ਡਿਊਟੀ ਦੇ ਵਿੱਚ ਘੱਟੋ ਘੱਟ 4-5 ਘੰਟੇ ਐਸੇ ਹੋਣ, ਇੱਕ ਜਣਾ ਘਰੇ ਹੋਵੇ। ਇਹ ਮੈਂ ਫੋਰਨ ਲਈ ਵੀ ਗੱਲ ਕਰ ਰਿਹਾ, ਜੇ ਇੱਦਾਂ ਦੀ ਕੋਈ ਜੋਬ ਐਡਜਸਟਮੈਂਟ ਹੋ ਸਕਦੀ ਹੈ ਤਾਂ ਚਾਹੇ 2 ਪੈਸੇ ਘੱਟ ਵੀ ਹੋ ਜਾਣ, ਕਿਉਂਕਿ ਬੱਚਿਆਂ ਤੋਂ ਉੱਤੇ ਕੋਈ ਪੈਸਾ ਨਹੀਂ ਹੈਗਾ। ਬੱਚਿਆਂ ਦੀ ਸਿਹਤ ਸੰਭਾਲ ਜ਼ਿਆਦਾ ਜ਼ਰੂਰੀ ਹੈ। ਪਹਿਲੇ 8-10 ਸਾਲ ਜਦੋਂ ਤੁਸੀਂ ਦੇ ਤੇ, ਉਦੋਂ ਬਾਅਦ ਬੱਚੇ ਨੇ ਪਲ ਜਾਣਾ। ਅੱਗੇ ਆਪਣੇ ਬਜ਼ੁਰਗ ਵੀ ਤਾਂ ਕਹਿੰਦੇ ਹੁੰਦੇ ਸੀ ਨਾ ਕਿ 5 ਸਾਲ ਗਾਲੇ ਅਤੇ 1 ਲਾਲ ਪਾਲੇ।
0: ਕਿਆ ਬਾਤ ਹੈ, ਸਹੀ ਹੈ। ਸੋ ਗੱਲਾਂ ਬਾਤਾਂ ਚੱਲ ਰਹੀਆਂ ਜੀ ਡਾਕਟਰ ਸੰਜੀਵ ਗੋਇਲ ਹੋਰਾਂ ਦੇ ਨਾਲ। ਸੋ ਸਰ, ਅਸੀਂ ਜਿਹੜਾ ਬੱਚਿਆਂ ਦੀ ਭਾਸ਼ਾ ਨੂੰ ਲੈ ਕੇ ਵੀ ਥੋੜ੍ਹਾ ਜਿਹਾ ਚਿੰਤਾ ਦੇ ਵਿੱਚ ਹੁੰਦੇ ਹਾਂ ਕਿ ਬੱਚੇ ਜਿਹੜੇ ਹੈਗੇ ਨਾ, ਥੋੜ੍ਹੇ ਜਿਹੇ ਮਤਲਬ ਜਦੋਂ ਸਕੂਲਾਂ ਦੇ ਵਿੱਚ ਹੈਗੇ ਆ, ਨਾ ਉਹ ਅੰਗਰੇਜ਼ੀ ਜੋਗੇ ਰਹੇ ਆ, ਨਾ ਪੰਜਾਬੀ ਜੋਗੇ ਰਹੇ ਆ, ਅਤੇ ਹਿੰਦੀ ਤਾਂ ਮਤਲਬ

0: ਇੱਥੇ ਦੀ ਗੱਲ ਦੱਸ
1: ਜੀ
0: ਰਿਹਾ।
1: ਜੀ ਬਿਲਕੁਲ
0: ਫੋਰਨ 'ਚ ਤਾਂ ਤੁਸੀਂ ਦੇਖੋ ਕੀ ਹਾਲ ਹੋਊਗਾ। ਫੋਰਨ ਦੇ ਵਿੱਚ ਕੀ ਹੈ, ਬੱਚੇ ਪੰਜਾਬੀ ਮਤਲਬ ਬੋਲੀ ਨੂੰ ਸਮਝ ਲੈਂਦੇ ਆ ਪਰ ਬੋਲ ਨਹੀਂ ਸਕਦੇ,
1: ਜੀ
0: ਕਿਉਂਕਿ ਉਹਨਾਂ ਦਾ ਜਿਹੜਾ ਸਾਰਾ ਗਰੁੱਪ ਹੈ ਪੀਅਰ ਗਰੁੱਪ ਹੈ ਉਹ ਸਾਰਾ ਇੰਗਲਿਸ਼ ਬੋਲਦਾ ਹੈ,
1: ਜੀ
0: ਇਸ ਕਰਕੇ ਉਹਨਾਂ ਨੂੰ ਵਰਡਸ ਹੀ ਨਹੀਂ ਆਉਂਦੇ, ਉਹਨਾਂ ਦੇ ਯਾਦ ਹੀ ਨਹੀਂ ਆਉਂਦੇ ਉਹਨਾਂ ਨੂੰ, ਯਾਦ ਹੁੰਦੇ ਨਹੀਂ। ਅੱਛਾ ਫਿਰ ਘਰੇ ਆ ਕੇ ਪੇਰੈਂਟਸ ਨੇ ਜਿਹੜੇ ਉਹ ਸਾਰੇ ਪੰਜਾਬੀ ਬੋਲਦੇ ਆ, ਉਹ ਫਿਰ ਇੰਗਲਿਸ਼ ਅਤੇ ਪੰਜਾਬੀ ਦੀ ਇੰਨੀ ਜ਼ਿਆਦਾ ਕਨਫਿਊਜ਼ਨ ਹੁੰਦੀ ਹੈ ਕਿ ਬੱਚਾ ਨਾ ਉਹ ਬੋਲ ਪਾਉਂਦਾ ਨਾ ਉਹ ਬੋਲ ਪਾਉਂਦਾ। ਇਹ ਮਤਲਬ ਪ੍ਰੈਕਟੀਕਲ ਦੱਸ ਰਿਹਾ ਮੈਂ, ਮੇਰੇ ਕੋਲ ਪੇਰੈਂਟਸ ਆਉਣਗੇ ਨਾ, ਕਿਉਂਕਿ ਉੱਥੇ ਪ੍ਰੋਬਲਮ ਕੀ ਹੈ, ਸੋਸ਼ਲਾਈਜੇਸ਼ਨ ਨਹੀਂ ਹੈ ਉੱਥੇ। ਇਹ ਤਾਂ ਹੈ ਨਹੀਂ ਵੀ ਚਾਰ ਬੰਦੇ ਤੁਹਾਡੇ ਘਰੇ ਆ ਗਏ ਸ਼ਾਮ ਨੂੰ ਤੁਹਾਡੇ ਹੀ ਦੋਸਤ ਲਾ ਲਓ, ਉਹ ਪੰਜਾਬੀ ਬੋਲੀ ਜਾਂਦੇ ਤਾਂ ਬੱਚਾ ਪੰਜਾਬੀ ਸਿੱਖ ਜੂਗਾ, ਇਕੱਲੀ ਮਦਰ ਹੈ।
1: ਜੀ
0: ਕਈਆਂ ਘਰਾਂ ਦੇ ਵਿੱਚ ਤਾਂ ਫਾਦਰ ਵੀ ਹਫ਼ਤਾ ਹਫ਼ਤਾ ਬਾਹਰ ਗਏ ਹੋਏ ਨੇ, ਤਾਂ ਮਦਰ ਕਿੰਨਾ ਕੁ ਵਿਚਾਰੀ ਬੱਚੇ ਨੂੰ ਸਿਖਾ ਸਕਦੀ ਹੈ।
1: ਜੀ
0: ਉਹਦੇ ਕਰਕੇ ਸ਼ਾਇਦ ਕਈ ਵਾਰ ਪੇਰੈਂਟਸ ਨੂੰ ਲੱਗਣ ਲੱਗ ਜਾਂਦਾ ਸਾਡਾ ਬੱਚਾ ਔਟਿਸਟਿਕ ਨਾ ਹੋਵੇ, ਠੀਕ ਹੈ ਨਾ, ਉਹ ਫਿਰ ਮੇਰੇ ਕੋਲ ਲੈ ਕੇ ਆਉਂਦੇ ਆ, ਫਿਰ ਅਸੀਂ ਉਹਨੂੰ ਅਸੈਸ ਕਰਦੇ ਹਾਂ। ਅਸੈਸ ਕਰਕੇ ਅਸੀਂ ਕਹਿੰਦੇ ਇਹਨੂੰ ਔਟਿਸਟਿਕ ਨਹੀਂ ਹੈ, ਇਹਨੂੰ ਆਈਸੋਲੇਟ ਹੋਇਆ ਵੇ,
1: ਜੀ
0: ਬੱਚਾ ਆਪਣੇ ਇਨਵਾਇਰਮੈਂਟ ਤੋਂ ਟੁੱਟਿਆ ਹੋਇਆ। ਫਿਰ ਹਾਂਜੀ ਹਾਂ ਸਰ, ਇਹ ਤਾਂ ਗੱਲ ਤੁਸੀਂ ਸਹੀ ਕਹੀ ਹੈ, ਅਸੀਂ ਤਾਂ ਜਦੋਂ ਦੇ ਇੱਥੇ ਆਏ ਹਾਂ ਇਹ ਤਾਂ ਬਹੁਤ ਜ਼ਿਆਦਾ ਬੋਲਣ ਲੱਗ ਗਿਆ, ਇਹ ਤਾਂ ਸਾਡੇ ਘਰ 'ਚ ਇੰਨੇ ਬੰਦੇ ਨੇ ਜੀ, ਅਸੀਂ ਜਦੋਂ ਦੇ ਪਿੰਡ 'ਚ ਬੈਠੇ ਹਾਂ ਇਹ ਤਾਂ ਜੀ ਸਾਰਾ ਦਿਨ ਹੀ ਬੋਲਣੋਂ ਨਹੀਂ ਹਟਦਾ, ਸਾਨੂੰ ਤਾਂ ਉੱਥੇ ਇਹ ਡਰ ਪੈ ਗਿਆ ਸੀ ਵੀ ਕਿਤੇ ਉਹਨੂੰ ਔਟਿਜ਼ਮ ਤਾਂ ਨਹੀਂ। ਫਿਰ ਉਹਨਾਂ ਨੂੰ ਇਹ ਸਮਝਾਉਣਾ ਪੈਂਦਾ ਵੀ ਇਹ ਕਲਚਰ ਦਾ ਹੀ ਫਰਕ ਹੈ,
1: ਜੀ
0: ਕਿਉਂਕਿ ਬੱਚੇ ਨੂੰ ਆਈਸੋਲੇਟ ਨਾ ਕਰੋ, ਘਰੇ ਵੀ ਕੋਸ਼ਿਸ਼ ਕਰੋ ਬੱਚੇ ਨੂੰ ਆਪਣੀ ਭਾਸ਼ਾ ਸਿਖਾਓ, ਕਿਉਂਕਿ ਇਮੋਸ਼ਨਸ ਨੇ ਨਾ ਜਿਹੜੀਆਂ ਉਹ ਆਪਣੀ ਭਾਸ਼ਾ 'ਚ ਹੀ ਦੱਸ ਸਕਦੇ ਆਪਣਾ, ਜਿਵੇਂ ਮੈਂ ਹੁਣ ਬੋਲ ਰਿਹਾ ਨਾ, ਮੈਂ ਹੋਰ ਕਿਸੇ ਭਾਸ਼ਾ 'ਚ ਨਹੀਂ ਦੱਸ ਸਕਦਾ ਆਪਣੀ ਇਮੋਸ਼ਨਸ ਨੂੰ।
1: ਜੀ ਸੋ ਪ੍ਰੋਗਰਾਮ ਜਿਹੜਾ ਆਪਣੇ ਬਿਲਕੁਲ ਆਖਰੀ ਪੜਾਅ 'ਤੇ ਪਹੁੰਚ ਚੁੱਕਿਆ, ਸੋ ਸਰ ਚੱਲਦੇ ਚੱਲਦੇ ਇੱਕ ਸਵਾਲ ਮੈਂ ਜ਼ਰੂਰ ਕਰਨਾ ਚਾਹਾਂਗੀ, ਬੱਚਿਆਂ ਦੇ ਸਕਰੀਨ ਟਾਈਮ ਨੂੰ ਲੈ ਕੇ ਪੇਰੈਂਟਸ ਦੀਆਂ ਬੜੀਆਂ ਕੁਐਰੀਜ਼ ਹੁੰਦੀਆਂ ਕਿ ਜੀ ਬੱਚੇ ਨੂੰ ਕਿੰਨਾ ਟਾਈਮ ਫੋਨ ਦਿੱਤਾ ਜਾਵੇ, ਸੋ ਸਕਰੀਨ ਟਾਈਮ ਕਿੰਨਾ ਹੋਣਾ ਚਾਹੀਦਾ?
0: ਹਾਂਜੀ ਸਕਰੀਨ ਟਾਈਮ ਉਹ ਇੰਨਾ ਕਿ ਜ਼ਿਆਦਾ ਕਰੰਟ ਟੋਪਿਕ ਹੈ ਇਹ ਸਕਰੀਨ ਟਾਈਮ, ਤੁਸੀਂ ਪੁੱਛਿਆ ਬਹੁਤ ਵਧੀਆ ਕੀਤਾ
1: ਜੀ।
0: ਕਿਉਂ ਕਰੰਟ ਟੋਪਿਕ ਹੈ, ਕਿਉਂਕਿ ਜੇ ਮੇਰੇ ਕੋਲ 15 ਬੱਚੇ ਦਾਖਲ ਨੇ, ਮੇਰੇ ਕੋਲ ਓਪੀਡੀ ਦੇ ਵਿੱਚ ਇੰਨੇ ਪੇਸ਼ੈਂਟ ਆਉਂਦੇ ਆ, ਤਾਂ 15 ਦੇ ਵਿੱਚੋਂ 15 ਦੇ 15 ਮੋਬਾਈਲ ਦੇਖ ਰਹੇ ਹੁੰਦੇ ਜਦੋਂ ਮੈਂ ਰਾਊਂਡ ਤੇ ਜਾਣਾ,
1: ਓਕੇ,
0: ਬਾਕੀ 15 ਵੀ ਉਹ ਕਿਹੜੇ? ਪੇਰੈਂਟਸ
1: ਜੀ।
0: ਮਤਲਬ ਜੇ ਵਾਰਡ ਦੇ ਵਿੱਚ ਬੱਚੇ ਦਾਖਲ ਹੈਗੇ ਆ ਤਾਂ ਉਹ ਸਾਰੇ, ਮੀਨਸ ਸਕਰੀਨ ਟਾਈਮ ਨੇ ਤਾਂ ਇੰਨਾ ਕੀ ਦੁਖੀ ਕਰਤਾ ਪੇਰੈਂਟਸ ਨੂੰ
1: ਜੀ,
0: ਕਿ ਬੱਚੇ ਪੜ੍ਹ ਵੀ ਨਹੀਂ ਰਹੇ, ਬੱਚੇ ਖਾ ਵੀ ਨਹੀਂ ਰਹੇ, ਕਿਉਂ ਸਕਰੀਨ ਦੇਖ ਰਹੇ। ਇਸ ਕਰਕੇ ਅਸੀਂ ਜਿਹੜੀ ਮਤਲਬ ਰਿਕਮੈਂਡੇਸ਼ਨ ਹੈ ਕਿ 2 ਸਾਲ ਤੋਂ ਬੱਚੇ ਤਾਂ ਥੱਲੇ ਤਾਂ ਬੱਚੇ ਨੂੰ ਮੋਬਾਈਲ ਦੇਣਾ ਹੀ ਨਹੀਂ
1: ਜੀ,
0: ਸਕਰੀਨ ਟਾਈਮ ਦਿਖਾਉਣਾ ਹੀ ਨਹੀਂ। 2 ਸਾਲ ਤੋਂ ਲੈ ਕੇ 6 ਸਾਲ ਤੱਕ ਹਾਫ ਤੋਂ 1 ਘੰਟਾ ਬਸ
1: ਜੀ,
0: ਉਹ ਹਾਫ ਤੋਂ 1 ਘੰਟਾ ਹੁਣ ਪੇਰੈਂਟਸ ਕਹਿੰਦੇ ਇਹ ਤਾਂ ਛੱਡਦਾ ਹੀ ਨਹੀਂ ਜੀ, ਉਹ ਫਿਰ ਤੁਸੀਂ ਪਹਿਲਾਂ ਆਪਦਾ ਛੱਡੋ ਨਾ
1: ਜੀ,
0: ਤੁਸੀਂ ਤਾਂ ਜਦੋਂ ਕਿਚਨ ਦੇ ਵਿੱਚ ਉਹਨੇ ਉਦੋਂ ਵੀ ਸਾਹਮਣੇ ਮੋਬਾਈਲ ਚੱਲ ਰਿਹਾ, ਫਾਦਰ ਜਦੋਂ ਆਫਿਸ ਦੇ ਵਿੱਚ ਆਫਿਸ ਦਾ ਕੰਮ ਕਰ ਰਿਹਾ ਉਦੋਂ ਵੀ ਹੈ, ਜਦੋਂ ਡੈਡੀ ਖਾਣਾ ਖਾ ਰਹੇ ਨੇ ਉਦੋਂ ਵੀ ਨੇ। ਮੀਨਸ ਤੁਸੀਂ ਪਹਿਲਾਂ ਦੱਸਿਆ ਨੀ ਵੀ ਰੋਲ ਮਾਡਲ ਤਾਂ ਬਣੋ, ਆਪ ਤਾਂ ਐਗਜ਼ਾਮਪਲ ਬਣੋ। ਆਪਾਂ ਮਾਂ ਦੀਆਂ ਮਮਤਾ ਨੂੰ ਅੱਗੇ ਤੋਂ ਯਾਦ ਕਰ ਰਹੇ ਸੀ ਕਿ ਮਾਂ ਨੇ ਸਾਦਾ, ਪਰ ਹੁਣ ਮਾਂ ਆਪ ਹੀ ਉਲਝੀ ਪਈ ਹੈ ਮੋਬਾਈਲ 'ਚ
1: ਜੀ,
0: ਹਰ ਇੱਕ ਨੇ ਆਪਦੇ 3-3, 4-4 ਅਕਾਊਂਟ ਬਣਾਇਆ। ਕਹਿਣ ਦਾ ਮਤਲਬ ਇਹ ਹੈ ਸਕਰੀਨ ਟਾਈਮ ਘਟਾਉਣ ਲਈ ਤੁਸੀਂ ਆਪਦਾ ਸਕਰੀਨ ਟਾਈਮ ਘਟਾਓ, ਬੱਚੇ ਦਾ ਆਪਣੇ ਆਪ ਘਟ ਜਾਂਦਾ। ਬੱਚੇ ਤੁਸੀਂ ਦੱਸਿਆ ਨੀ ਕਿ ਇਹ ਕੱਚੀ ਮਿੱਟੀ ਹੁੰਦੇ ਆ, ਇਹਨੂੰ ਜਿਵੇਂ ਮਰਜ਼ੀ
1: ਮਿਆਰ ਦੀ।
0: ਹਾਂ ਫਿਰ 6 ਸਾਲ ਤੋਂ ਲੈ ਕੇ 12 ਸਾਲ ਤੱਕ 1.5 ਤੋਂ 2 ਘੰਟੇ ਉਹਨੂੰ ਦੱਸ ਕੇ ਮੋਬਾਈਲ ਦੇਣਾ ਜਾਂ ਉਹਨੂੰ ਦੱਸ ਕੇ ਟੈਬ ਦੇਣਾ, ਟੀਵੀ ਦੇਣਾ ਵੀ ਬੇਟੇ 6 ਵੱਜ ਗਏ, 8 ਵਜੇ ਤੇਰਾ ਮੈਂ ਮੋਬਾਈਲ ਲੈ ਲੂੰਗੀ, ਠੀਕ ਹੈ, ਉਸ ਤੋਂ ਬਾਅਦ ਨਾ ਨੁੱਕ ਨਹੀਂ ਕਰਨੀ
1: ਜੀ। ਸੋ ਕਹਿ ਸਕਦੇ ਹਾਂ ਕਿ ਜਿਹੜਾ ਥੋੜ੍ਹਾ ਜਿਹਾ ਬੰਦਿਸ਼ ਦੇ ਵਿੱਚ ਉਹਨਾਂ ਨੂੰ ਚੀਜ਼ਾਂ ਸਿਖਾਈਆਂ ਜਾਣ ਤਾਂ ਬਿਹਤਰੀਨ ਹੁੰਦੀਆਂ, ਕਿਉਂਕਿ ਬੰਦਿਸ਼ਾਂ ਹਰ ਥਾਂ 'ਤੇ ਜ਼ਰੂਰੀ ਹੁੰਦੀਆਂ, ਚਾਹੇ ਸਮਾਜ ਹੈ ਚਾਹੇ ਬਚਪਨ ਹੈ। ਸੋ ਅੱਜ ਅਸੀਂ ਸਾਡੇ ਸਰੋਤਿਆਂ ਤੋਂ ਥੋੜ੍ਹੀ ਜਿਹੀ ਨਹੀਂ ਪੂਰੀ ਦੀ ਪੂਰੀ ਮਾਫ਼ੀ ਜ਼ਰੂਰ ਮੰਗਣਾ ਚਾਹਾਂਗੇ, ਕਿਉਂਕਿ ਅੱਜ ਦਾ ਪ੍ਰੋਗਰਾਮ ਸੀਗਾ ਜੀ ਫੋਨ ਇਨ ਪ੍ਰੋਗਰਾਮ, ਪਰ ਅੱਜ ਕਾਲਸ ਅਸੀਂ ਨਹੀਂ ਲੈ ਸਕੇ ਕਿਸੇ ਕਾਰਨ ਦੀ ਵਜ੍ਹਾ ਨਾਲ, ਪਰ ਹਾਂ ਮੈਂ ਡਾਕਟਰ ਸੰਜੀਵ ਗੋਇਲ ਹੋਰਾਂ ਤੋਂ ਇਹ ਵਾਅਦਾ ਜ਼ਰੂਰ ਲੈਣਾ ਚਾਹਾਂਗੀ ਕਿ ਅਗਲੀ ਵਾਰ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਸਟੂਡੀਓ ਦੇ ਵਿੱਚ ਸੱਦਾ ਦੇਵਾਂਗੇ, ਅਤੇ ਉਸ ਸਮੇਂ ਦੇ ਉੱਪਰ ਇਹ ਸਾਡੇ ਸਰੋਤਿਆਂ ਦੀਆਂ ਜਿਹੜੀਆਂ ਕੁਐਰੀਜ਼ ਹੈਗੀਆਂ ਉਹਨਾਂ ਦਾ ਜਵਾਬ ਜ਼ਰੂਰ ਦੇਣਗੇ। ਸੋ ਸਰ ਇੱਕ ਵਾਅਦਾ ਅਸੀਂ ਤੁਹਾਡੇ ਤੋਂ ਜ਼ਰੂਰ ਚਾਹੁੰਦੇ
0: ਹਾਂ। ਜ਼ਰੂਰ ਜੀ, ਜ਼ਰੂਰ, ਪੂਰਾ 1 ਘੰਟਾ ਆਪਾਂ ਹੁਣ ਅਗਲਾ ਕੁਐਸਚਨ ਆਨਸਰ 'ਤੇ ਹੀ ਰੱਖਾਂਗੇ
1: ਜੀ,
0: ਫੋਨ ਆਉਣਗੇ ਆਪਾਂ ਜ਼ਰੂਰ ਜਵਾਬ ਦਿਓ
1: ਜੀ। ਸੋ ਪ੍ਰੋਗਰਾਮ ਆਪਣੇ ਬਿਲਕੁਲ ਆਖਰੀ ਪੜਾਅ 'ਤੇ ਹੈ, ਇਸੇ ਦੇ ਨਾਲ ਹੀ ਮੈਨੂੰ ਯਾਨੀ ਗੁਰਹਰਪ੍ਰੀਤ ਨੂੰ ਅਤੇ ਸਾਡੇ ਅੱਜ ਦੇ ਮਹਿਮਾਨ ਡਾਕਟਰ ਸੰਜੀਵ ਗੋਇਲ ਜੀ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਸਟੂਡੀਓ ਦੇ ਵਿੱਚ ਸਾਡੇ ਨਾਲ ਜੁੜੇ ਔਰ ਬਹੁਤ ਸਾਰੀਆਂ ਮਿੱਥਾਂ ਨੂੰ ਤੋੜਿਆ, ਇਸ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਜੀ।
2: ਰੇਡੀਓ ਓਪੀਡੀ ਪ੍ਰੋਗਰਾਮ ਦੇ ਪ੍ਰਾਯੋਜਕ ਸਨ ਪਟਿਆਲਾ ਹਸਪੀਟਲ ਮਲੇਰਕੋਟਲਾ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਸੰਜੀਵ ਗੋਇਲ। ਯਾਦ ਰੱਖੋ, ਪਟਿਆਲਾ ਹਸਪੀਟਲ ਮਲੇਰਕੋਟਲਾ। ਕੀ ਤੁਹਾਡੇ ਬੱਚੇ ਨੂੰ ਵਾਰ ਵਾਰ ਬੁਖਾਰ, ਖਾਂਸੀ, ਜ਼ੁਕਾਮ ਜਾਂ ਹੋਰ ਸਿਹਤ ਸਮੱਸਿਆਵਾਂ ਰਹਿੰਦੀਆਂ ਨੇ? ਹੁਣ ਚਿੰਤਾ ਛੱਡੋ, ਕਿਉਂਕਿ ਮਲੇਰਕੋਟਲਾ ਵਿੱਚ ਤੁਹਾਡੇ ਆਪਣੇ ਪਟਿਆਲਾ ਹੌਸਪੀਟਲ ਵਿੱਚ ਉਪਲਬਧ ਨੇ।

0: ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਸੰਜੀਵ ਗੋਇਲ। ਬੱਚਿਆਂ ਨੂੰ ਸਿਹਤ ਸੰਭਾਲ, ਟੀਕਾਕਰਨ, ਨਵਜੰਮੇ ਬੱਚੇ ਦੀ ਦੇਖਭਾਲ ਅਤੇ ਹਰ ਤਰ੍ਹਾਂ ਦੀ ਬਾਲ ਰੋਗ ਸਲਾਹ ਲਈ ਸੰਪਰਕ ਕਰੋ ਪਟਿਆਲਾ ਹਸਪੀਟਲ ਮਾਲੇਰਕੋਟਲਾ।
1: FMN ਸ਼ੋ ਸ਼ਾਰੀਆ 2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ, ਇਸ ਸਮੇਂ ਸ਼ਾਮ ਦੇ 5 ਵੱਜ ਰਹੇ ਹਨ ਅਤੇ ਆਓ ਇਸ ਵੇਲੇ ਦੀਆਂ ਕੁਛ ਮੁੱਖ ਸੁਰਖੀਆਂ 'ਤੇ ਨਜ਼ਰ ਮਾਰ ਲਈਏ।

ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ 2 ਰੋਜ਼ਾ ਮੀਟਿੰਗ ਨਵੀਂ ਦਿੱਲੀ ਵਿੱਚ ਚੱਲ ਰਹੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਬ੍ਰਿਕਸ ਵਿਸ਼ਵ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਇੱਕ ਮਹੱਤਵਪੂਰਨ ਅਤੇ ਅਰਥਪੂਰਨ ਸਥਿਰ ਭੂਮਿਕਾ ਨਿਭਾ ਸਕਦਾ ਹੈ। ਕਾਂਗਰਸ ਦੇ ਵਿਧਾਇਕ ਵੀ ਡੀ ਸਤੀਸਨ ਕੇਰਲਮ ਦੇ ਨਵੇਂ ਮੁੱਖ ਮੰਤਰੀ ਹੋਣਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਰਾਸ਼ਟਰੀ ਆਫਤ ਪ੍ਰਤੀਕਰਮ ਬਲ NDRF ਨੇ 2 ਦਹਾਕਿਆਂ ਦੇ ਥੋੜੇ ਸਮੇਂ ਵਿੱਚ ਦੇਸ਼ ਦੇ 140 ਕਰੋੜ ਨਾਗਰਿਕਾਂ ਦਾ ਵਿਸ਼ਵਾਸ ਜਿੱਤਿਆ ਏ। ਪੰਜਾਬ ਪੁਲਿਸ ਨੇ ਬੀਤੀ 5 ਮਈ ਨੂੰ ਜਲੰਧਰ 'ਚ BSF ਦਫ਼ਤਰ ਸਾਹਮਣੇ ਹੋਏ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਏ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਨੇ ਅੱਜ ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਲਈ ਨਵੀਂ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਬੀਜਿੰਗ ਵਿੱਚ ਦੁਵੱਲੀ ਗੱਲਬਾਤ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਲੰਬੇ ਸਮੇਂ ਤੋਂ ਲਟਕ ਰਹੇ ਹਾਈਵੇ ਅਤੇ ਫਲਾਈਓਵਰ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਚੰਡੀਗੜ੍ਹ ਸਥਿਤ ਮਿਊਂਸੀਪਲ ਭਵਨ ਵਿਖੇ ਸਥਾਨਕ ਸਰਕਾਰਾਂ ਵਿਭਾਗ ਦਾ ਕਾਰਜਭਾਰ ਸੰਭਾਲ ਲਿਆ ਏ। ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਂਦ ਨੇ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਬਿਜਲੀ ਮੰਤਰੀ ਵਜੋਂ ਰਸਮੀ ਤੌਰ 'ਤੇ ਅਹੁਦਾ ਸੰਭਾਲਿਆ ਏ। IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ।

0: ਇਹ ਸਨ ਇਸ ਵੇਲੇ ਦੀਆਂ ਕੁਛ ਮੁੱਖ ਸੁਰਖੀਆਂ। ਸਮਾਂ ਮਿਲਾ ਲਓ ਸ਼ਾਮ ਦੇ 5:02 'ਤੇ, ਤੁਸੀਂ ਟਿਊਨ ਔਨ ਕੀਤਾ ਹੈ FM ਬੈਂਡ 100.2 MHz। ਅਸੀਂ ਬੋਲ ਰਹੇ ਹਾਂ FM ਬੈਂਡ 100.2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਹੋ ਗਿਆ ਹੈ ਇਸ ਵੇਲੇ ਪ੍ਰੋਗਰਾਮ ਗੱਲਾਂ 'ਚੋਂ ਗੱਲ, ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਮੈਂ ਹਾਜ਼ਰ ਹਾਂ ਤੇਜਿੰਦਰ ਸਿੰਘ, ਅਤੇ ਮੇਰੇ ਨਾਲ ਹਾਜ਼ਰ ਨੇ
1: ਗੁਰ ਹਰਪ੍ਰੀਤ ਕੌਰ
0: ਜੀ।
1: ਜੀ
0: ਸਵਾਗਤ ਹੈ,
1: ਜਿੰਦਰ ਜੀ ਕੀ ਹਾਲ ਚਾਲ?
0: ਬਹੁਤ ਵਧੀਆ ਜੀ, ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ
1: ਜੀ। ਬਹੁਤ ਬਹੁਤ ਸ਼ੁਕਰੀਆ
0: ਜੀ।
1: ਤੇ ਮਤਲਬ ਸਵਾਗਤ ਜਦੋਂ ਅਸੀਂ ਕਿਸੇ ਦਾ ਕਰਦੇ ਹਾਂ ਨਾ, ਬੰਦੇ
0: ਜੀ
1: ਨੂੰ ਫੀਲਿੰਗ ਜਿਹੀ ਆਉਣ ਲੱਗ ਜਾਂਦੀ ਹੈ ਵੀ ਬੰਦਾ ਨਾ ਅਚੀਵ ਗੈਸਟ ਹੈ,
0: ਜੀ।
1: ਸੋ ਉਹ ਜਿਹੜੀ ਫੀਲਿੰਗ ਉਹ ਤੁਸੀਂ ਮੈਨੂੰ ਦਵਾਤੀ ਹੈਗੀ ਹੈ। ਸੋ
0: ਜੀ
1: ਹੁਣ ਜਦੋਂ ਗੈਸਟ ਘਰੇ ਆ ਜਾਂਦਾ ਕੋਈ ਤਾਂ
0: ਜੀ
1: ਫਿਰ ਉਹ ਟਰੈਵਲ ਕਰਕੇ ਆਉਂਦਾ ਹੁੰਦਾ ਕਿਤੋਂ, ਹੈ ਨਾ?
0: ਹਾਂ ਜੀ।
1: ਤੋ ਫਿਰ ਘੁੰਮਣ ਘੁਮਾਉਣ ਦਾ ਜਿਹੜਾ ਸਿਸਟਮ ਹੈ ਅੱਜ ਦੇ ਪ੍ਰੋਗਰਾਮ 'ਚ, ਕਿਉਂ ਉਸ ਤੇ ਬਾਰੇ ਗੱਲ ਕੀਤੀ
0: ਮੈਂ
1: ਜਾਵੇ?
0: ਇਹੀ ਪੁੱਛਣਾ ਚਾਹ ਰਿਹਾ ਸੀ ਕਿ ਮਾਹੌਲ, ਮੌਸਮ ਕਿਹੋ ਜਿਹਾ ਬਾਹਰ ਦਾ ਜਿਹੜਾ?
1: ਜੀ, ਮੌਸਮ ਜਿਹੜਾ ਹੈਗਾ ਉਹ ਬਹੁਤ ਖੁਸ਼ਗਵਾਰ ਹੈ, ਕਿਉਂਕਿ ਜਦੋਂ ਅੰਦਰ ਦਾ ਮੌਸਮ ਖੁਸ਼ਗਵਾਰ
0: ਜੀ
1: ਹੋਵੇ ਤਾਂ ਬਾਹਰ ਦਾ ਆਪਣੇ ਆਪ ਖੁਸ਼ਗਵਾਰ ਹੋ ਜਾਂਦਾ
0: ਜੀ
1: ਹੈਗਾ। ਔਰ ਦੂਜੀ ਵੱਡੀ ਗੱਲ, ਗਰਮੀ ਤਾਂ ਚਲੋ ਜਿਹੜੀ ਪੈ ਰਹੀ ਹੈ ਉਹ ਪਈ ਰਹੀ ਹੈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਮਰ ਵੈਕੇਸ਼ਨ ਹੈਗੀ ਆ ਉਹ ਆ ਰਹੀ ਹੈ।
0: ਜੀ
1: ਸੋ ਅੱਜ ਸਾਡੀ ਗੱਲਬਾਤ ਦਾ ਵਿਸ਼ਾ ਇਹ ਰਹੂਗਾ ਕਿ ਇਸ ਸਮਰ ਵੈਕੇਸ਼ਨ ਦੇ ਵਿੱਚ ਬੱਚਿਆਂ ਦੇ ਨਾਲ ਜਿਹੜਾ ਅਸੀਂ ਥੋੜਾ ਜਿਹਾ ਘੁੰਮਣ ਫਿਰਨ ਜਾਣਾ ਹੁੰਦਾ ਹੈਗਾ।
0: ਜੀ
1: ਸੋ ਉਸ ਘੁੰਮਣ ਫਿਰਨ ਦੇ ਦੌਰਾਨ ਕਿਸ ਤਰੀਕੇ ਦੇ ਅਸੀਂ ਬਚਾਅ ਰੱਖਣੇ ਹੈਗੇ, ਕਿਸ ਤਰੀਕੇ ਦੀਆਂ ਪਲਾਨਿੰਗਸ ਕਰਨੀਆਂ, ਬਜਟ ਨੂੰ ਕਿਸ ਤਰੀਕੇ ਨਾਲ ਆਪਣੇ ਹੱਥ ਦੇ ਵਿੱਚ ਰੱਖਣਾ ਹੈਗਾ, ਤਾਂ ਕਿ ਉਹਨਾਂ ਛੁੱਟੀਆਂ ਤੋਂ ਬਾਅਦ ਕਿਤੇ ਨਾ ਕਿਤੇ ਜਦੋਂ ਅਸੀਂ ਹਿਸਾਬ ਕਿਤਾਬ ਜਿਹਾ ਕਰਨ ਬੈਠਦੇ ਹਾਂ ਨਾ, ਤਾਂ ਉਸ ਸਮੇਂ ਤੇ ਸਾਨੂੰ ਫਿਰ ਐਂ ਹੁੰਦਾ ਵੀ ਖਰਚਾ ਵੱਧ ਹੋ ਗਿਆ।
0: ਜੀ ਬਿਲਕੁਲ ਬਿਲਕੁਲ।
1: ਸੋ ਮੈਂ ਤੁਹਾਡੇ ਤੋਂ ਜਿਹੜਾ ਸ਼ੁਰੂਆਤ ਕਰਨਾ ਚਾਹਾਂਗੀ, ਲਾਸਟ ਟਾਈਮ ਕਿੱਥੇ ਘੁੰਮਣ ਗਏ ਸੀ ਤੁਸੀਂ?
0: ਜੀ ਮੈਂ ਤਾਂ ਹੇਮਕੁੰਟ ਸਾਹਿਬ ਗਿਆ ਸੀਗਾ ਜੀ ਲਾਸਟ ਟਾਈਮ। ਜੀ
1: ਕੀ ਬਾਤ ਹੈ, ਮਤਲਬ ਫਿਰ
0: ਜੀ
1: ਆਪਾਂ ਦਾ ਬਾਬੇ ਦੇ ਦਰਸ਼ਨ ਕਰ ਗਏ
0: ਜੀ,
1: ਹਨਾ।
0: ਮੈਨੂੰ ਤਾਂ ਦੇਖੋ ਜੀ, ਮੈਂ ਇਹੀ ਗੱਲ ਕਹਿਣਾ ਚਾਹਾਂਗਾ ਕਿ ਗਰਮੀਆਂ ਦੀ ਜਿਹੜੀ ਇੱਕ ਯਾਦਗਾਰ ਹੈ ਨਾ ਬਚਪਨ ਦੀ, ਜੋ ਕਿਸੇ ਨੂੰ ਵੀ ਮੈਨੂੰ ਲੱਗਦਾ ਭੁੱਲ ਨਹੀਂ ਸਕਦੀ।
1: ਜੀ
0: ਗਰਮੀ ਦੀ ਛੁੱਟੀਆਂ ਨੂੰ ਬੇਤਾਬ ਇੰਤਜ਼ਾਰ ਕਰਦੇ ਹੁੰਦੇ ਸੀ ਆਪਾਂ,

0: जी।
1: ਤੇ ਇਸ ਤੋਂ ਇਲਾਵਾ ਅਸੀਂ ਇਸ ਗਰਮੀਆਂ ਦੀ ਛੁੱਟੀਆਂ ਦੇ ਵਿੱਚ ਮੈਨੂੰ ਯਾਦ ਹੈ ਕਿ ਚਾਹੇ ਛੋਟੇ ਹੁੰਦੇ ਤਾਂ ਅਸੀਂ ਨਹੀਂ ਜਾ ਪਾਏ ਕਈ ਜਗ੍ਹਾ, ਪਰ ਵੱਡੇ ਹੋ ਕੇ ਅੱਜ ਅਸੀਂ ਇੰਤਜ਼ਾਰ ਕਰਦੇ ਹਾਂ ਕਿ ਸਾਨੂੰ ਆਪਣੇ ਕੰਮ ਤੋਂ ਇਹੋ ਜਿਹੀ ਛੁੱਟੀ ਮਿਲ ਜਾਵੇ ਕਿ ਅਸੀਂ ਕਿੱਥੇ ਜਾਈਏ,
0: ਜੀ
1: ਪਰ ਉਹ ਅੱਜ ਕੱਲ੍ਹ ਮੁਸ਼ਕਲ ਹੋ ਚੁੱਕਾ ਹੈ।
0: ਬਿਲਕੁਲ, ਕੰਮ ਕਾਰ ਜਿਹੜੇ ਹੈਗੇ ਉਹ ਇਸ ਤਰੀਕੇ ਦੇ ਬਣ ਚੁੱਕੇ ਹੈਗੇ ਆ ਕਿ ਛੁੱਟੀ ਦੇ ਨਾਂ ਤੇ ਨਾ ਬੌਸ ਦਾ ਮੂੰਹ ਐਡਾ ਮਤਲਬ ਹੋ ਜਾਂਦਾ ਹੈ ਕਿ
1: ਨੋ
0: ਨਾ ਛੁੱਟੀ ਨੋ।
1: ਜੀ
0: ਸੋ ਇਸ ਕਰਕੇ ਛੁੱਟੀ ਜਿਹੜੀ ਹੈਗੀ ਹੈ ਨਾ ਉਹਦਾ ਆਨੰਦ ਵੀ ਵੱਖਰਾ ਹੀ ਹੁੰਦਾ। ਮਤਲਬ ਐਤਵਾਰ ਨੂੰ ਤਾਂ ਨਾ ਐਂ ਡੀਕਦੇ ਹੁੰਦੇ ਆ ਅਸੀਂ ਵੀ ਆਹ ਹਾ ਵੀ ਐਤਵਾਰ ਆਊਗਾ। ਔਰ ਦੂਜੀ ਵੱਡੀ ਗੱਲ, ਤੁਸੀਂ ਬਚਪਨ ਦੀ ਗੱਲ ਕੀਤੀ, ਬਚਪਨ ਯਾਦ ਕਰਾਤਾ ਤੁਸੀਂ,
1: ਜੀ
0: ਉਸ ਸਮੇਂ ਤੇ ਜੋ ਛੁੱਟੀਆਂ ਹੁੰਦੀਆਂ ਸੀ ਤਾਂ ਇੱਕ ਲਾਈਨ ਬੜੀ ਸਾਡੇ ਬੱਚਿਆਂ ਦੇ ਮੂੰਹ ਤੇ ਹੁੰਦੀ ਸੀ ਜਿਹੜਾ ਹੈਗਾ, ਛੁੱਟੀਆਂ ਜਿਹੜੀਆਂ ਗਰਮੀ ਦੀਆਂ ਪੈਣਗੀਆਂ ਤੇ ਫਿਰ ਕਿੱਥੇ ਜਾਵਾਂਗੇ ਅਸੀਂ? ਨਾਨਕੇ ਜਾਵਾਂਗੇ, ਲੱਡੂ ਜਲੇਬੀਆਂ ਖਾਵਾਂਗੇ, ਮੋਟੇ ਹੋ ਕੇ ਆਵਾਂਗੇ।
1: ਬਿਲਕੁਲ ਜੀ ਬਿਲਕੁਲ। ਦੇਖੋ ਬੱਚਿਆਂ ਦੇ ਜੋ ਅੱਜ ਕੱਲ੍ਹ ਦੇਖਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਵਿਹਲਾ ਰਹਿਣਾ ਬੜਾ ਮੁਸ਼ਕਲ ਲੱਗਦਾ ਹੈ ਛੁੱਟੀਆਂ ਦੇ ਵਿੱਚ। ਅੱਜ ਕੱਲ੍ਹ ਦੀ ਜਿਹੜੀ ਪੇਰੈਂਟਸ ਦੀ ਸਭ ਤੋਂ ਵੱਡੀ ਸਮੱਸਿਆ ਵੀ ਇਹੀ ਆ ਰਹੀ ਹੈ ਕਿ ਇਹਨਾਂ ਨੂੰ ਕਿੱਥੇ ਨਾ ਕਿੱਥੇ, ਕਿਉਂਕਿ ਬੱਚੇ ਜ਼ਿਆਦਾਤਰ ਮੋਬਾਈਲ ਫੋਨ 'ਤੇ ਲੱਗ ਜਾਂਦੇ ਹੈ ਜਾਂ ਟੀਵੀ ਦੇਖਣ ਲੱਗ ਜਾਂਦੇ ਹੈ, ਤਾਂ ਇਹ ਚੀਜ਼ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ। 1-1.5 ਮਹੀਨੇ ਦੀ ਛੁੱਟੀ ਹੈ, ਪਹਿਲਾਂ ਤਾਂ ਛੁੱਟੀਆਂ ਵੀ ਘੱਟ ਹੁੰਦੀਆਂ ਸੀ, ਹੁਣ ਛੁੱਟੀਆਂ ਵੀ ਵੱਧ ਰਹੀਆਂ ਦਿਨੋਂ ਦਿਨ
0: ਜੀ,
1: ਕਿਉਂਕਿ ਗਰਮੀ ਵੀ ਬਹੁਤ ਵੱਧ ਰਹੀ ਹੈ।
0: ਬਿਲਕੁਲ
1: ਬੱਚੇ ਅਸੀਂ, ਸਾਨੂੰ ਯਾਦ ਹੈ ਕਿ ਮੈਨੂੰ ਕਿ ਅਸੀਂ ਆਪਣੇ ਸਕੂਲ ਦਾ ਕੰਮ ਪਹਿਲੇ 2-3 ਦਿਨਾਂ 'ਚ ਹੀ ਖਤਮ ਕਰ ਦਿੰਦੇ ਸੀ। ਇਹ ਵੀ ਇੱਕ ਟਾਈਮ ਸੀਗਾ ਕਿ ਅਸੀਂ ਪੂਰਾ ਖੇਡਾਂਗੇ, ਕਿਉਂਕਿ ਉਸ ਟਾਈਮ ਯਾਦ ਹੈ ਕਿ ਬਚਪਨ ਦੇ ਵਿੱਚ ਆਊਟਡੋਰ ਗੇਮਸ ਬਹੁਤ ਹੁੰਦੀਆਂ ਸੀ, ਬਾਹਰ
0: ਬਿਲਕੁਲ।
1: ਖੇਡਦੇ ਸੀ, ਪਰ ਅੱਜ ਕੱਲ੍ਹ ਦੇ ਬੱਚੇ ਇਨਡੋਰ ਹੀ ਰਹਿੰਦੇ ਆ ਜਾਂ ਗਰਮੀ ਕਰਕੇ ਜੋ ਲਗਾ ਲਓ ਜਾਂ ਉਸ ਤਰ੍ਹਾਂ ਦਾ ਮਾਹੌਲ ਨਹੀਂ ਬਣਿਆ।
0: ਜੀ
1: ਜੀ
0: ਸੋ ਜਦੋਂ ਗੇਮਸ ਦੀ ਗੱਲ ਚੱਲਦੀ ਹੈਗੀ ਆ ਤਾਂ ਉਸ ਸਮੇਂ ਦੇ ਉੱਪਰ ਜਿਹੜੀਆਂ ਪੁਰਾਣੀਆਂ ਗੇਮ ਸੀਗੀਆਂ ਜਾਂ ਪੁਰਾਣੀਆਂ ਖੇਡਾਂ ਸੀਗੀਆਂ ਉਹਨਾਂ ਦੇ ਵਿੱਚ ਬਾਂਦਰ ਕਿੱਲਾ ਹੁੰਦਾ ਸੀਗਾ, ਇੱਕ ਬੜਾ ਮਤਲਬ ਪਸੰਦੀਦਾ ਹੁੰਦਾ ਸੀ
1: ਜੀ
0: ਬੱਚਿਆਂ ਦਾ,
1: ਜੀ
0: ਲੁਕਣ ਮੀਚੀ ਹੁੰਦਾ ਸੀਗਾ ਔਰ
1: ਜੀ
0: ਹੋਰ ਬਹੁਤ ਸਾਰੇ ਜਿਹੜੀਆਂ ਖੇਡਾਂ ਹੁੰਦੀਆਂ ਸੀਗੀਆਂ। ਤੁਹਾਡੀ ਪਸੰਦੀਦਾ ਖੇਡ ਕਿਹੜੀ ਸੀ?
1: ਦੇਖੋ ਜੀ, ਮੇਰੀ ਜਿਹੜੀ ਪਸੰਦੀਦਾ ਖੇਡ ਸੀਗੀ ਬੈਡਮਿੰਟਨ।
0: ਕੀ ਬਾਤ ਹੈ, ਅੱਛਾ।
1: ਜੀ, ਮੈਂ ਅੱਜ ਵੀ ਬੈਡਮਿੰਟਨ ਬਚਪਨ ਦੇ ਖੇਡਦਾ ਆ ਰਿਹਾ, ਤੇ ਮੈਨੂੰ ਅੱਜ ਵੀ ਉਹ ਭੁੱਲਦੀ ਨਹੀਂ ਗੇਮ ਕਿ ਜਦੋਂ ਉਸ ਟਾਈਮ ਅਸੀਂ ਜਵਾਕ ਸੀ, ਛੋਟੇ ਹੁੰਦੇ ਸੀ ਤਾਂ ਖੇਡਣਾ ਨਹੀਂ ਆਉਂਦਾ ਸੀ ਤੇ ਅਸੀਂ ਵੱਡਿਆਂ ਤੋਂ ਟੋਕ ਟੋਕਦੇ ਸੀ ਵੱਡੇ,
0: ਜੀ
1: ਤਾਂ ਮੈਨੂੰ ਯਾਦ ਹੈ ਕਿ ਉਹਨਾਂ ਦੀ ਟੋਕ ਅੱਜ ਸਿੱਖਣ ਨੂੰ ਮਿਲ ਰਹੀ ਹੈ।
0: ਬਿਲਕੁਲ
1: ਜੀ,
0: ਸੋ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦਾ ਸਿਲਸਿਲਾ ਸੀ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਸਮੇਂ ਸਮੇਂ ਤੇ ਅਸੀਂ ਜਿਹੜੇ ਗੀਤ ਹੈਗੇ ਉਹ ਵੀ ਅਸੀਂ ਆਪਣੇ ਸਰੋਤਿਆਂ ਦੇ ਲਈ ਪੇਸ਼ ਕਰਨੇ ਹੈਗੇ। ਸੋ ਪਹਿਲਾ ਗੀਤ ਅੱਜ ਕਿਹੜਾ ਸੁਣਵਾ ਰਹੇ ਹੋ?
1: ਜੀ ਆ ਦੇਖੋ, ਪਹਾੜਾਂ ਦੀ ਸੈਰ ਕਰਾਈਏ ਤੁਹਾਨੂੰ ਫਿਰ।
0: ਕੀ ਬਾਤ ਹੈ,
2: ਮੇਰੀ ਜ਼ਿੰਦਗੀ ਦੇ ਇੱਕ ਐਸੇ ਖੂਬਸੂਰਤ ਹਾਦਸੇ ਨਾਲ ਤਾਲੁਕ ਰੱਖਦਾ ਹੈ ਜਿਸ ਨਾਲ ਮੈਂ ਸਮਝਦਾ ਹਾਂ ਕਿ ਮੇਰੀ ਸੋਚ ਵਿੱਚ ਕਾਫੀ ਤਬਦੀਲੀ ਆਈ। ਦਰਅਸਲ ਤਸਵੀਰਾਂ ਖਿੱਚਣ ਦੇ ਲਈ ਅਸੀਂ ਇੱਕ ਜੰਗਲ 'ਚ ਜਾਣਾ ਸੀ ਅਤੇ ਰਸਤੇ ਵਿੱਚ ਇੱਕ ਪਹਾੜੀ ਪਿੰਡ ਵਿੱਚੋਂ ਜਦੋਂ ਅਸੀਂ ਗੁਜ਼ਰੇ, ਉੱਥੋਂ ਦਾ ਵਾਕਿਆ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਜੀ। ਪੇਸ਼

0: ਪਲਾਸਟਿਕ ਦਾ ਲਿਫਾਫਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਪ੍ਰਮੁੱਖ ਕਾਰਨ ਹੈ। ਨਾ ਤਾਂ ਇਹ ਗਲਦਾ ਹੈ ਤੇ ਨਾ ਹੀ ਸੜਦਾ ਹੈ। ਕੂੜੇਦਾਨ ਵਿੱਚੋਂ ਕਈ ਵਾਰ ਪਲਾਸਟਿਕ ਦੇ ਲਿਫਾਫੇ ਪਸ਼ੂਆਂ ਦੇ ਢਿੱਡ ਵਿੱਚ ਪਹੁੰਚ ਜਾਂਦੇ ਨੇ, ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਨੇ। ਬਾਜ਼ਾਰ ਜਾਣ ਵਕਤ ਘਰੋਂ ਕੱਪੜੇ ਦਾ ਥੈਲਾ ਲੈ ਕੇ ਤੁਰੋ, ਤਾਂ ਜੋ ਕਿਸੇ ਵੀ ਵਸਤੂ ਨੂੰ ਢੋਣ ਲਈ ਤੁਸੀਂ ਪਲਾਸਟਿਕ ਦਾ ਲਿਫਾਫਾ ਲੈਣ ਲਈ ਮਜਬੂਰ ਨਾ ਹੋ। ਜਿਹੜੀਆਂ ਦੁਕਾਨਾਂ ਤੇ ਪਲਾਸਟਿਕ ਦਾ ਲਿਫਾਫਾ ਦਿੱਤਾ ਜਾਂਦਾ ਹੈ, ਉਹਨਾਂ ਨੂੰ ਰੋਕੋ, ਜਾਗਰੂਕ ਕਰੋ। ਇਹ ਸਾਂਝੇ ਵਾਤਾਵਰਣ ਨੂੰ ਬਚਾਉਣ ਦਾ ਸਾਡਾ ਫਰਜ਼ ਵੀ ਸਾਂਝਾ ਹੈ। ਪਲਾਸਟਿਕ ਦੇ ਲਿਫਾਫੇ ਤੋਂ ਨਿਜਾਤ ਪਾਈਏ। ਇਸ ਮੁਹਿੰਮ ਤਹਿਤ ਵਾਤਾਵਰਣ ਬਚਾਈਏ, ਧਰਤੀ ਬਚਾਈਏ।
1: ਜੀ, ਫਿਰ ਤੋਂ ਹਾਜ਼ਰ ਹਾਂ ਪ੍ਰੋਗਰਾਮ ਗੱਲਾਂ 'ਚ ਗੱਲ ਲੈ ਕੇ,
2: ਤੇ ਗੱਲਾਂ ਬਾਤਾਂ ਚੱਲ ਰਹੀਆਂ ਸੀ ਜੀ ਘੁੰਮਣ ਘੁਮਾਉਣ ਦੀਆਂ। ਸੋ ਸਰਤਾਜ ਸਾਹਿਬ ਜਿਹੜੇ ਹੈਗੇ ਆ, ਉਹ ਪਹਾੜਾਂ ਦਾ ਗੇੜਾ ਤਾਂ ਲਾਇਆ ਹੈ, ਤੇ ਨਾਲ ਨਾਲ ਉੱਥੇ ਜੋ ਇੱਕ ਉਹਨਾਂ ਦੇ ਜ਼ਿੰਦਗੀ ਦੇ ਤਜ਼ਰਬਿਆਂ ਦੇ ਵਿੱਚ ਇੱਕ ਚੀਜ਼ ਐਡ ਹੋਈ, ਉਹਦੇ ਬਾਰੇ ਵੀ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ। ਤਾਂ ਜਦੋਂ ਹੈਗਾ ਅਸੀਂ ਜਦੋਂ ਕਿਤੇ ਵੀ ਘੁੰਮਣ ਜਾਂਦੇ ਹਾਂ ਨਾ, ਤਾਂ ਉਸ ਸਮੇਂ 'ਤੇ ਬਹੁਤ ਸਾਰੇ ਐਸੇ ਤਜ਼ਰਬੇ ਸਾਨੂੰ ਦੇਖਣ ਨੂੰ ਮਿਲ ਜਾਂਦੇ ਹੈਗੇ ਆ, ਜਿਹੜੇ ਕਿ ਅਸੀਂ ਆਮ ਜ਼ਿੰਦਗੀ ਦੇ ਵਿੱਚ ਨਹੀਂ ਕਰ ਪਾਉਂਦੇ ਹੈਗੇ। ਔਰ ਇਸ ਲਈ ਕਿਹਾ ਵੀ ਜਾਂਦਾ ਹੈ ਕਿ ਇੱਕ ਲੰਮੀ ਯਾਤਰਾ 100 ਕਿਤਾਬਾਂ ਨੂੰ ਪੜ੍ਹਨ ਦੇ ਬਰਾਬਰ ਹੁੰਦੀ ਹੈਗੀ ਹੈ। ਔਰ ਜਦੋਂ ਅਸੀਂ ਉਹਨਾਂ ਯਾਤਰਾਵਾਂ ਦੇ ਵਿੱਚ ਜਾਂਦੇ ਹਾਂ, ਸਾਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਆ। ਔਰ ਖਾਸ ਕਰ ਜਿਹੜਾ ਇਹਨਾਂ ਯਾਤਰਾਵਾਂ ਦਾ ਅੱਜ ਕੱਲ੍ਹ ਇੱਕ ਚਲਨ ਬਣਿਆ ਹੋਇਆ ਕਿ ਅਸੀਂ ਟੂਰਸ ਜਾਂ ਫਿਰ ਟ੍ਰਿਪਸ ਦੇ ਉੱਪਰ ਜਾਂਦੇ ਹੈਗੇ ਹਾਂ। ਔਰ ਇਹ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਚਲਨ ਹੁੰਦਾ ਸੀਗਾ ਕਿ ਅਸੀਂ ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਜਾਇਆ ਕਰਦੇ ਸੀਗੇ, ਸੋ ਉਹ ਕਿਤੇ ਨਾ ਕਿਤੇ ਚੇਂਜ ਜ਼ਰੂਰ ਹੋਇਆ ਸਿਨੈਰੀਓ। ਪਰ ਦੋਨਾਂ ਚੀਜ਼ਾਂ ਦਾ ਆਪਣਾ ਆਨੰਦ ਹੈਗਾ, ਰਿਸ਼ਤੇਦਾਰੀਆਂ ਦੇ ਵਿੱਚ ਜਾਣ ਦਾ ਆਪਣਾ ਆਨੰਦ ਹੈ, ਅਤੇ ਦੋਸਤਾਂ ਮਿੱਤਰਾਂ ਦੇ ਨਾਲ ਜਿਹੜਾ ਉਹਨਾਂ ਪਹਾੜਾਂ ਦੀ ਸੈਰ ਕਰਨ ਦਾ ਉਹ ਆਪਣਾ ਆਨੰਦ ਹੈ।
1: ਦੇਖੋ, ਜਦੋਂ ਬੱਚੇ ਨੂੰ ਜਾਂ ਆਪਾਂ ਕਦੋਂ ਵੱਡੇ ਨੂੰ, ਸਭ ਨੂੰ ਹੀ ਜਦੋਂ ਵੀ ਕਦੋਂ ਕੋਈ ਟੂਰ ਦਾ ਪਲਾਨ ਕਰਦੇ ਹਨ, ਇੱਕ ਉਤੇਜਿਤ ਹੋ ਜਾਂਦਾ ਮਨ, ਮਨ ਕਰਦਾ ਕਿ ਹਾਂ ਯਾਰ ਮੈਂ ਟ੍ਰੇਨ 'ਤੇ ਜਾਂ ਜਹਾਜ਼ 'ਤੇ ਜਿਸ 'ਤੇ ਵੀ ਜਾਵਾਂਗੇ ਜਾਂ ਆਪਣੀ ਪਰਸਨਲ ਗੱਡੀ 'ਤੇ, ਇੱਕ ਉੱਥੋਂ ਹੀ ਯਾਤਰਾ ਸ਼ੁਰੂਆਤ ਹੁੰਦੀ ਘਰ ਤੋਂ। ਜਦੋਂ ਤੱਕ ਉੱਥੇ ਤੱਕ ਪਹੁੰਚਦਾ, ਉੱਥੇ ਤੱਕ ਉਹਦੀਆਂ ਇੰਨੀਆਂ ਲੰਬੀਆਂ ਯਾਦਾਂ ਹੋ ਜਾਂਦੀਆਂ, ਉੱਥੇ ਉਹਨਾਂ ਨੂੰ ਕਈ ਤਰ੍ਹਾਂ ਦੇ ਲੋਕ ਮਿਲਦੇ ਨੇ।
2: ਜੀ, ਸੋ ਉੱਥੇ ਦੋ ਚੀਜ਼ਾਂ ਹੋਰ ਵੀ ਹੁੰਦੀਆਂ ਹੈਗੀਆਂ ਕਿ ਜਦੋਂ ਅਸੀਂ ਮਤਲਬ ਉਹਨਾਂ ਟ੍ਰਿਪਸ ਦੇ ਉੱਪਰ ਅਸੀਂ ਜਾ ਰਹੇ ਹੁੰਦੇ ਹਾਂ, ਤਾਂ ਯਾਦਾਂ ਦਾ ਜਿਹੜਾ ਇੱਕ ਨਾ ਕਾਫਿਲਾ ਬਣਨਾ ਸ਼ੁਰੂ ਹੋ ਜਾਂਦਾ ਹੈਗਾ। ਮਤਲਬ ਕਦੋਂ ਅਸੀਂ ਕਿਹੜੇ ਪੈਟਰੋਲ ਪੰਪ ਤੋਂ ਅਸੀਂ ਜਿਹੜਾ ਆਪਣਾ ਪੈਟਰੋਲ ਭਰਵਾਇਆ ਸੀਗਾ, ਉਸ ਤੋਂ ਬਾਅਦ ਅਸੀਂ ਕਿੱਥੇ ਰੁਕੇ ਸੀਗੇ, ਕਿੱਥੇ ਅਸੀਂ ਬ੍ਰੈਕਫਾਸਟ ਕੀਤਾ ਸੀਗਾ, ਕਿੱਥੇ ਅਸੀਂ ਜਿਹੜਾ ਹੈਗਾ ਉਸ ਤੋਂ ਬਾਅਦ ਕੋਈ ਕੈਂਪਿੰਗ ਕੀਤੀ ਸੀਗੀ, ਰਾਹ 'ਚ ਕਿਤੇ ਰੁਕੇ ਸੀ। ਅੱਛਾ, ਮੇਰੇ ਵਰਗਾ ਕਿਤੇ ਐਂ ਵੀ ਕਹਿ ਦਿੰਦਾ ਹੁੰਦਾ ਵੀ ਕੋਈ ਸੁੱਕੀ ਪਈ ਨਹਿਰ ਹੁੰਦੀ ਹੈਗੀ ਆ, ਉੱਥੇ ਵੀ ਰੁਕ ਜਾਂਦਾ ਹੁੰਦਾ ਹੈਗਾ ਮੇਰੇ ਵਰਗਾ ਤਾਂ। ਸੋ ਮੈਨੂੰ ਯਾਦ ਹੁਣ ਵੀ ਕਿ ਅਸੀਂ ਇੱਕ ਵਾਰੀ ਐਂ ਪਹਾੜਾਂ ਦੀ ਸੈਰ 'ਤੇ ਗਏ, ਅਤੇ ਰਾਹ ਦੇ ਵਿੱਚ ਨਾ ਸਾਨੂੰ ਇੱਕ ਮਤਲਬ ਜਿਵੇਂ ਪਹਾੜਾਂ 'ਚ ਤਾਂ ਨਾਲੇ ਆਮ ਹੀ ਸਾਨੂੰ ਦਿਖ ਜਾਂਦੇ ਹੈਗੇ ਆ, ਸੋ ਇੱਕ ਨਾ ਬਹੁਤ ਵੱਡਾ ਨਾਲਾ ਸੀ, ਔਰ ਉੱਥੋਂ ਦੇ ਨਾਲੇ ਵੀ ਸਾਫ਼ ਹੁੰਦੇ ਆ, ਇਹ ਵੀ ਗੱਡੀ ਗੱਲ ਹੈਗੀ ਆ। ਸੋ ਉੱਥੇ ਨਾ ਮਤਲਬ ਐਨ ਪੱਥਰਾਂ ਦੀ ਇੱਕ ਬਣੀ ਹੋਈ ਸੀਗੀ, ਅਤੇ ਉਹ ਮੇਰੇ ਨਾਲ ਦੇ ਵੀ ਸਾਰੇ ਮੇਰੇ ਵਰਗੇ ਸੀ।

0: ਉਹ ਕਹਿੰਦੇ ਯਾਰ ਇੱਥੇ ਰੁਕਦੇ ਹਾਂ। ਮੈਂ ਕਿਹਾ ਵੀ ਇੱਥੇ ਰੁਕ ਕੇ ਕੀ ਕਰਾਂਗੇ? ਕਹਿੰਦੇ ਕੁਛ ਨੀ ਹੁੰਦਾ, ਇੱਥੇ ਰੁਕਦੇ ਹਾਂ। ਮਤਲਬ ਅਸੀਂ ਉਹਦੇ ਵਿੱਚ ਵੜ ਗਏ ਤੇ ਨਾਲ ਸੁੱਕਾ ਹੀ ਸੀਗਾ। ਅੱਛਾ, ਸਾਨੂੰ ਐ ਵੀ ਸੀਗਾ ਵੀ ਪਿੱਛੋਂ ਕਿਤੇ ਪਾਣੀ ਵੱਧ ਨਾ ਆ ਜਾਏ, ਹੋਰ ਕਿਤੇ ਰੁੜ ਜਾਈਏ ਅਸੀਂ। ਤੇ ਉਹ ਚੀਜ਼ਾਂ ਮਤਲਬ ਅਸੀਂ ਅੱਜ ਵੀ ਯਾਦ ਕਰਦੇ ਹਾਂ, ਔਰ ਜਿਹੜੀਆਂ ਖਾਸ ਕਰਕੇ ਉੱਥੇ ਫੋਟੋਜ਼ ਕਲਿੱਕ ਕਰਦੇ ਹਾਂ ਆਪਾਂ, ਸੋ ਉਹ ਬੜੀਆਂ ਖਾਸ ਹੁੰਦੀਆਂ ਹੈਗੀਆਂ। ਔਰ ਜਦੋਂ ਬਾਅਦ 'ਚ ਅਸੀਂ ਉਹਨਾਂ ਨੂੰ ਦੇਖਦੇ ਹਾਂ ਨਾ, ਤਾਂ ਸਾਨੂੰ ਹਰ ਇੱਕ ਚੀਜ਼ ਉਸ ਫੋਟੋ ਦੇ ਨਾਲ ਰਿਲੇਟਡ ਯਾਦ ਆ ਰਹੀ ਹੁੰਦੀ ਹੈ ਕਿ ਕਿਹੜਾ ਇੱਥੇ ਸਾਡੇ ਨਾਲ ਰੁੱਸਿਆ ਹੋਇਆ ਸੀ, ਕਿਹੜਾ ਇੱਥੇ ਮੂੰਹ ਫੁਲਾ ਕੇ ਖੜਾ ਸੀਗਾ, ਔਰ ਕਿਹਦੇ ਕਿਹਦੀ ਰੰਗ ਬਾਂ ਖਿੱਚੀ ਸੀ, ਇਹ ਵੀ ਯਾਦ ਹੁੰਦਾ।
1: ਦੇਖੋ, ਫੋਟੋਜ਼ ਤੋਂ ਵੀ ਮੈਂ ਇੱਕ ਚੀਜ਼ ਹੋਰ ਯਾਦ ਆ ਗਈ ਕਿ ਪਹਿਲਾਂ ਤਾਂ ਜਦੋਂ ਲੋਕਾਂ ਕੋਲ ਫੋਨ ਨਹੀਂ ਹੁੰਦੇ ਸੀ, ਲੋਕ ਸਭ ਭੁੱਲ ਵੀ ਜਾਂਦੇ ਸੀ ਕਈ ਵਾਰ, ਪਰ ਅੱਜ ਕੱਲ ਦੇ ਇੱਕ ਵੀਡੀਓ, ਇੱਕ ਇੱਕ ਫੋਟੋ ਉਹਨਾਂ ਦਾ ਗਵਾ ਪਈ ਹੈ ਕਿ ਕਿਹੜੀ ਚੀਜ਼ ਅਸੀਂ ਕਿਵੇਂ ਕੀਤੀ, ਕਿਵੇਂ ਕੀ ਖਾਧੇ ਦਾ ਕੋਈ ਰਿਕਾਰਡ ਕਰਕੇ ਰੱਖਦੇ ਹਾਂ ਕਿ ਇੱਥੇ ਇਸ ਜਗ੍ਹਾ ਤੇ ਅਸੀਂ ਗਏ ਸੀ, ਇਸ ਜਗ੍ਹਾ ਦੀ ਸਪੈਸ਼ਲ ਚੀਜ਼ ਖਾਈ, ਇਸ ਜਗ੍ਹਾ ਤੇ ਘੁੰਮੇ, ਹਰ ਤਰ੍ਹਾਂ ਦੀ ਫੋਟੋ ਅੱਜ ਕੱਲ੍ਹ ਲੋਕ ਸੇਵ ਰੱਖਦੇ ਹੈ,
0: ਬਿਲਕੁਲ
1: ਇੱਕ ਮੈਮਰੀਜ਼। ਬਿਲਕੁਲ ਜੀ।
0: ਔਰ ਦੂਜੀ ਵੱਡੀ ਗੱਲ ਇਹ ਵੀ ਹੁੰਦੀ ਹੈ ਕਿ ਜਿਹੜਾ ਫੋਨ ਹੁੰਦਾ ਨਾ, ਉਹ ਸਾਨੂੰ ਸਮੇਂ ਸਮੇਂ ਤੇ ਯਾਦ ਕਰਾਉਂਦਾ ਰਹਿੰਦਾ ਹੈ। ਜਦੋਂ ਇੱਕ ਉਸ ਮੈਮਰੀ ਨੂੰ ਇੱਕ ਸਾਲ ਹੋ ਜਾਂਦਾ ਨਾ, ਉਸਨੂੰ ਯਾਦ ਕਰਾਉਂਦਾ ਫੋਨ ਵੀ ਆਹ ਤੁਹਾਡੀ ਹੈ, ਇਸ ਮੈਮਰੀ ਨੂੰ ਇੱਕ ਸਾਲ ਹੋ ਚੁੱਕਿਆ ਹੈਗਾ। ਸੋ ਗੱਲਾਂ ਬਾਤਾਂ ਚੱਲ ਰਹੀਆਂ ਜੀ ਘੁੰਮਣ ਘੁਮਾਉਣ ਬਾਰੇ। ਸੋ ਜਦੋਂ ਅਸੀਂ ਘੁੰਮਣ ਦਾ ਪਲਾਨ ਬਣਾਉਣਾ, ਸਭ ਤੋਂ ਪਹਿਲਾਂ ਤਾਂ ਉਸ ਚੀਜ਼ ਦੇ ਉੱਪਰ ਥੋੜ੍ਹਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈਗੀ ਹੈ, ਪਰ ਉਸ ਧਿਆਨ ਤੇ ਦੇਣ ਤੋਂ ਪਹਿਲਾਂ ਅਸੀਂ ਜਿਹੜਾ ਗੀਤਾਂ ਦੇ ਉੱਪਰ ਵੀ ਧਿਆਨ ਦੇਣਾ ਹੈਗਾ। ਸੋ ਬਚਪਨ ਦੀ ਅਸੀਂ ਗੱਲ ਕੀਤੀ ਸੀ ਕਿ ਬਚਪਨ ਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਆਪਣਾ ਜਿਹੜਾ ਸੁੱਧ ਬੁੱਧ ਗਵਾ ਕੇ ਅਸੀਂ ਆਨੰਦਿਤ ਹੁੰਦੇ ਹਾਂ, ਸੋ ਉਸੇ ਬਾਰੇ ਗੁਰਦਾਸ ਮਾਨ ਸਾਹਿਬ ਕਰ ਰਹੇ ਹੈਗੇ ਗੱਲ।

0: ਜੀ ਗੱਲਾਂ ਚੋਂ ਗੱਲ ਪ੍ਰੋਗਰਾਮ ਲੈ ਕੇ ਫਿਰ ਤੋਂ ਹਾਜ਼ਰ ਹਾਂ ਮੈਂ ਤੇਜਿੰਦਰ ਸਿੰਘ ਅਤੇ ਮੇਰੇ ਨਾਲ ਨੇ
1: ਗੁਰ ਹਰਪ੍ਰੀਤ ਕੌਰ।
0: ਜੀ ਅਸੀਂ ਗੱਲ ਕਰ ਰਹੇ ਸੀ ਕਿ ਪਹਾੜਾਂ ਦੀ ਸੈਰ ਜਾਂ ਕੋਈ ਵੀ ਸੈਰ ਗਰਮੀ ਦੀ ਛੁੱਟੀਆਂ ਦੇ ਵਿੱਚ ਮਨਾਉਣ ਜਾਈਏ ਤਾਂ ਉਸਦੇ ਲਈ ਕੀ ਤਿਆਰੀਆਂ ਅਤੇ ਕੀ ਹੋਣੀ ਚਾਹੀਦੀਆਂ।
1: ਜੀ ਬਿਲਕੁਲ।
0: ਸਭ ਤੋਂ ਪਹਿਲਾਂ ਤਾਂ ਮੈਨੂੰ ਜੋ ਲੱਗਦਾ ਕਿ ਅੱਜ ਕੱਲ੍ਹ ਦੀ ਜਿਹੜੀ ਕੰਡੀਸ਼ਨ ਹੈ ਸਾਡੀ ਸਕਿਨ ਨੂੰ ਸਭ ਤੋਂ ਪਹਿਲਾਂ ਅੱਜ ਕੱਲ੍ਹ ਜਿਵੇਂ ਲੇਡੀਜ਼ ਤਾਂ ਪਰਵਾਹ ਕਰਦੀਆਂ ਪਰ ਜੈਂਟਸ ਨਹੀਂ ਕਰਦੇ, ਤਾਂ
1: ਜੀ
0: ਜੈਂਟਸ ਨੂੰ ਵੀ ਮੈਨੂੰ ਲੱਗਦਾ ਕਰਨੀ ਚਾਹੀਦੀ ਹੈ। ਸਨਸਕ੍ਰੀਨ ਜ਼ਰੂਰ ਲੈ ਕੇ ਜਾਣੀ ਚਾਹੀਦੀ ਹੈ,
1: ਜੀ
0: ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ।
1: ਬਿਲਕੁਲ।
0: ਉਸ ਤੋਂ ਇਲਾਵਾ ਖਾਣ ਪੀਣ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਨੂੰ ਜੋ ਆਪਣਾ ਸਫ਼ਰ ਹੈ ਜ਼ਿਆਦਾਤਰ ਅਵੋਇਡ ਕਰੋ ਜਾਂ ਬਾਹਰ ਦਾ ਜੋ ਵੀ ਅਵੋਇਡ ਕਰਨਾ ਚਾਹੀਦਾ ਹੈ।
1: ਜੀ
0: ਜੇ ਘਰ ਤੋਂ ਵੱਧ ਜਿੰਨਾ ਬੰਦਾ ਲੈ ਕੇ ਜਾ ਸਕੇ ਬਹੁਤ ਬਿਹਤਰ ਹੈ,
1: ਜੀ।
0: ਕਿਉਂਕਿ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਸ਼ੁੱਧਤਾ ਦੀ ਘਾਟ ਬਹੁਤ ਰਹੀ ਹੈ ਖਾਣ ਪੀਣ 'ਚ। ਜੀ
1: ਔਰ ਮੈਂ ਤੁਹਾਡੇ ਤੋਂ ਹੁਣ ਇੱਕ ਸਵਾਲ ਜ਼ਰੂਰ ਕਰਨਾ ਚਾਹਾਂਗੀ ਕਿ
0: ਬਿਲਕੁਲ।
1: ਤੁਸੀਂ ਕਿਤੇ ਵੀ ਟਰੈਵਲ ਕਰਨਾ ਹੋਵੇ
0: ਹਾਂਜੀ
1: ਤੁਹਾਡਾ ਪਸੰਦੀਦਾ ਵਹੀਕਲ ਕਿਹੜਾ ਹੁੰਦਾ? ਮਤਲਬ ਤੁਸੀਂ ਆਪਣੀ ਗੱਡੀ 'ਤੇ ਜਾਣਾ ਪਸੰਦ ਕਰਦੇ ਹੋ, ਤੁਸੀਂ ਟ੍ਰੇਨ 'ਤੇ ਜਾਣਾ ਪਸੰਦ ਕਰਦੇ ਹੋ, ਜਾਂ ਤੁਸੀਂ ਬੱਸ 'ਤੇ ਜਾਣਾ, ਜਾਂ ਫਿਰ ਕੋਈ ਹੋਰ
0: ਜੀ
1: ਤਰੀਕਾ?
0: ਮੇਰੇ ਜਿਹੜਾ ਕਿੱਥੇ ਵੀ ਜੇ ਟਰੈਵਲ ਕਰਨ ਦਾ ਦਿਲ ਕਰੇ ਨਾ, ਵੈਸੇ ਤਾਂ ਜੇ ਲੌਂਗ ਰੂਟ ਹੋਵੇ ਤਾਂ ਟ੍ਰੇਨ 'ਤੇ, ਅਤੇ ਜੇ ਹੋਵੇ ਛੋਟਾ ਤਾਂ ਮੈਂ ਪਰਸਨਲ ਗੱਡੀ ਹੋਵੇ ਤਾਂ ਖੁਦ ਚਲਾ ਕੇ ਜਾਂਦਾ।
1: ਜੀ
0: ਜੀ
1: ਅੱਛਾ, ਜੇ ਕੋਈ ਮੇਰੇ ਤੋਂ ਪੁੱਛੇ ਕਿ ਬਈ ਤੁਹਾਡਾ ਪਸੰਦੀਦਾ ਵਹੀਕਲ ਕਿਹੜਾ ਹੈ, ਤੁਹਾਡਾ ਪਸੰਦੀਦਾ ਤਰੀਕਾ ਕਿਹੜਾ ਕਿਸੇ ਜਗ੍ਹਾ ਦੇ ਉੱਪਰ ਜਾਣ ਦਾ, ਤਾਂ ਮੈਨੂੰ ਇਹ ਹੁੰਦਾ ਕਿ ਮੇਰੇ ਦੋਸਤਾਂ ਦੇ ਨਾਲ ਜਾਂ ਮੇਰੀਆਂ ਜਿਹੜੀਆਂ ਸਹੇਲੀਆਂ ਹੈਗੀਆਂ ਉਹਨਾਂ ਦੇ ਨਾਲ ਮੈਂ ਟ੍ਰੇਨ ਦੇ ਵਿੱਚ ਸਫ਼ਰ ਕਰਾਂ, ਕਿਉਂਕਿ
0: ਜੀ
1: ਟ੍ਰੇਨ ਦਾ ਸਫ਼ਰ ਇਜ਼ ਦਾ ਬੈਸਟ ਸਫ਼ਰ।
0: ਜੀ
1: ਸੋ ਦੂਜੀ ਉਹਦੇ 'ਚ ਕਾਰਨ ਇਹ ਹੁੰਦਾ ਕਿ ਉਸ 'ਚ ਤੁਸੀਂ ਇਕੱਲੇ ਹੋ ਕੇ ਵੀ ਇਕੱਲੇ ਨਹੀਂ ਹੁੰਦੇ,
0: ਜੀ
1: ਮਤਲਬ ਤੁਹਾਡੇ ਆਸੇ ਪਾਸੇ ਜਿਹੜੇ ਲੋਕ ਬੈਠੇ ਆ ਉਹਨਾਂ ਨਾਲ ਤੁਹਾਡੀ ਇੰਨੀ ਕਈ ਵਾਰੀ ਨੇੜਤਾ ਬਣ ਜਾਂਦੀ ਹੈਗੀ ਹੈ, ਤੇ ਉਹਨਾਂ ਮਤਲਬ ਤੁਹਾਨੂੰ ਐਂ ਲੱਗਣ ਲੱਗ ਜਾਂਦਾ ਵੀ ਇਹ ਵੀ ਸਾਡੇ ਨਾਲ ਹੀ ਆਏ ਹੋਏ ਆ, ਪਰ ਉੱਥੇ ਥੋੜਾ ਜਿਹਾ ਸੰਭਲ ਕੇ ਵੀ ਚੱਲਣ ਦੀ ਜ਼ਰੂਰਤ
0: ਜੀ
1: ਹੁੰਦੀ ਹੈ,
0: ਬਿਲਕੁਲ।
1: ਕਿਉਂਕਿ ਕਈ ਵਾਰੀ ਕਈ ਲੋਕ ਤੁਹਾਡੇ ਨਾਲ ਨੇੜਤਾ ਬਣਾ ਕੇ ਤੁਹਾਡੇ ਨਾਲ ਐਸੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਆ ਜਿਨ੍ਹਾਂ ਦਾ ਤੁਸੀਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੁੰਦਾ।
0: ਜੀ ਟ੍ਰੇਨ ਦਾ ਸਫ਼ਰ ਤਾਂ ਮੈਨੂੰ ਉੱਥੇ ਚੰਗਾ ਲੱਗਦਾ ਹੈ ਜਿੱਥੇ ਆਪਾਂ ਰਾਤ ਗੁਜ਼ਾਰਨੀ ਹੋਵੇ, ਇੱਕ ਵਿੱਚ ਰਾਤ ਆਵੇ, ਪਰ ਜੇ ਆਪਾਂ ਸੇਮ ਡੇ ਜਿੱਥੇ ਜਗ੍ਹਾ ਪਹੁੰਚ ਸਕੀਏ ਤਾਂ ਮੈਨੂੰ ਲੱਗਦਾ ਕਿ ਆਪਣੀ ਗੱਡੀ ਵਰਗੀ ਰੀਸ ਨਹੀਂ ਹੈ।
1: ਬਿਲਕੁਲ
0: ਜੀ।
1: ਸੋ ਜਦੋਂ ਅਸੀਂ ਕਿਸੇ ਵੀ
0: ਆਪਣੀ ਗੱਡੀ ਦੇ ਵਿੱਚ ਇੱਕ ਡਰਾਈਵਰ ਦੀ ਇੱਕ ਪ੍ਰੋਬਲਮ ਇੱਕ ਹੈਗੀ ਕਿ ਉਹਨੂੰ ਚਾਹ ਚਾਹੀਦੀ ਹੈ।
1: ਜੀ
0: ਜੇ ਉਹ ਕਹਿੰਦਾ ਕਿ ਮੈਨੂੰ ਹਰ 2 ਜਾਂ 3 ਘੰਟੇ ਬਾਅਦ ਕਿਤੇ ਚਾਹ ਮਿਲੇ ਤਾਂ ਉੱਥੇ ਲਾਓ, ਉਹ ਨਜ਼ਾਰਾ ਅਲੱਗ ਹੀ ਹੈ।
1: ਜੀ ਬਿਲਕੁਲ।
0: ਜੀ
1: ਤਾਂ ਫਿਰ ਉਸ ਸਮੇਂ ਦੇ ਉੱਪਰ ਫਿਰ ਅਸੀਂ ਵੀ ਉਹ ਡਰਾਈਵਰੀ ਕਰਨ ਨੂੰ ਤਿਆਰ
0: ਜੀ
1: ਹੋ ਜਾਂਦੇ
0: ਬਿਲਕੁਲ।
1: ਹੁੰਦੇ ਹਾਂ। ਸੋ ਜਦੋਂ ਅਸੀਂ ਮਤਲਬ ਕਿਸੇ ਵੀ ਟ੍ਰਿਪ ਨੂੰ ਪਲਾਨ ਕਰਨਾ ਹੈਗਾ ਉਹਦੇ ਵਾਸਤੇ 2-3 ਚੀਜ਼ਾਂ ਜ਼ਰੂਰ ਅਸੀਂ ਧਿਆਨ ਦੇ ਵਿੱਚ ਰੱਖਣੀਆਂ ਹੁੰਦੀਆਂ। ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਬਜਟ ਨੂੰ ਅਸੀਂ ਥੋੜ੍ਹਾ ਜਿਹਾ ਧਿਆਨ ਦੇ ਵਿੱਚ ਰੱਖਣਾ ਹੁੰਦਾ ਕਿ ਕਿਹੜੀ ਜਗ੍ਹਾ ਦੇ ਉੱਪਰ ਕਿਹੜੀ ਚੀਜ਼ ਦੇ ਉੱਪਰ ਅਸੀਂ ਕਿੰਨਾ ਖਰਚ ਕਰਨਾ। ਸਭ ਤੋਂ ਪਹਿਲਾਂ ਅਸੀਂ ਆਪਣੀ ਟਰੈਵਲਿੰਗ ਦੇ ਉੱਪਰ ਕਿੰਨਾ ਖਰਚ ਕਰਨਾ ਹੈਗਾ, ਔਰ ਉਸ ਤੋਂ ਬਾਅਦ ਜਿਹੜਾ ਉੱਥੇ ਜਾ ਕੇ ਖਾਣਾ ਪੀਣਾ ਉਹਦੇ ਉੱਪਰ ਕਿੰਨਾ, ਰਹਿਣਾ ਤੁਹਾਡਾ ਕਿਸੇ ਹੋਟਲ ਦੇ ਵਿੱਚ ਰਹਿਣਾ ਤੁਸੀਂ ਜਾਂ ਫਿਰ ਕਿਸੇ ਦੇ ਘਰੇ ਜਾ ਕੇ ਰਹਿ ਰਹੇ ਹੈਗੇ ਉਹਦੇ ਉੱਪਰ ਤੁਹਾਡੇ ਕਿੰਨੇ ਐਕਸਪੈਂਸਿਸ ਖਰਚ ਆ ਰਹੇ ਹੈਗੇ ਆ, ਉਸ ਚੀਜ਼ ਦਾ ਇੱਕ ਜਿਹੜਾ ਇੱਕ ਨਾ ਰਫਲੀ ਜਿਹਾ ਆਈਡੀਆ ਜ਼ਰੂਰ ਲੈ ਕੇ ਚੱਲੋ। ਔਰ ਦੂਜੀ ਵੱਡੀ ਗੱਲ ਹੈ ਕਿ ਜਦੋਂ ਤੁਸੀਂ ਦੋਸਤਾਂ ਦੇ ਨਾਲ ਜਾ ਰਹੇ ਹੋ ਤਾਂ ਤੁਹਾਡਾ ਇੱਕ ਜ਼ਰੂਰ ਨਾਲ ਐਸਾ ਬੰਦਾ ਹੁੰਦਾ ਹੈਗਾ ਜਿਹੜਾ ਤੁਹਾਡੇ ਪੈਸੇ ਟਕੇ ਦਾ ਜਿਹੜਾ ਪੂਰਾ ਹਿਸਾਬ ਰੱਖ ਰਿਹਾ ਹੁੰਦਾ ਵੀ ਇੱਥੇ 5 ਰੁਪਏ ਖਰਚ ਹੋਏ,

0: ਇੱਥੇ 10 ਰੁਪਏ ਹੋਏ ਤੇ ਉਦੋਂ ਬਾਅਦ ਚ ਜਿੰਨੇ ਬੰਦੇ ਹੁੰਦੇ ਆ ਉਹਨਾਂ ਚ ਡਿਵਾਈਡਿੰਗ ਦਾ ਕੰਮ ਵੀ ਉਹੀ ਕਰ ਰਿਹਾ
1: ਹੁੰਦਾ ਅੱਜ ਕੱਲ ਤਾਂ ਫਾਈਨਾਂਸ ਮਿਨਿਸਟਰ ਬਣਾਉਣਾ ਪੈਂਦਾ ਪਹਿਲਾਂ
0: ਹਾਂ ਔਰ ਵੱਡੀ ਗੱਲ ਇਹ ਹੁੰਦੀ ਹੈ ਵੀ ਛੇਤੀ ਛੇਤੀ ਕੋਈ ਉਸ ਰਿਸਪੋਂਸਿਬਿਲਟੀ ਨੂੰ ਲੈਣਾ ਨਹੀਂ ਚਾਹੁੰਦਾ
1: ਤਾਂ ਔਖੀ ਰਿਸਪੋਂਸਿਬਿਲਟੀ ਹੋਈ ਹੈ ਵੀ ਪੈਸੇ ਸੰਭਾਲਣ ਦੀ
0: ਦੋ ਚੀਜ਼ਾਂ ਦੀ ਰਿਸਪੋਂਸਿਬਿਲਟੀ ਮੈਨੂੰ ਲੱਗਦੀ ਹੁੰਦੀ ਹੈ ਵੀ ਸਭ ਤੋਂ ਔਖੀ ਹੈ ਇੱਕ ਤਾਂ ਡਰਾਈਵਰੀ
1: ਜੀ
0: ਦੂਜਾ ਫਾਈਨਾਂਸ ਮਿਨਿਸਟਰ
1: ਜੀ
0: ਮਤਲਬ ਜਿਹਨੇ ਡਰਾਈਵਰੀ ਕਰਨੀ ਹੈ ਜਿਹੜਾ ਬੰਦਾ ਡਰਾਈਵਿੰਗ ਕਰਕੇ ਤੁਹਾਨੂੰ ਲੈ ਕੇ ਜਾ ਰਿਹਾ ਉਹ ਦਾ ਮਤਲਬ ਇੱਕ ਥਾਂ ਤੇ ਬੈਠਾ ਬਸ ਠੀਕ ਹੈ ਉਹ ਨਾ ਤਾਂ ਇੱਧਰ ਉੱਧਰ ਹਿੱਲ ਸਕਦਾ ਕਿਉਂਕਿ ਜਿਹੜਾ ਹੈਗਾ ਨਾ ਪਿੱਛੇ ਜਿੰਨੇ ਵੀ ਲੋਕ ਬੈਠੇ ਆ ਉਹਨਾਂ ਦੀ ਸਾਰੀ ਜ਼ਿੰਦਗੀ ਉਹਦੇ ਹੱਥ ਦੇ ਵਿੱਚ ਹੁੰਦੀ ਹੈ ਔਰ ਦੂਜਾ ਜਿਹਨੇ ਪੈਸੇ ਟਕੇ ਦਾ ਧਿਆਨ ਰੱਖਣਾ
1: ਦੇਖੋ ਜਿਵੇਂ ਡਰਾਈਵਰੀ ਬੰਦਾ ਕਰ ਰਿਹਾ ਹੋਵੇ ਨਾ ਤੇ ਮਿਊਜ਼ਿਕ ਚੱਲਦਾ ਰਹੇ ਤਾਂ ਬੰਦਾ ਵਧੀਆ ਡਰਾਈਵਿੰਗ ਹੁੰਦੀ ਹੈ ਮਿਊਜ਼ਿਕ ਤੋਂ ਜ਼ਿਆਦਾ ਫਿਰ ਗਾਣਾ ਵੀ ਚਲਾਉਣਾ
0: ਬਿਲਕੁਲ ਬਿਲਕੁਲ
1: ਜੀ ਬਿਲਕੁਲ

ਐਫ ਐਮ ਬੈਂਡ ਸ਼ੋਰ ਸ਼ਾਰੀ 2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ 5:30 ਵੱਜ ਰਹੇ ਹਨ ਅਤੇ ਹੁਣ ਵਿਲਾ ਹੋ ਗਿਆ ਹੈ ਪ੍ਰੋਗਰਾਮ ਕਿਸਾਨ ਬਾਣੀ ਦਾ। ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕਿਸਾਨ ਬਾਣੀ। ਇਸ ਪ੍ਰੋਗਰਾਮ ਦੇ ਵਿੱਚ ਅੱਜ ਦਾ ਵਿਸ਼ਾ ਹੈ ਜੈਵਿਕ ਖੇਤੀ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਹੈ ਫਾਰਮਰ ਸਤਿੰਦਰ ਸਿੰਘ ਜੀ ਨਾਲ ਰਣਬੀਰ ਸਿੰਘ ਦੁਆਰਾ।

0: ਦਿੰਦਾ। ਚਾਹੇ ਤੁਸੀਂ ਬਿਜ਼ਨਸ ਲਾ ਲਓ, ਮੈਂ ਜ਼ਿਆਦਾ ਨਾਮ ਨਹੀਂ ਲੈਣਾ ਚਾਹੁੰਦਾ, ਕੋਈ ਗਰੁੱਪ ਲਗਾ ਲਓ, ਇੱਕ ਬੰਦਾ ਹੀ ਪੂਰੀ ਟੀਮ ਖੜ੍ਹੀ ਕਰ ਦਿੰਦਾ, ਚਲਾਉਣ ਵਾਲਾ ਇੱਕੋ ਹੀ ਆ, ਪਰ ਸਹਿਯੋਗ ਜ਼ਰੂਰ ਚਾਹੀਦਾ। ਇਸ ਲਈ ਦੇਖੋ ਜੀ, ਇਹਦੇ 'ਚ ਕੋਈ ਵੱਡੀ ਗੱਲ ਨਹੀਂ ਹੈ, ਮਿਹਨਤ ਜ਼ਰੂਰ ਕਰਨੀ ਪੈਂਦੀ ਹੈ, ਟਾਈਮ ਵੀ ਕੱਢਣਾ ਪੈਂਦਾ, 8 ਘੰਟੇ ਸੌਣ ਲਈ ਬਹੁਤ ਆ
1: ਬਿਲਕੁਲ
0: ਮੇਰੇ ਖਿਆਲ, ਜੇ 6 ਵੀ ਕਰ ਲਓਗੇ ਤਾਂ ਕੋਈ ਵੱਡੀ ਗੱਲ ਨਹੀਂ,
1: ਕੋਈ ਫਰਕ ਨਹੀਂ ਪੈਂਦਾ,
0: ਕੋਈ ਫਰਕ ਨਹੀਂ ਪੈਂਦਾ, ਜਲਦੀ ਉੱਠਣਾ ਪਊਗਾ ਜੀ, ਟਾਈਮ ਨਾਲ ਸੌਣਾ ਪਊਗਾ, ਫਿਰ ਮੇਰੇ ਖਿਆਲ ਤੁਸੀਂ ਸਕਸੈਸਫੁਲ ਹੋ ਜੇ। ਅੱਛਾ, ਮਿਹਨਤ ਕਰਨ ਟਾਈਮ, ਸਟਾਰਟਿੰਗ ਟਾਈਮ ਤੁਸੀਂ ਜ਼ਿਆਦਾ ਐਫਰਟ ਕਰ ਲਓਗੇ, ਉਨੇ ਫਿਰ ਤੁਹਾਨੂੰ ਆਉਣ ਵਾਲੇ ਟਾਈਮ 'ਚ ਬਾਅਦ 'ਚ ਐਫਰਟ ਚੈੱਕ ਥੋੜ੍ਹੇ ਘਟਾ ਲਓਗੇ, ਲੈਵਲ 'ਤੇ ਚਲੀ ਜਾਓਗੇ ਤਾਂ ਠੀਕ ਹੈ।
1: ਪਹਿਲਾਂ ਸ਼ੁਰੂਆਤ ਦੇ ਵਿੱਚ ਮਿਹਨਤ ਜ਼ਰੂਰੀ ਹੈ,
0: ਬਿਲਕੁਲ ਜ਼ਰੂਰੀ ਹੈ ਜੀ, ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਰਿਸਕ ਵੀ ਬਹੁਤ ਆ ਜੀ।
1: ਸਤਿੰਦਰ ਜੀ, ਕਈ ਵਾਰ ਕੀ ਹੁੰਦਾ ਕਿ ਸਬਜ਼ੀਆਂ ਦੇ ਰੇਟ ਵਿੱਚ ਕਾਫੀ ਮੰਦਾ ਆ ਜਾਂਦਾ ਹੈ, ਔਰ ਜੇਕਰ ਇਸ ਤਰ੍ਹਾਂ ਦੀ ਸਥਿਤੀ ਆ ਜਾਂਦੀ ਹੈ ਫਿਰ ਉਸ ਤੋਂ ਬਾਅਦ ਵਾਲੀਆਂ ਦੋ ਫਸਲਾਂ ਜੇਕਰ ਸਾਡੀਆਂ ਬਹੁਤ ਚੰਗੀਆਂ ਹੁੰਦੀਆਂ ਨੇ ਤਾਂ ਅਸੀਂ ਉਸ ਨੁਕਸਾਨ ਦੀ ਭਰਪਾਈ ਕਰ ਸਕਦੇ ਹਾਂ, ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਆ ਜਾਂਦੀਆਂ ਨੇ?
0: ਬਿਲਕੁਲ, ਸਮੱਸਿਆ ਤਾਂ ਕਦੇ ਆ ਸਕਦੀ ਹੈ, ਪਰ ਜੇ ਤੁਸੀਂ ਉਸ ਚੀਜ਼ ਦਾ ਹੱਲ ਪਹਿਲਾਂ ਕੱਢ ਕੇ ਰੱਖ ਲਓ ਤਾਂ ਮੈਨੂੰ ਲੱਗਦਾ ਤੁਸੀਂ ਫੇਲ ਨਹੀਂ ਹੋ ਸਕਦੇ। ਤੁਸੀਂ ਇੱਕ ਸਬਜ਼ੀ 'ਤੇ ਨਿਰਭਰ ਨਾ ਰਹੋ। ਜੇ ਸਾਨੂੰ ਲੱਗਦਾ ਵੀ 4 ਸਾਲ ਪਿਛਲੇ ਸਾਲ ਮਿਰਚ ਦਾ ਰੇਟ ਜ਼ਿਆਦਾ ਵਾ, ਇਸ ਵਾਰੀ ਘੱਟ ਹੋ ਰਿਹਾ, ਤਾਂ ਜ਼ਰੂਰੀ ਨਹੀਂ ਹੈ ਵੀ ਤੁਸੀਂ ਇਸ ਵਾਰੀ ਮਿਰਚ ਉਹ ਤੋਂ ਵੀ ਵੱਧ ਲਗਾ ਲਓ, ਉਹ ਵੀ ਲਗਾ ਲਓ ਅਤੇ ਭਿੰਡੀ ਲਗਾ ਲਓ, ਨਾਲ ਕੋਈ ਹੋਰ ਬਤਾਊਂ ਦੀ ਤਿਆਰੀ ਕਰ ਲਓ ਅੱਗੇ ਵੀ ਭਾਈ ਜੇ ਮੈਨੂੰ ਅੱਧਾ ਕਿੱਲਾ ਮਿਰਚਾਂ ਤਾਂ ਵਾਹੁਣਾ ਪੈ ਗਿਆ ਤਾਂ ਮੇਰੇ ਕੋਲ ਬਤਾਊਂ ਦੀ ਪਨੀਰੀ ਆਪਣੀ ਤਿਆਰ ਹੋਵੇ। ਜ਼ਰੂਰੀ ਨਹੀਂ ਹੈ ਇੱਕ ਸਬਜ਼ੀ 'ਤੇ, ਜਦੋਂ ਇੱਕ ਸਬਜ਼ੀ 'ਤੇ ਤੁਸੀਂ ਨਿਰਭਰ ਹੋ ਜਾਂਦੇ ਹੋ ਜਾਂ ਕੋਈ ਇੱਕ ਫਸਲ 'ਤੇ ਨਿਰਭਰ ਹੋ ਜਾਂਦੇ ਹੋ ਫਿਰ ਘਾਟਾ ਹੋ ਸਕਦਾ, ਜੇ ਤੁਸੀਂ ਵੱਖਰੀਆਂ ਵੱਖਰੀਆਂ ਸਬਜ਼ੀਆਂ ਬੀਜੋਗੇ ਫਿਰ ਮੈਨੂੰ ਲੱਗਦਾ ਘਾਟਾ ਨਹੀਂ ਹੋ ਸਕਦਾ, ਕਿਉਂਕਿ ਜੇ ਮੰਨ ਕੇ ਚੱਲੋ ਇਸ ਸਾਲ 120 ਰੁਪਏ ਭਿੰਡੀ ਵਿਕ ਰਹੀ ਹੈ ਤਾਂ ਹੋ ਸਕਦਾ ਅਗਲੇ ਸਾਲ 20 ਰੁਪਏ ਰਹਿ ਜਾਵੇ, ਪਰ ਜੇ ਤੁਸੀਂ ਉਸ ਚੀਜ਼ ਨੂੰ ਔਰਗੈਨਿਕ 'ਤੇ ਲੈ ਆਓ ਤਾਂ ਮੈਨੂੰ ਲੱਗਦਾ ਤੁਹਾਡੇ ਘਰੋਂ ਵੀ ਲੋਕ ਲੈ ਕੇ ਜਾਂਦੇ ਆ, ਲੱਗਦਾ ਨਹੀਂ ਮੇਰੇ ਕੋਲੋਂ ਲੈ ਕੇ ਵੀ ਜਾ ਰਹੇ ਨੇ।
1: ਅੱਛਾ, ਔਰਗੈਨਿਕ ਖੇਤੀ ਵਾਲੇ ਪਾਸੇ ਸਤਿੰਦਰ ਜੀ ਤੁਸੀਂ ਕਿਹੜੇ ਸਾਲ ਦੇ ਵਿੱਚ ਆਏ?
0: ਜਦੋਂ ਜੀ ਮੈਂ ਕਾਲਜ ਦੇ ਵਿੱਚ ਸ਼ੁਰੂਆਤੀ 2011 ਤੋਂ ਜੁਆਇਨ ਕਰਿਆ ਤਾਂ ਉਦੋਂ ਮੈਨੂੰ ਮਤਲਬ ਕਿ ਕਾਲਜ ਜਾ ਕੇ ਫਰੈਂਡ ਸਰਕਲ ਅਤੇ ਉੱਥੋਂ ਦੇ ਕਾਫੀ ਚੀਜ਼ਾਂ ਸਿੱਖਣ ਨੂੰ ਮਿਲੀਆਂ, ਫਿਰ ਕਿਉਂਕਿ ਸਕੂਲ ਤੱਕ ਤਾਂ ਇੰਨਾ ਜ਼ਿਆਦਾ ਨਹੀਂ ਪਤਾ ਲੱਗਦਾ,
1: ਬਿਲਕੁਲ
0: ਕਾਲਜ 'ਚ ਹੀ ਤੁਸੀਂ ਬਾਹਰ ਨਿਕਲਦੇ ਹੋ, ਜਦੋਂ ਤੁਸੀਂ ਉਸ ਦੁਨੀਆਂ 'ਚ ਜਾਂਦੇ ਹੋ ਤਾਂ ਤੁਹਾਨੂੰ ਮਾੜੇ ਲੋਕ ਵੀ ਮਿਲਦੇ ਆ, ਚੰਗੇ ਲੋਕ ਵੀ ਮਿਲਦੇ ਆ, ਉਹ ਤੁਸੀਂ ਦੇਖਣਾ ਤੁਸੀਂ ਕਿਸ ਚੀਜ਼ ਨੂੰ ਅਪਣਾਉਣਾ ਵਾ। ਅਤੇ ਉਸ ਟਾਈਮ ਅਸੀਂ ਆਲੂਆਂ ਦੀ ਖੇਤੀ ਕਰੀ, ਮਟਰ ਲਗਾਏ, ਫਿਰ ਉਸ ਟਾਈਮ ਮੈਂ ਖੁਦ ਆਲੂ ਜੱਟ ਮੰਡੀ ਦੇ ਵਿੱਚ ਬੈਠ ਕੇ ਵੇਚੇ ਹੋਏ ਆ ਜੀ।
1: ਤੁਸੀਂ ਆਪ ਖੁਦ ਜੀ
0: ਖੰਨੇ ਵੀਰਵਾਰ ਅਤੇ ਸੋਮਵਾਰ ਆਲੂ ਵੇਚਣੇ, ਵਿੱਚੋਂ ਟਾਈਮ ਕੱਢ ਕੇ ਪੜ੍ਹਾਈ ਦਾ ਵੀ ਕਰਨਾ ਅਤੇ ਬਾਸਮਤੀ ਵੀ ਲਾਈ, ਮਤਲਬ ਜੋ ਕਾਫੀ ਚੀਜ਼ਾਂ ਲਗਾਈਆਂ
1: ਜੀ। ਕਾਲਜ ਟਾਈਮ ਦੇ ਵਿੱਚ ਬਹੁਤ ਘੱਟ ਸਟੂਡੈਂਟ ਐਸੇ ਹੁੰਦੇ ਨੇ, ਖਾਸ ਕਰ ਕਿਸਾਨੀ ਪਰਿਵਾਰ ਦੇ ਨਾਲ ਜੁੜੇ ਹੋਏ, ਜਿਹੜੇ ਖੁਦ ਸਬਜ਼ੀਆਂ ਨੂੰ ਵੇਚਦੇ ਨੇ। ਹਾਲਾਂਕਿ ਖੇਤੀਬਾੜੀ ਦੇ ਵਿੱਚ ਤਾਂ ਬਹੁਤ ਸਾਰੇ ਸਟੂਡੈਂਟ ਹੁੰਦੇ ਨੇ, ਵਿਦਿਆਰਥੀ ਹੁੰਦੇ ਨੇ ਜਿਹੜੇ ਆਪਣੇ ਘਰਦਿਆਂ ਦਾ ਹੱਥ ਵਟਾਉਂਦੇ ਨੇ, ਪਰ ਆਪਣੀ ਸਬਜ਼ੀ ਨੂੰ ਜਾਂ ਆਪਣੇ ਉਤਪਾਦ ਨੂੰ ਖੁਦ ਆ ਕੇ ਮੰਡੀ ਦੇ ਵਿੱਚ ਵੇਚਣ ਵਾਲੇ ਬਹੁਤ ਘੱਟ ਹੁੰਦੇ ਨੇ। ਕਈ ਵਾਰੀ ਵਿਦਿਆਰਥੀ ਸੋਚਦੇ ਨੇ ਕਿ ਸਾਡੇ ਸਾਥੀ ਨੇ ਜਾਂ ਜਿਹੜੇ ਸਾਡੇ ਕਲਾਸਮੇਟ ਨੇ ਜਦੋਂ ਮੈਨੂੰ ਸਬਜ਼ੀ ਵੇਚਦੇ ਨੂੰ ਵੇਖਣਗੇ ਮੈਨੂੰ ਸ਼ਰਮ ਆਏਗੀ ਜਾਂ ਇਸ ਤਰ੍ਹਾਂ ਦਾ, ਤੁਹਾਨੂੰ ਨਹੀਂ ਲੱਗਿਆ, ਕੋਈ ਮਹਿਸੂਸ ਨਹੀਂ ਕੀਤਾ ਤੁਸੀਂ ਇਸ ਤਰ੍ਹਾਂ ਦਾ?
0: ਉਦੋਂ ਮੈਨੂੰ ਆਪਣਾ ਫਿਊਚਰ ਇਹ ਦੇਖ ਰਿਹਾ ਸੀ
1: ਜੀ
0: ਵੀ ਯਾਰ ਮੇਰੇ ਕੋਲ ਮੱਝਾਂ ਗਾਵਾਂ ਵੀ ਰੱਖੀਆਂ ਨੇ, ਦੁੱਧ ਵੀ ਆਪ ਕੱਢਣਾ ਪੈਂਦਾ, ਪੜ੍ਹਨਾ ਵੀ ਪੈਂਦਾ, ਜਾਣਾ ਵੀ ਆ, ਅਤੇ ਫਿਰ ਵਿੱਚੋਂ ਇਹ ਲੱਗਣਾ ਵੀ ਹੁਣ ਸਬਜ਼ੀ ਦਾ ਵੀ ਕਰ ਰਿਹਾ, 4 ਪੈਸੇ ਆ ਰਹੇ ਆ, ਅਤੇ ਪੈਸੇ ਦੀ ਸਾਰੀ ਖੇਡ ਆ ਜੀ, ਤੁਹਾਨੂੰ ਗੁਜ਼ਾਰੇ ਵਾਸਤੇ ਮਾਇਆ ਤਾਂ ਜ਼ਰੂਰੀ ਹੈ ਨਾ।
1: ਬਿਲਕੁਲ, ਬਹੁਤ ਵਧੀਆ ਸੋਚ ਹੈ ਸਤਿੰਦਰ ਜੀ ਤੁਹਾਡੀ। ਹਾਲਾਂਕਿ ਉਸ ਉਮਰ ਦੇ ਵਿੱਚ ਜਦੋਂ ਕਾਲਜ ਦੇ ਵਿੱਚ ਇੱਕ ਬੱਚਾ ਪੜ੍ਹ ਰਿਹਾ ਹੁੰਦਾ ਹੈ ਉਦੋਂ ਉਸ ਨੂੰ ਸਿਰਫ ਆਪਣੇ ਕੱਪੜਿਆਂ ਦਾ, ਆਪਣੇ ਵਾਲਾਂ ਦੇ ਸਟਾਈਲ ਦਾ, ਇਹਨਾਂ ਚੀਜ਼ਾਂ ਦਾ ਖਿਆਲ ਜ਼ਿਆਦਾ ਹੁੰਦਾ ਹੈ। ਪੜ੍ਹਾਈ ਵਾਲੇ ਪਾਸੇ ਜਿਹੜੇ ਬੱਚੇ ਪੜ੍ਹਦੇ ਨੇ ਚੰਗੇ ਨੰਬਰ ਹਾਸਲ ਕਰਦੇ ਨੇ ਉਹ ਪੜ੍ਹਾਈ ਵਾਲੇ ਪਾਸੇ ਵੀ ਧਿਆਨ ਰੱਖਦੇ ਨੇ, ਪਰ ਪਿੰਡਾਂ ਵਾਲੇ ਜ਼ਿਆਦਾਤਰ ਬੱਚੇ ਕਿਸਾਨੀ ਪਰਿਵਾਰਾਂ ਦੇ ਨਾਲ ਜੁੜੇ ਹੋਏ, ਖਾਸ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਹੀ ਮੋਟਰਸਾਈਕਲਾਂ ਦੀ ਡਿਮਾਂਡ ਕਰਦੇ ਨੇ ਕਿ ਸਾਨੂੰ ਕਾਲਜ ਜਾਣ ਦੇ ਲਈ ਮੋਟਰਸਾਈਕਲ ਚਾਹੀਦਾ, ਸਾਨੂੰ ਕਾਰ ਚਾਹੀਦੀ ਅੱਜ ਦੇ ਟਾਈਮ ਦੇ ਵਿੱਚ ਤਾਂ। ਔਰ ਤੁਸੀਂ ਉਸ ਸਮੇਂ ਦੇ ਵਿੱਚ ਖੁਦ ਆਲੂ ਜਾ ਕੇ ਪੜ੍ਹਨ ਦੇ ਟਾਈਮ ਦੇ ਵਿੱਚ ਤੁਸੀਂ ਜਾ ਕੇ ਮੰਡੀ ਦੇ ਵਿੱਚ ਆਲੂ ਵੇਚੇ, ਬਹੁਤ ਵਧੀਆ ਕੰਮ ਤੁਸੀਂ ਕੀਤਾ। ਕਿਸਾਨੀ ਪਰਿਵਾਰਾਂ ਦੇ ਨਾਲ ਜੁੜੇ ਸਾਰੇ ਹੀ ਨੌਜਵਾਨਾਂ ਨੂੰ ਖਾਸ ਕਰਕੇ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਕਹਿਣਾ ਚਾਹੁੰਦੇ ਹਾਂ ਕਿ ਉਹਦੇ ਵਿੱਚ ਕੋਈ ਸ਼ਰਮ ਨਹੀਂ ਮੰਨਣੀ ਚਾਹੀਦੀ ਸਾਨੂੰ। ਜਦੋਂ ਤੁਸੀਂ ਆਪਣਾ ਕੰਮ ਕਰਦੇ ਹੋ ਮੁਨਾਫਾ ਤੁਹਾਡਾ ਹੋਏਗਾ ਤਾਂ ਤੁਹਾਡੇ ਪਰਿਵਾਰ ਦੀ ਆਰਥਿਕਤਾ ਵੀ ਚੰਗੀ ਹੋਏਗੀ ਔਰ ਤੁਹਾਡਾ ਪਰਿਵਾਰ ਖੁਸ਼ਹਾਲ ਵੀ ਹੋਏਗਾ। ਅੱਛਾ ਸਤਿੰਦਰ ਜੀ, ਅਗਲੀ ਗੱਲ ਕਰਦੇ ਹਾਂ ਕਿ ਜਦੋਂ ਤੁਸੀਂ ਔਰਗੈਨਿਕ ਖੇਤੀ ਦੇ ਵਿੱਚ, ਹੁਣ ਤੁਸੀਂ ਬਾਸਮਤੀ ਦੀ ਗੱਲ ਕੀਤੀ, ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ, ਕਿਸ ਢੰਗ ਨਾਲ ਤੁਸੀਂ ਤਿਆਰੀਆਂ ਕਰਦੇ ਹੋ?
0: ਅਸੀਂ ਜੀ ਅੱਜ ਤੋਂ 7 ਸਾਲ ਪਹਿਲਾਂ ਸਿੱਧੀ ਬਿਜਾਈ, ਜਿਹਨੂੰ
1: DSR
0: ਜਿਹਨੂੰ ਲੋਕੀ ਸੁੱਕੀ ਬਿਜਾਈ ਵੀ ਕਹਿ ਦਿੰਦੇ ਆ ਪਿੰਡਾਂ 'ਚ,
1: ਬਿਲਕੁਲ
0: ਵੀ ਇਹਦਾ ਕੋਈ ਝਾੜ ਨਹੀਂ, ਇਹਦਾ ਨੁਕਸਾਨ ਹੀ ਆ। ਅਸੀਂ KVK ਨਾਲ ਸਮਰਾਲੇ ਨਾਲ ਮਿਲ ਕੇ, ਮਤਲਬ ਮਸ਼ੀਨਾਂ ਦੀ ਡਿਮਾਂਡ ਇੰਨੀ ਕਰਤੀ ਸੀ, ਸਾਨੂੰ ਬਾਹਰੋਂ ਮੰਗਾਉਣੀਆਂ ਪੈ ਗਈਆਂ ਆਪਣੇ ਏਰੀਏ ਦੇ ਵਿੱਚ, ਮਾਛੀ ਵੜਾ ਸਮਰਾਲਾ, ਬਹੁਤ ਸਿੱਧੀ ਬਿਜਾਈ ਹੋਈ, ਮਤਲਬ ਸਾਡੇ ਪਰਿਵਾਰ ਸਪੋਰਟ ਤਾਂ ਕਰ ਰਹੇ ਸੀ, ਕਿਤੇ ਨਾ ਕਿਤੇ ਉਹ ਇਹ ਵੀ ਸੋਚ ਰਹੇ ਸੀ ਵੀ ਯਾਰ ਇਹ ਆਮਦਨੀ ਕਰਦੇ ਕਰਦੇ ਕਿਤੇ ਨੁਕਸਾਨ ਹੀ ਨਾ ਕਰ ਦੇਣ, ਪਰ ਅਸੀਂ ਡਰੇ ਨਹੀਂ, ਮਤਲਬ ਇਸ ਚੀਜ਼ ਤੋਂ ਸਾਨੂੰ ਆਮਦਨ ਤਾਂ ਹੋਈ।

0: ਜੇ ਲੋਕਾਂ ਨਾਲੋਂ ਸਾਡਾ 2 ਕੁਇੰਟਲ ਝੋਨਾ ਘੱਟ ਜਾਂਦਾ ਸੀ, ਸਾਡੇ ਖਰਚੇ ਵੀ ਘੱਟ ਜਾਂਦੇ ਸੀ,
1: ਬਿਲਕੁਲ
0: ਪਾਣੀ ਜਨਰੇਟਰ ਤਾਂ ਬਚ ਜਾਂਦਾ ਸੀ, ਜ਼ਰੂਰੀ ਨਹੀਂ ਹੈ ਹਰ ਸਾਲ ਬਰਸਾਤ ਹੀ ਹੋਵੇ, ਇਹ ਵੀ ਚੀਜ਼ਾਂ ਨਾਲ ਨੇ, ਅਤੇ ਉਨਾ ਕੁ ਸਾਡਾ ਉਹ ਪੂਰਾ ਹੋ ਜਾਂਦਾ ਸੀ ਅਤੇ ਜ਼ਿਆਦਾ ਹੀ ਫਾਇਦਾ ਹੋ ਜਾਂਦਾ ਸੀ। ਕੁਛ ਡਿਪਾਰਟਮੈਂਟਾਂ ਦੇ ਨਾਲ ਖੇਤੀਬਾੜੀ ਦੇ ਨਾਲ ਜੁੜ ਗਏ, ਉੱਥੋਂ ਕਾਫੀ ਕੁਛ ਸਿੱਖਣ ਨੂੰ ਮਿਲੇ ਆ, ਸਾਨੂੰ ਬੀਜ ਵੀ ਉਹਨਾਂ ਨੇ ਸਬਸਿਡੀ ਦੇ ਦੇਣੇ, ਕਈ ਵਾਰੀ ਕੋਈ ਹੋਰ ਸਹੂਲਤਾਂ ਵੀ ਦੇਣੀਆਂ, ਅਤੇ ਵਾਂਝੇ ਰਹਿ ਜਾਂਦੇ ਆ ਕਿਸਾਨ ਇਹਨਾਂ ਚੀਜ਼ਾਂ ਤੋਂ, ਕਿਉਂਕਿ ਉਹ ਉੱਥੇ ਕੁ ਤੱਕ ਹੀ ਰਹਿ ਜਾਂਦੇ ਆ, ਕਿਉਂਕਿ ਪ੍ਰਾਈਵੇਟ ਅਦਾਰਿਆਂ ਨਾਲ ਜੁੜ ਜਾਂਦੇ ਆ ਕਈ ਵਾਰੀ, ਉੱਥੋਂ ਪਤਾ ਹੀ ਨਹੀਂ ਦਵਾਈ ਕਿਹੜੀ ਲੈ ਕੇ ਆਉਣੀ ਆ, ਕਿਹੜਾ ਕੀ ਪਾਉਣਾ ਵਾ, ਅਤੇ ਪਰ ਉਹ ਚੱਕਰਾਂ ਦੇ ਵਿੱਚ ਅਸੀਂ ਖੇਤ ਜ਼ਿਆਦਾ ਖਰਾਬ ਕਰ ਲਏ, ਆਮਦਨ ਕਰਦੇ ਕਰਦਿਆਂ ਨੇ, ਅੱਜ ਸਾਨੂੰ ਹਾਲਾਤ ਦਿਖਦੇ ਹੀ ਆ ਜੀ, ਕੈਂਸਰ ਦਾ ਘਰ ਹੋ ਗਿਆ ਜੀ ਪੰਜਾਬ
1: ਜੀ। ਬਿਲਕੁਲ, ਲੋੜ ਵੀ ਹੈ ਸਾਨੂੰ ਕਿ ਹੁਣ ਅਸੀਂ ਤੁਹਾਡੇ ਵਾਂਗੂ ਜਿਹੜੇ ਬਹੁਤ ਹੀ ਵਧੀਆ ਕਿਸਾਨ ਨੇ, ਸੂਝਵਾਨ ਕਿਸਾਨ ਨੇ, ਜੈਵਿਕ ਖੇਤੀ ਕਰ ਰਹੇ ਨੇ, ਥੋੜ੍ਹੇ ਥੋੜ੍ਹੇ ਰਕਬੇ ਤੋਂ ਸ਼ੁਰੂ ਕਰਕੇ ਸਾਨੂੰ ਜੈਵਿਕ ਖੇਤੀ ਵਾਲੇ ਪਾਸੇ ਆਉਣ ਦੀ ਲੋੜ ਜ਼ਰੂਰ ਹੈ। ਜਦੋਂ ਜੈਵਿਕ ਖੇਤੀ ਆਪਾਂ ਸਤਿੰਦਰ ਜੀ ਕਰਦੇ ਹਾਂ, ਕੀ ਸਮੱਸਿਆਵਾਂ ਸਾਨੂੰ ਪਹਿਲਾਂ ਜਦੋਂ ਸ਼ੁਰੂਆਤ ਦੇ ਵਿੱਚ ਤੁਸੀਂ ਕੰਮ ਸ਼ੁਰੂ ਕੀਤਾ, ਕੀ ਸਮੱਸਿਆਵਾਂ ਕਿਸਾਨ ਨੂੰ ਆਉਂਦੀਆਂ ਨੇ?
0: ਸਭ ਤੋਂ ਪਹਿਲੀ ਗੱਲ ਤਾਂ ਜੀ ਦੇਖੋ, ਅਸੀਂ ਖੇਤ ਆਪਣੇ ਬਿਨਾਂ ਟੈਸਟ ਕਰਾਏ, ਮਿੱਟੀ ਬਿਨਾਂ ਚੈੱਕ ਕਰਾਏ, ਬਿਨਾਂ ਵਿਭਾਗ ਕੋਲ ਗਏ ਖੇਤੀ ਕਰ ਰਹੇ ਹਾਂ, ਜਿਹਦੇ ਵਿੱਚ ਸਾਨੂੰ ਪਤਾ ਹੀ ਨਹੀਂ ਸਾਡੇ ਖੇਤ ਦੇ ਵਿੱਚ DIP ਦੀ ਕਮੀ ਆ, ਜਾਂ ਅਸੀਂ ਕੀ ਵੱਧ ਪਾ ਦਿੱਤਾ, ਯੂਰੀਆ ਜ਼ਿਆਦਾ ਪਾ ਦਿੱਤਾ, ਕੋਈ ਕੈਲਸ਼ੀਅਮ ਚੈੱਕ ਕਰਾਇਆ ਨਹੀਂ, ਪਿਆਜ਼ਾਂ ਦੀ ਖੇਤੀ ਕਰਨ ਲੱਗ ਗਏ, ਸਾਨੂੰ ਇਹੀ ਨਹੀਂ ਪਤਾ ਕਿਹੜੀ ਫਸਲ ਨੂੰ ਕਿਹੜੇ ਖਾਦ ਦੀ ਜ਼ਰੂਰਤ ਹੈ। ਪਹਿਲੀ ਗੱਲ ਤਾਂ ਜਿਹੜੇ ਔਰਗੈਨਿਕ ਖੇਤੀ ਤੋਂ ਬਿਨਾਂ ਵੀ ਖੇਤੀ ਕਰ ਰਹੇ ਆ, ਉਹ ਲੋੜ ਤੋਂ ਜ਼ਿਆਦਾ ਤੱਤ ਪਾ ਰਹੇ ਆ, ਜਿਹਦੀ ਲੋੜ ਉਹ ਪੂਰਾ ਨਹੀਂ ਹੋ ਰਿਹਾ, ਸਭ ਤੋਂ ਵੱਡੀ ਗੱਲ ਤਾਂ ਇਹ ਹੈ। ਪਰ ਜਦੋਂ ਸ਼ੁਰੂਆਤ ਕਰੀ, ਪਹਿਲਾਂ ਮਿੱਟੀ ਦੀ ਪਰਖ ਕਰਾਈ, ਜਦੋਂ ਪਰਖ ਹੋਈ ਪਤਾ ਲੱਗਿਆ ਵੀ ਤੱਤ ਤਾਂ ਸਾਰੇ ਪੂਰੇ ਹੈਗੇ ਆ, ਜਦੋਂ ਰੂੜੀ ਦੀ ਖਾਦ ਪਾਉਣੀ ਸ਼ੁਰੂ ਕਰੀ ਤਾਂ ਨਦੀਨ ਨਾਸ਼ਕ ਦੀ ਸਮੱਸਿਆ ਬੜੀ ਹੈ। ਉਹਦੇ ਲਈ ਫਿਰ ਸਬਜ਼ੀਆਂ 'ਤੇ ਆਏ ਤਾਂ ਮੋਸਟ ਆਫ ਗੁਡਾਈ ਤਾਂ ਹੋਣੀ ਹੋ ਆ ਜੀ, ਗੁਡਾਈ ਕਰਕੇ ਉਹਦਾ ਚਲੋ ਖਾਤਮਾ ਸ਼ੁਰੂ ਕੀਤਾ, ਪਰ ਉਹ ਜਿਹੜੇ ਖਾਦ ਪਤਵਾਰ ਉਹ ਫਾਲਤੂ ਦੇ ਤੱਤ ਸੀਗੇ ਉਹ ਅਸੀਂ ਸੁੱਟੇ ਨਹੀਂ ਇੱਦਾਂ, ਉਹਦੇ ਲਈ ਵੀ ਅਸੀਂ ਰੂੜੀ ਦੇ ਨਾਲ ਹੀ ਟੋਆ ਬਣਾ ਕੇ ਉਹਨੂੰ ਦੱਬ ਕੇ ਉਹਦੇ ਤੋਂ ਵੀ ਅਸੀਂ ਖਾਦ ਬਣਾਈ,
1: ਜੋ ਵੀ ਖੇਤ ਦੇ ਵਿੱਚ
0: ਰਹਿੰਦ ਬਚਦਾ ਸੀ, ਜੋ ਵੀ ਸਾਨੂੰ ਲੱਗਦਾ ਸੀ ਵੀ ਇਹ ਜਾਲਣਾ ਵੀ ਹੈ ਨਹੀਂ, ਕਿਉਂਕਿ ਅੱਗ ਤਾਂ ਕਦੇ ਲਗਾਈ ਹੈ ਨਹੀਂ। ਉਹਦਾ ਮੇਨ ਕਾਰਨ ਇਹ ਹੈ ਵੀ ਖੇਤ ਦੇ ਵਿੱਚ ਬਹੁਤ ਸਾਰੇ ਜੀਵ ਜੰਤੂ ਤੁਹਾਡੇ ਮਿੱਤਰ ਵੀ ਨੇ, ਜਿਹਨਾਂ ਨੂੰ ਮਿੱਤਰ ਕੀੜੇ ਅਕਸਰ ਅਸੀਂ ਕਿਸਾਨ ਲੋਕ ਕਹਿੰਦੇ ਹਾਂ, ਇੱਕ ਕਾਰਨ ਇਹ ਵੀ ਸੀ, ਦੂਸਰਾ ਇਹ ਸੀ ਵੀ ਇਹਨੂੰ ਜਲਾ ਕੇ ਸਵਾਹ ਕਿਉਂ ਕਰਨਾ ਵਾ, ਇਹਨੂੰ ਰਾਖ ਕਿਉਂ ਕਰਨਾ, ਇਹ ਤੋਂ ਅਸੀਂ ਹੋਰ ਵੀ ਉਪਜਾਊ ਸ਼ਕਤੀ ਲੈ ਸਕਦੇ ਹਾਂ, ਕਿਉਂਕਿ ਖੇਤ ਦੇ ਵਿੱਚੋਂ ਜਿਹੜੇ ਤੱਤ ਉਸ ਫਾਲਤੂ ਦਾ ਪੌਦਾ ਲੈ ਰਿਹਾ ਉਹਨੂੰ ਅਸੀਂ ਕੱਢ ਕੇ ਉਹ ਤੱਤ 'ਚੋਂ ਵਾਪਸ ਕੱਢਣੇ ਆ, ਉਹ ਕਿਵੇਂ ਕੱਢਣੇ ਉਹ ਸਾਨੂੰ ਮਾਹਿਰਾਂ ਨੇ ਦੱਸੇ, ਸਾਡੇ ਮਿੱਤਰਾਂ ਨੇ ਦੱਸੇ, ਜਿਹੜੇ ਅਫਸਰ ਦੋਸਤ ਸਾਹਿਬਾਨ ਬੈਠੇ ਆ ਸਾਰੇ, ਖੇਤੀਬਾੜੀ ਮਹਿਕਮਾ ਹੈ, ਅਤੇ ਉਹਨਾਂ ਤੋਂ ਲੈ ਕੇ ਉਹਦੇ ਤੋਂ ਵੀ ਅਸੀਂ ਖਾਦ ਤਿਆਰ ਕਰੀ, ਫਿਰ ਉਹ ਤੋਂ ਬਾਅਦ ਜਦੋਂ ਸਬਜ਼ੀਆਂ ਦੇ ਵਿੱਚ ਪਏ ਮੁਨਾਫਾ ਹੋਣ ਲੱਗਿਆ ਅਤੇ ਕਾਫੀ ਅੱਗੇ ਸਾਡੇ ਲੋਕ ਸਾਨੂੰ ਸਾਡੇ ਨਾਲ ਜੁੜੇ, ਉਹਨਾਂ ਨੂੰ ਸਾਡੀਆਂ ਚੀਜ਼ਾਂ ਚੰਗੀਆਂ ਲੱਗਣ ਲੱਗੀਆਂ, ਉਹ ਸਬਜ਼ੀ ਘਰ ਤੋਂ ਲੈ ਕੇ ਜਾਣ ਲੱਗ ਗਏ, ਪਹਿਲਾਂ ਅਸੀਂ ਮੰਡੀ ਜਾਂਦੇ ਸੀ ਉੱਥੇ ਜਾ ਕੇ ਵੇਚਦੇ ਸੀ, ਹੁਣ ਉਹ ਘਰ ਤੋਂ ਵੀ ਲੈ ਜਾਂਦੇ ਆ। ਹੁਣੇ ਕਣਕ ਦਾ ਸੀਜ਼ਨ ਖਤਮ ਹੋਇਆ ਜੀ,
1: ਜੀ
0: ਕਣਕ ਮੇਰੇ ਤੋਂ ਪੂਰੀ ਨਹੀਂ ਹੁੰਦੀ, ਜੰਮੂ ਤੋਂ ਵੀ ਦੋਸਤ ਆ ਕੇ ਕਣਕ ਲੈ ਜਾਂਦੇ ਆ ਘਰ ਔਰਗੈਨਿਕ ਕਰਕੇ, ਅਤੇ ਜਿਹਦਾ ਜਿੱਥੇ ਕੋਈ ਟੈਸਟ ਵੀ ਕਰਾ ਸਕਦਾ ਵੀ ਇਹ ਕਣਕ ਵਾਕਈ ਔਰਗੈਨਿਕ ਹੈ ਜੀ। ਰੇਟ ਔਰਗੈਨਿਕ ਦਾ ਲੋਕ ਜ਼ਿਆਦਾ ਰੱਖਦੇ, ਅਸੀਂ ਉਹ ਤੋਂ ਘੱਟ ਵੀ ਦੇ ਰਹੇ ਹਾਂ, ਕੋਈ ਇਹ ਨਹੀਂ ਵੀ ਅਸੀਂ ਮੁਨਾਫਾ ਜ਼ਿਆਦਾ ਲੈਣਾ, ਕਿਤੇ ਨਾ ਕਿਤੇ ਭਾਈਚਾਰਾ ਵੀ ਦੇਖਣਾ ਪੈਂਦਾ, ਕੋਈ ਹੋਰ ਵੀ ਲੱਗੇ ਅੱਗੇ ਆ ਕੇ, ਕੋਈ ਹੋਰ ਵੀ ਜੁੜੇ,
1: ਬਿਲਕੁਲ
0: ਤੈਨੂੰ ਭਾਈ ਤੇਰੀ ਵੱਧ ਨੂੰ ਵੀ ਵੇਖ ਸਕਦੀ ਆ, ਤੂੰ ਸ਼ੁਰੂ ਕਰ।
1: ਸਤਿੰਦਰ ਜੀ, ਜਦੋਂ ਇੱਕ ਨੌਜਵਾਨ ਕਿਸਾਨ ਔਰਗੈਨਿਕ ਖੇਤੀ ਵਾਲੇ ਪਾਸੇ ਆਉਂਦਾ ਹੈ ਤਾਂ ਪਿੰਡ ਦੇ ਵਿੱਚ ਵੀ ਅਕਸਰ ਗੱਲਾਂ ਹੁੰਦੀਆਂ ਨੇ, ਔਰ ਜਿਹੜੇ ਸਾਡੇ ਗੁਆਂਢੀ ਕਿਸਾਨ ਹੁੰਦੇ ਨੇ ਉਹ ਵੀ ਗੱਲਾਂ ਕਰਦੇ ਨੇ ਕਿ ਇਹਦੇ ਖੇਤ ਦੇ ਵਿੱਚ ਤਾਂ ਕੁਛ ਹੋਈ ਨਹੀਂ, ਕਿਉਂਕਿ ਔਰਗੈਨਿਕ ਖੇਤੀ ਜਦੋਂ ਪਹਿਲੀ ਵਾਰ ਅਸੀਂ ਕਰਦੇ ਹਾਂ ਤਾਂ ਫਸਲ ਸਾਡੀ ਕਮਜ਼ੋਰ ਹੁੰਦੀ ਹੈ, ਗੱਲਾਂ ਹੁੰਦੀਆਂ ਨੇ ਕਿ ਇਸ ਦੇ ਵਿੱਚੋਂ ਤਾਂ ਕੁਛ ਹੋਣਾ ਨਹੀਂ, ਕੁਝ ਨਹੀਂ, ਤੈਨੂੰ ਬਚਣਾ ਕਿਉਂ ਇਸ ਪਾਸੇ ਆਇਆ, ਪਹਿਲਾਂ ਹੀ ਕਿਸਾਨਾਂ ਨੂੰ ਤਾਂ ਕੁਝ ਬਚ ਨਹੀਂ ਰਿਹਾ ਜਦੋਂ ਕਿ ਸਾਡਾ ਰਸਾਇਣਿਕ ਖਾਦਾਂ ਦੀ ਵਰਤੋਂ ਕਰਕੇ ਵੀ ਇੰਨਾ ਇੰਨਾ ਝਾੜ ਅਸੀਂ ਲੈ ਰਹੇ ਹਾਂ, ਫਿਰ ਵੀ ਕਿਸਾਨਾਂ ਨੂੰ ਕੁਝ ਨਹੀਂ ਬਚ ਰਿਹਾ, ਤੁਸੀਂ ਔਰਗੈਨਿਕ ਖੇਤੀ ਕੀਤੀ, ਗੱਲਾਂ ਹੋਈਆਂ ਹੋਣਗੀਆਂ ਪਿੰਡ ਦੇ ਵਿੱਚ ਵੀ, ਰਿਸ਼ਤੇਦਾਰਾਂ ਦੇ ਵਿੱਚ ਵੀ ਹੋਈਆਂ ਹੋਣਗੀਆਂ, ਤੁਸੀਂ ਕੀ ਸੋਚਿਆ ਕਿ ਇਸ ਪਾਸੇ ਮੈਨੂੰ ਹੁਣ ਆਉਣਾ ਚਾਹੀਦਾ?
0: ਸਭ ਤੋਂ ਵੱਡਾ ਕਾਰਨ ਆ ਜੀ, ਅਸਲ 'ਚ ਇਕੱਲੀ ਖੇਤੀ ਪੈਸੇ ਅਤੇ ਦਿਮਾਗ ਨਾਲ ਨਹੀਂ ਹੁੰਦੀ, ਸ਼ੌਂਕ ਵੀ ਜ਼ਰੂਰੀ ਆ।
1: ਬਿਲਕੁਲ,
0: ਜਦੋਂ ਬਚਪਨ ਦੇ ਵਿੱਚ ਮੈਨੂੰ ਪੌਦਿਆਂ ਦਾ ਬੜਾ ਸ਼ੌਂਕ ਸੀ, ਅਤੇ ਜਿਵੇਂ ਆਮ ਆਪਣੇ ਘਰਾਂ ਦੇ ਵਿੱਚ ਫੁੱਲ ਬੂਟੇ ਹੁੰਦੇ ਆ ਉਹ ਲਗਾਉਣੇ ਵਧੀਆ ਲੱਗਣੇ, ਕਦੇ ਕੋਈ ਵਰਾਇਟੀ ਲਗਾ ਤੀ, ਕਦੇ ਕੋਈ ਨਰਸਰੀ ਤੋਂ ਲੈ ਆਏ, ਕੋਈ ਆਪ ਤਿਆਰ ਕਰ ਲਏ ਬੀਜ ਤੋਂ, ਅਤੇ ਉਸ ਚੀਜ਼ਾਂ ਤੋਂ ਸੇਧ ਮਿਲੀ, ਸ਼ੌਂਕ ਪਿਆ ਵੀ ਕਿਉਂ ਨਾ ਇਹਨੂੰ ਹੋਰ ਤਰੀਕੇ ਨਾਲ ਕਰਿਆ ਜਾਵੇ। ਦੇਖੋ ਕੋਈ ਵੀ ਬਿਜ਼ਨਸ ਆ, ਘਾਟੇ ਵੀ ਹੋ ਜਾਂਦੇ ਆ, ਵਾਧੇ ਵੀ ਹੋ ਜਾਂਦੇ ਆ,
1: ਬਿਲਕੁਲ
0: ਕੋਈ ਇਹ ਵੱਡੀ ਗੱਲ ਨਹੀਂ ਹੈਗੀ, ਪਰ ਜਦੋਂ ਇਸ ਚੀਜ਼ ਨੂੰ ਮੈਂ ਵਧਾਇਆ ਤਾਂ ਮੈਨੂੰ ਕਦੇ ਕੋਈ ਘਾਟਾ ਪਿਆ ਨਹੀਂ। ਚਲੋ ਕੋਈ ਕੋਈ ਕਰੋਪੀ ਆ ਜਾਵੇ ਕੁਦਰਤ ਦੀ,
1: ਬਿਲਕੁਲ
0: ਕੋਈ ਬਰਸਾਤ ਜ਼ਿਆਦਾ ਹੋ ਗਈ ਹੈ ਜਾਂ ਕਈ ਵਾਰੀ ਕੋਈ ਹੋਰ ਸਮੱਸਿਆਵਾਂ ਆ ਜਾਣ, ਉਹ ਗੱਲ ਵੱਖਰੀ ਹੈ, ਪਰ ਉੱਦਾਂ ਰੂਟੀਨ ਦੇ ਵਿੱਚ ਮੈਨੂੰ ਤਾਂ ਬਹੁਤ ਲਾਹੇਵੰਦ ਰਿਹਾ ਕੰਮ। ਸ਼ੁਰੂਆਤੀ ਜ਼ਰੂਰ ਇੱਕ ਦੋ ਸਮੱਸਿਆਵਾਂ ਆਈਆਂ ਨੇ, ਅਤੇ ਖੀਰੇ ਦੀ ਖੇਤੀ ਕਰੀ, ਖੀਰੇ ਦਾ ਬਹੁਤ ਵਧੀਆ ਰੇਟ ਜਾ ਰਿਹਾ ਸੀ, ਇੱਕਦਮ ਰੇਟ ਘੱਟ ਗਿਆ ਜੀ ਬਾਅਦ ਵਿੱਚ, ਅਤੇ ਫਿਰ ਨਾਲ ਕੱਦੂਆਂ ਦਾ ਰੇਟ ਵੱਧ ਗਿਆ, ਉਨਾ ਕੁ ਉਹਨੇ ਸੰਭਾਲ ਲਿਆ। ਪੈਰਲਰ ਵੱਖਰੀਆਂ ਵੱਖਰੀਆਂ ਫਸਲਾਂ ਹੋਣ, ਤੁਸੀਂ ਇੱਕ ਫਸਲ 'ਤੇ ਨਿਰਭਰ ਨਾ ਹੋਵੋ,

0: ਨੂੰ ਆਮ ਪਿੰਡਾਂ 'ਚ ਲੋਕ ਕਹਿ ਦਿੰਦੇ ਆ ਵੀ ਮੈਂ ਜੀ ਫਲਾਣੀ ਫੀਡ ਵਰਤਦਾ, ਮੈਂ ਤਾਂ ਜੀ ਆਹ ਦੁੱਧ ਵਧਾ ਰਹੀ ਆ ਕਰ ਰਿਹਾ, ਹੈ ਤਾਂ ਉਹ ਵੀ ਕੈਮੀਕਲ ਨੇ।
1: ਕਿੰਨੀਆਂ ਕੁ ਮੱਝਾਂ ਤੁਸੀਂ ਰੱਖੀਆਂ ਹੋਈਆਂ ਨੇ ਆਪਣੇ ਫਾਰਮ 'ਤੇ?
0: ਮੇਰੇ ਕੋਲ ਜੀ 18 ਤੋਂ 20 ਮੱਝਾਂ ਐਵਰੇਜ ਰਹੀਆਂ ਨੇ, ਅਤੇ ਕਈ ਵਾਰੀ 5-7 ਵੇਚ ਲਈਆਂ, ਕੋਈ ਲੈ ਲਈਆਂ, ਕਿਉਂਕਿ ਇਹ 'ਚੋਂ ਵੀ ਕਾਫੀ ਮੁਨਾਫਾ ਹੈ। ਜੇ ਦੇਖਿਆ ਜਾਵੇ ਦੁੱਧ ਤਾਂ ਪੂਰਾ ਹੋ ਹੀ ਨਹੀਂ ਸਕਦਾ, ਨਕਲੀ ਹੀ ਪੂਰਾ ਹੋ ਰਿਹਾ ਜੇ ਅਸਲ ਮਾਇਨੇ ਦੇਖਿਆ ਜਾਵੇ। ਜੇ ਕੋਈ ਬੰਦਾ ਇਸ ਨਾਲ ਜੁੜਿਆ ਹੋਇਆ ਤਾਂ ਇੱਕ ਮੱਝ ਦੀ ਕੀਮਤ ਲੱਖਾਂ ਕਰੋੜਾਂ 'ਚ ਵੀ ਲਾ ਦਿੰਦਾ। ਜੇ ਚੰਗੀ ਨਸਲ ਤੁਸੀਂ ਤਿਆਰ ਕਰੋ, ਕੋਈ ਮੱਝ ਆ ਚਾਹੇ ਗਾਂ ਆ ਜਾਂ ਕੋਈ ਹੋਰ ਇਹਦੇ ਨਾਲ ਜੁੜੇ ਹੋਏ ਪਸ਼ੂ ਨੇ, ਤਾਂ ਤੁਸੀਂ ਉਹ ਵੀ ਇਹਦੇ ਨਾਲ ਜ਼ਰੂਰ ਕਰੋ, ਅਤੇ ਉਹਦੇ ਨਾਲ ਵੀ ਕਾਫੀ ਫਾਇਦਾ। ਕਿਉਂਕਿ ਮੈਂ ਕੋਈ ਜਿੰਨੀਆਂ ਫਸਲਾਂ ਨੇ ਮੈਂ ਆਪਣਾ ਘਰ ਦਾ ਸਾਰਾ ਦਾਣਾ ਤਿਆਰ ਕਰ ਰਿਹਾ, ਜੌਂ, ਕਣਕ, ਮੱਕੀ, ਉਹਦੇ ਵਿੱਚ ਮੇਰੇ ਸਰੋਂ ਵੀ ਥੋੜ੍ਹੀ ਬਹੁਤੀ ਨਾਲ ਰੱਖੀ ਦੀ ਹੈ, ਦਾਣਾ ਟੋਟਲੀ ਘਰ ਦਾ ਰੱਖੀ ਦਾ, ਤਾਰਾਂ ਮੀਰਾ ਹਾਲਿਓ, ਇਹ ਛੋਟੀਆਂ ਚੀਜ਼ਾਂ ਨੇ, ਇਹ ਵੀ ਮੇਰੀਆਂ ਵਿੱਚ ਬੀਜੀਆਂ ਹੁੰਦੀਆਂ ਨੇ। ਅਤੇ ਸਭ ਤੋਂ ਵੱਡੀ ਗੱਲ, ਇਹ ਆਪ ਵੱਢ ਕੇ ਥਰੈਸ਼ਰ ਨਾਲ ਕੱਢੀਆਂ ਹੋਈਆਂ ਨੇ।
1: ਅੱਛਾ,
0: ਥਰੈਸ਼ਰ ਅੱਜ ਕੱਲ੍ਹ ਲੱਭਦਾ ਹੈ ਨਹੀਂ ਜੀ,
1: ਬਿਲਕੁਲ
0: ਖੜੰਬਾ ਕਹਿੰਦਾ ਕੋਈ ਉਹਨੂੰ ਪਿੰਡਾਂ ਦੇ ਵਿੱਚ,
1: ਹਾਂਜੀ ਹਾਂਜੀ,
0: ਉਹ ਮਿਲਦਾ ਹੀ ਹੈ ਨਹੀਂ, ਕੰਬਾਈਨ ਤੋਂ ਜੀ 2 ਮਿੰਟ 'ਚ ਕੰਮ ਹੋ ਜਾਂਦਾ, ਆਈ ਨਹੀਂ ਪਤਾ ਉਹਦੇ ਫਾਇਦੇ ਨੁਕਸਾਨ ਕੀ ਨੇ ਜੀ। ਇਹਦੇ ਪਿੱਛੇ ਵੀ ਬਹੁਤ ਕਾਰਨ ਨੇ, ਕੋਈ ਔਰਗੈਨਿਕ ਖੇਤੀ ਇਹ ਨਹੀਂ ਹੈ ਜੀ, ਇਹਦੇ ਵਿੱਚ ਬਹੁਤ ਲੌਜਿਕ ਨੇ, ਬਹੁਤ ਚੀਜ਼ਾਂ ਨੇ, ਤੁਹਾਨੂੰ ਹਰ ਚੀਜ਼ ਮੈਂਟੇਨ ਕਰਨੀ ਪਊਗੀ।
1: ਨਹੀਂ ਸਤਿੰਦਰ ਜੀ, ਔਰਗੈਨਿਕ ਫਸਲ ਨੂੰ ਅਸੀਂ ਕੰਬਾਈਨ ਦੇ ਨਾਲ ਕਿਉਂ ਨਹੀਂ ਕਟਵਾ ਸਕਦੇ?
0: ਦੇਖੋ ਕੰਬਾਈਨ ਦੇ ਨਾਲ ਕਟਾ ਤਾਂ ਸਕਦੇ ਹਾਂ, ਪਰ ਜਿੱਥੇ ਕੁ ਤੱਕ ਮੈਨੂੰ ਲੱਗਦਾ, ਜਿੱਥੇ ਕੁ ਤੱਕ ਮਾਹਿਰਾਂ ਨੇ ਸਲਾਹ ਦਿੱਤੀ ਵੀ ਇਹਨੂੰ ਹੱਥੀਂ ਵੱਢੋ
1: ਜੀ,
0: ਜਦੋਂ ਤੁਸੀਂ ਉਹਨੂੰ ਹੱਥੀਂ ਵੱਢਦੇ ਹੋ, ਪਹਿਲੀ ਗੱਲ ਤਾਂ ਉਹ ਟਾਈਮ ਨਾਲ ਵੱਢ ਕੇ ਉਹ ਤਿਆਰ ਹੁੰਦੀ ਪੱਕਦੀ ਆ। ਇੱਕ ਤਾਂ ਕੰਬਾਈਨ ਨਾਲ ਤੁਸੀਂ ਦੇਖ ਲਿਆ ਵੀ ਯਾਰ ਹੁਣ ਪੱਕਣ ਜਿਹੀ ਵਾਲੀ ਹੋ ਗਈ, ਇਹਨੂੰ ਵੱਢ ਲਓ, ਕੋਈ ਦਾਣਾ ਵਿਚਾਰਾ ਸੁੱਕ ਗਿਆ, ਕੋਈ ਘੱਟ ਗਿਆ, ਕਿਸ ਦਾ ਕੋਈ ਤੱਤ ਪੂਰਾ ਹੋਇਆ ਨਹੀਂ ਹੋਇਆ, ਆਪਾਂ ਕਿਹੜਾ ਇਕੱਲੇ ਇਕੱਲੇ ਦਾਣੇ ਦਾ ਕੋਈ ਤੱਤ ਚੈੱਕ ਕਰਦੇ ਹਾਂ?
1: ਹਾਂਜੀ ਹਾਂ ਬਿਲਕੁਲ।
0: ਅਸਲ ਮਾਇਨਾ ਤਾਂ ਉਹ ਆ ਵੀ ਫਸਲ ਪੱਕਣ ਸਾਰ ਆਪਾਂ ਪਹਿਲਾਂ ਉਹਨੂੰ ਕੱਟਦੇ ਹਾਂ, ਥੱਲਿਓਂ ਪੂਰੀ ਵੱਢਦੇ ਹਾਂ, ਅਤੇ ਉਹਦੀ ਤੂੜੀ ਵੀ ਸੰਭਾਲ ਸਕਦੇ ਹੋ ਤੁਸੀਂ ਕਣਕ ਦੀ, ਜਾਂ ਕੋਈ ਹੋਰ ਫਸਲਾਂ ਨੇ ਉਹ ਵੀ ਤੁਸੀਂ ਉਹ ਤੋਂ ਕੰਮ ਲੈ ਸਕਦੇ ਹੋ। ਅਤੇ ਦੂਸਰਾ ਉਹ ਟਾਈਮ ਨਾਲ ਫਿਰ 5-7 ਦਿਨ 'ਚ ਪੱਕਦੀ ਆ, ਫਿਰ ਜਦੋਂ ਉਹਨੂੰ ਤੁਸੀਂ ਥਰੈਸ਼ਰ ਨਾਲ ਕੱਢਦੇ ਹੋ ਤਾਂ ਉਹਦੇ ਵਿੱਚੋਂ ਕਿਸੇ ਹੋਰ ਕਿਸਾਨ ਵੀਰ ਦਾ ਕੋਈ ਦਾਣਾ ਤੁਹਾਡੇ ਕੋਲ ਨਹੀਂ ਆਊਗਾ
1: ਥਰੈਸ਼ਰ ਰਾਹੀਂ।
0: ਥਰੈਸ਼ਰ ਰਾਹੀਂ ਕੰਬਾਈਨ ਆ ਜਿਹੜੀ, ਮੈਂ ਇਹ ਨਹੀਂ ਕਹਿੰਦਾ ਜੇ ਉਹਨੂੰ ਵੀ ਤੁਸੀਂ ਚੰਗੀ ਤਰ੍ਹਾਂ ਕਰ ਲਓ ਸਾਫ਼ ਸਫਾਈ, ਪਰ ਉਹ ਹਰ ਕਿਸਾਨ ਨਹੀਂ ਕਰ ਸਕਦਾ। ਕੋਈ ਕੰਬਾਈਨ ਵਾਲੇ ਬੰਦੇ ਨੂੰ ਸੀਜਨ ਦਾ ਹੁੰਦਾ, ਉਹ ਇੱਕ ਦਿਓ ਵੱਢ ਕੇ ਆਇਆ, ਦੂਜੇ ਦੇ ਗਿਆ ਵੀ ਜਾਂ ਟਾਈਮ ਹੈ ਨਹੀਂ, ਫਟਾਫਟ ਟਰਾਲੀ ਲਿਆ ਪਾ ਕੇ ਮੰਡੀ ਸਿੱਟ ਦੀ, ਸਾਂਭੀ ਨਾ ਸਿੱਟ ਦੀ,
1: ਬਿਲਕੁਲ
0: ਇਹੀ ਸਾਡੀ ਚੀਜ਼ ਬਣੀ ਹੋਈ ਹੈ, ਪਰ ਸਾਂਭਣ ਲਈ ਸਾਨੂੰ ਢੰਗ ਤਰੀਕੇ ਨਾਲ ਚੱਲਣਾ ਪਊਗਾ। ਫਿਰ
1: ਮੰਡੀ ਦੇ ਵਿੱਚ ਫਸਲ ਨੂੰ ਸਿੱਟ ਕੇ ਨਹੀਂ ਆਉਣਾ, ਸਾਂਭ ਕੇ ਆਉਣਾ,
0: ਸਾਂਭ ਕੇ ਆਉਣਾ। ਪਰ ਮੈਨੂੰ ਲੱਗਦਾ ਵੀ ਜੇ ਕੋਈ ਸਫਲ ਕਿਸਾਨ ਆ, ਉਹਨੂੰ ਮੰਡੀ ਜਾਣ ਦੀ ਵੀ ਲੋੜ ਨਹੀਂ, ਉਹਦੇ ਕੋਲ ਲੋ, ਦੇਖੋ ਜੀ ਕੋਈ ਵੀ ਚੀਜ਼ ਆ ਜੇ ਉਹਦੀ ਵੈਲਿਊ ਹੈ ਤਾਂ ਘਰ ਆ ਕੇ ਪਊਗੀ।
1: ਬਿਲਕੁਲ, ਤੁਸੀਂ ਆਪਣੀ ਚੀਜ਼ ਦੀ ਕੀਮਤ ਆਪ ਰੱਖ ਸਕਦੇ,
0: ਆਪ ਰੱਖ ਸਕਦੇ ਹੋ। MSP ਹੋਣੀ ਚਾਹੀਦੀ ਹੈ ਹਰ ਚੀਜ਼ 'ਤੇ। ਚਲੋ ਸਰਕਾਰਾਂ ਦੀਆਂ ਅਤੇ ਕਿਸਾਨਾਂ ਦੀਆਂ ਇਹ ਮਸਲੇ ਤਾਂ ਹੈ ਨੇ, ਇਹ ਵੱਡੇ ਮਸਲੇ ਨੇ, ਇਸ 'ਤੇ ਮੈਂ ਨਹੀਂ ਬੋਲਣਾ ਚਾਹੁੰਦਾ, ਪਰ ਕੁਛ ਨਾ ਕੁਛ ਤੁਸੀਂ ਵੀ ਐਫਰਟ ਕਰ ਸਕਦੇ ਹੋ।
1: ਮੈਂ ਇਹੀ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਸੀ ਕਿ ਜਦੋਂ ਅਸੀਂ ਔਰਗੈਨਿਕ ਫਸਲ ਤਿਆਰ ਕਰ ਲੈਂਦੇ ਹਾਂ, ਜਾਂ ਤੁਸੀਂ ਆਪਣੇ ਫਾਰਮ ਦੇ ਉੱਤੇ ਜਿੱਦਾਂ ਤੁਸੀਂ ਚੌਲ ਤਿਆਰ ਕਰਦੇ ਹੋ, ਔਰਗੈਨਿਕ ਕਣਕ ਤਿਆਰ ਕਰਦੇ ਹੋ, ਸਬਜ਼ੀਆਂ ਤਿਆਰ ਕਰਦੇ ਹੋ, ਮੰਡੀਕਰਨ ਦੇ ਵਿੱਚ ਜਿਹੜੀ ਸਮੱਸਿਆ ਹੈ ਉਸ ਦੇ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ?
0: ਦੇਖੋ ਮੰਡੀਕਰਨ ਦੇ ਵਿੱਚ ਮੇਨ ਗੱਲ ਇਹ ਹੈਗੀ ਹੈ ਜੀ, ਜਦੋਂ ਤੁਹਾਨੂੰ ਇਸ ਚੀਜ਼ ਨੂੰ ਸਰਕਾਰ ਖੁਦ ਕਹਿੰਦੀ ਹੈ ਕਿ ਇਹ ਬੰਦੇ ਨੇ ਕਦੇ ਖੇਤ ਦੇ ਵਿੱਚ ਅੱਗ ਨਹੀਂ ਲਗਾਈ, ਇਹਨੂੰ ਅਸੀਂ ਸਨਮਾਨ ਕਰਿਆ ਵਾ, ਇਸ ਬੰਦੇ ਨੇ ਕਦੇ ਕੋਈ ਫਸਲ ਜਿਹੜੀ ਹੈ ਇਹ ਇਸ ਲਈ ਨਹੀਂ ਬੀਜੀ ਕਿ ਮੈਂ ਜ਼ਿਆਦਾ ਉਤਪਾਦਨ ਕਰਾਂ, ਇਸ ਲਈ ਬੀਜੀ ਹੈ ਕਿ ਮੈਂ ਜ਼ਿੰਦਗੀਆਂ ਬਚਾਵਾਂ। ਕਿਉਂਕਿ ਤੁਸੀਂ ਉਤਪਾਦਨ ਤਾਂ ਜ਼ਿਆਦਾ ਕਰ ਸਕਦੇ ਹੋ,
1: ਕੁਆਂਟਿਟੀ ਦੇ ਨਾਲੋਂ ਕੁਆਲਿਟੀ ਨੂੰ ਜ਼ਿਆਦਾ,
0: ਕੁਆਲਿਟੀ ਨੂੰ ਜ਼ਿਆਦਾ ਤੁਸੀਂ ਉਹ ਕਰੋ, ਜਿਹੜੀ ਕੁਆਲਿਟੀ ਹੈ ਉਹ ਸਿਹਤ ਸਭ ਤੋਂ ਪਹਿਲਾਂ ਜ਼ਰੂਰੀ ਹੈ।
1: ਬਿਲਕੁਲ,
0: ਇਸ ਦੇ ਮੱਦੇਨਜ਼ਰ ਤੁਸੀਂ ਦੇਖੋ 20 ਸਾਲ ਪਹਿਲਾਂ ਤੁਹਾਨੂੰ ਇੰਸ਼ੋਰੈਂਸ ਕੰਪਨੀਆਂ ਕੀ ਕਹਿੰਦੀਆਂ ਸੀ ਕਿ ਭਾਈ ਆਪਣੀ ਪਾਲਿਸੀ ਕਰਾ ਲਓ, ਆਪਣੀ ਕੋਈ LIC ਕਰਾ ਲਓ, ਕੋਈ ਇੰਸ਼ੋਰੈਂਸ ਕਰਾ ਲਓ, ਕੋਈ ਆਪਣਾ ਬੀਮਾ ਕਰਾ ਲਓ, ਕਿਉਂ ਕਹਿੰਦੀਆਂ ਸੀ? ਅਸੀਂ ਕੀ ਕਹਿੰਦੇ ਸੀ? ਇਹ ਤਾਂ ਯਾਰ ਸਾਨੂੰ ਮਾਰ ਕੇ ਰਾਜੀ ਨੇ, ਇਹ ਤਾਂ ਸਾਨੂੰ ਹਸਪਤਾਲਾਂ 'ਚ ਪਹੁੰਚਾ ਕੇ ਰਾਜੀ ਨੇ। ਪਰ ਅੱਜ ਉਹ ਤੁਸੀਂ ਹੋਸਪਿਟਲ ਦੇਖੋ, ਉਹ ਲਗਜ਼ਰੀ ਬਣ ਗਏ ਨਾ, ਉਹ 5-star ਬਣ ਗਏ ਨਾ।
1: ਬਿਲਕੁਲ,
0: ਕਿਉਂ ਬਣੇ? ਕਿਉਂਕਿ ਸਾਡੀ ਸਿਹਤ ਠੀਕ ਨਹੀਂ ਹੈ, ਸਾਨੂੰ ਹੋਸਪਿਟਲ ਜਾਣਾ ਪੈਂਦਾ ਵਾ, ਖਾਣ ਪੀਣ ਸਾਡਾ ਠੀਕ ਨਹੀਂ ਹੈ, ਅਤੇ ਇਸ ਲਈ ਇਸ ਚੀਜ਼ 'ਤੇ ਤਾਂ ਤੁਹਾਨੂੰ ਆਉਣਾ ਹੀ ਪੈਣਾ। ਇਸ ਲਈ ਕੁਆਲਿਟੀ ਜ਼ਰੂਰੀ ਹੈ, ਕੁਆਂਟਿਟੀ ਘਟਾ ਲਓ, ਕੁਆਲਿਟੀ 'ਤੇ ਆ ਜਾਓ, ਖਰੀਦਦਾਰ ਬਹੁਤ ਹੈਗੇ ਆ, ਇਹ 'ਚ ਕੋਈ ਸ਼ੱਕ ਨਹੀਂ। ਲੋਕ ਵਾਪਸ ਗੁੜ 'ਤੇ ਆ ਗਏ ਨੇ ਜੀ,
1: ਜੀ ਬਿਲਕੁਲ
0: ਆ ਰਹੇ ਹਨ, ਜ਼ਰੂਰਤ ਹੈ, ਪਰ ਉਹ ਗੁੜ ਬਣਿਆ ਕਿਵੇਂ ਆ, ਕਿੱਥੋਂ ਤਿਆਰ ਹੋਇਆ, ਇਹ ਚੀਜ਼ ਸਾਨੂੰ ਦੇਖਣੀ ਪਊਗੀ।
1: ਬਹੁਤ ਵਧੀਆ ਜਾਣਕਾਰੀ ਸਤਿੰਦਰ ਜੀ ਤੁਸੀਂ ਦਿੱਤੀ। ਔਰ ਜਦੋਂ ਅਸੀਂ ਔਰਗੈਨਿਕ ਖੇਤੀ ਦੀ ਸਤਿੰਦਰ ਜੀ ਗੱਲ ਕਰਦੇ ਹਾਂ, ਹੁਣ ਝੋਨੇ ਦਾ ਸੀਜ਼ਨ ਹੈ ਜਿਹੜਾ, ਉਸ ਦੇ ਵਿੱਚ ਤੁਸੀਂ ਬਾਸਮਤੀ ਦੀ ਕਾਸ਼ਤ ਕਰਦੇ ਹੋ, ਕਿਹੜੀਆਂ ਕਿਹੜੀਆਂ ਵਰਾਇਟੀਆਂ ਤੁਸੀਂ ਲਾਉਂਦੇ ਹੋ, ਕਿਸ ਢੰਗ ਦੇ ਨਾਲ ਫਿਰ ਉਹਨਾਂ ਨੂੰ ਸਾਂਭਦੇ ਹੋ ਅੱਗੇ?
0: ਦੇਖੋ ਜੀ ਇਹਦੇ ਵਿੱਚ ਇਹ ਹੈਗਾ ਵਾ, ਹਰ ਸਾਲ ਸਾਡੀ ਜਿਹੜੀ ਪੰਜਾਬ ਸਰਕਾਰ ਆ ਜਾਂ ਸੈਂਟਰ ਦੇ ਵੀ ਮਹਿਕਮੇ ਨੇ, ਉਹ ਨਵੇਂ ਬੀਜ਼ ਲੈ ਕੇ ਆਉਂਦੀਆਂ ਨੇ, ਜਿਹਦੇ ਟ੍ਰਾਇਲ ਵੀ ਸਾਨੂੰ ਮਿਲ ਸਕਦੇ ਆ ਜੇ ਅਸੀਂ ਉਸ ਲੈਵਲ 'ਤੇ ਐਫਰਟ ਕਰੀਏ। ਪਰ ਸਾਡੀ ਤਾਂ ਮਟੈਲਿਟੀ, ਸਾਡੀ ਸੋਚ ਹੀ ਇਹ ਹੋ ਗਈ ਆ ਵੀ ਅਸੀਂ ਪ੍ਰਾਈਵੇਟ ਦੁਕਾਨ 'ਤੇ ਜਾਣਾ, ਉੱਥੇ ਕਹਿਣਾ ਯਾਰ ਜਿਹੜਾ ਬੀਜ ਦਾ ਵੱਧ ਝਾੜਾ ਸਾਨੂੰ ਦੇ ਦੇ,

0: ਉਸ ਲੈਵਲ 'ਤੇ ਜਦੋਂ ਤੁਹਾਨੂੰ ਤੁਹਾਡੀ ਸਰਕਾਰ ਕਹਿੰਦੀ ਆ ਵੀ ਅਸੀਂ ਨਵਾਂ ਬੀਜ ਲਾਂਚ ਕਰਿਆ ਇਹਦਾ ਭਾਈ ਆ ਇਹਦੇ 'ਚ ਸੋਧ ਨੇ ਆ ਇਹਦੇ ਫਾਇਦੇ ਆ ਮੇਰੇ ਕੋਲ ਕਾਫੀ ਬੀਜ ਫਾਊਂਡੇਸ਼ਨ 'ਤੇ ਆਉਂਦੇ ਆ
1: ਜੀ ਬਿਲਕੁਲ ਮਾਹਰ ਨੇ ਜਿਹੜੇ ਬਹੁਤ ਮਿਹਨਤ ਕਰਦੇ ਮਿਹਨਤ
0: ਕਰਦੇ ਆ ਜਦੋਂ ਫਾਊਂਡੇਸ਼ਨ 'ਤੇ ਮੇਰੇ ਕੋਲ ਆ ਜਾਂਦੇ ਆ ਕੋਈ ਮੇਰੇ ਕੋਲ ਕੀਲੇ ਦਾ ਟ੍ਰਾਇਲ ਆ ਗਿਆ ਕਈ ਵਾਰੀ ਕਨਾਲ ਦਾ ਵੀ ਆਉਂਦਾ ਉਹ ਅਸੀਂ ਬੀਜਦੇ ਹਾਂ ਫਿਰ ਅੱਗੇ ਸਾਡੇ ਤੋਂ ਯੂਨੀਵਰਸਿਟੀਆਂ ਬੀਜ ਵੀ ਲੈ ਕੇ ਜਾਂਦੀਆਂ ਨੇ ਕਾਫੀ ਲੋਕ ਵੀ ਲੈਂਦੇ ਆ ਕਈ ਵਾਰੀ ਯੂਨੀਵਰਸਿਟੀ ਵੀ ਲੈ ਕੇ ਜਾਂਦੀ ਆ ਵੀ ਇੰਨਾ ਤੁਹਾਡਾ ਭਾਈ ਸਰਟੀਫਾਈਡ ਆ ਤੁਹਾਡਾ ਫਾਊਂਡੇਸ਼ਨ ਆ ਇਹ ਸਾਨੂੰ ਹੀ ਦੇ ਦਿਓ ਤਾਂ ਉਹਦੀ ਤੁਹਾਨੂੰ ਕੀਮਤ ਵੀ ਮਿਲਦੀ ਆ ਇਹ ਤਾਂ ਤੁਸੀਂ ਦੇਖਣਾ ਵੀ ਉਸਨੂੰ ਕਿਸ ਲੈਵਲ 'ਤੇ ਲੈ ਕੇ ਜਾ ਸਕਦੇ ਹੋ
1: ਕਿਹੜੀਆਂ ਕਿਹੜੀਆਂ ਵਰਾਈਟੀਆਂ ਦੀ ਤੁਸੀਂ ਇਸ ਵੇਲੇ ਕਾਸ਼ਤ ਕਰ ਰਹੇ ਹੋ ਜਿਹੜਾ ਹੁਣ ਸੀਜ਼ਨ ਆਉਣ ਵਾਲਾ ਹੈ
0: ਹੁਣ ਸੀਜ਼ਨ ਆਉਣ ਵਾਲਾ ਦੇਖੋ ਜੀ ਮੇਰੇ ਕੋਲ 11-21 ਦੀ ਬਰਸਾਤ ਵੀ ਹੋਊਗੀ ਕਿਉਂਕਿ ਪਰਾਲੀ ਅਸੀਂ ਆਪਣੇ ਆਲੂਆਂ ਵਾਸਤੇ ਪਸ਼ੂਆਂ ਵਾਸਤੇ ਵੀ ਰੱਖਣੀ ਹੁੰਦੀ ਹੈ ਅਤੇ ਸਾਨੂੰ ਕਿਤੇ ਨਾ ਜਾਣਾ ਪਵੇ ਅਤੇ ਬਾਕੀ ਬਾਸਮਤੀ ਦੀਆਂ ਹੋਰ ਵੀ ਵਰਾਇਟੀਆਂ ਹੈਗੀਆਂ ਨੇ ਉਹ ਵੀ ਅਸੀਂ ਬਿਜਾਈ ਕਰਦੇ ਹਾਂ ਸਮੇਂ ਸਮੇਂ 'ਤੇ ਦੇਖ ਕੇ ਜਿਵੇਂ ਸਾਨੂੰ ਮਾਹਿਰ ਸਲਾਹ ਦਿੰਦੇ ਆ ਇਸ ਤੋਂ ਬਿਨਾਂ ਅਸੀਂ ਹੋਰ ਵੀ ਜਿੱਦਾਂ ਲੇਟ ਵੀ ਝੋਨਾ ਲਾਉਣਾ ਹੁੰਦਾ ਸਬਜ਼ੀ ਵਾਲੇ ਖੇਤ 'ਚ ਅਤੇ ਪਹਿਲਾਂ ਵਾਲਾ ਤਾਂ ਅਸੀਂ ਕਦੇ ਸੋਚਿਆ ਹੀ ਹੈ ਨਹੀਂ ਅਸੀਂ ਲਾਈਦਾ ਹੀ ਅਕਸਰ ਲੇਟ ਆ ਪਾਣੀ ਵੀ ਬਚਾਉਣਾ ਜੀ
1: ਕਾਹਲ ਨਹੀਂ ਕਰਨੀ ਬਿਲਕੁਲ
0: ਕਾਹਲ ਕਰਨੀ ਨਹੀਂ ਝਾੜ ਉੱਥੇ ਕੀ ਹੈ ਜੀ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਜਿਹੜੇ ਜ਼ਿਆਦਾ ਕਾਲੇ ਆ ਕਈ ਵਾਰੀ ਉਹ ਘਟਾ ਵੀ ਜਾਂਦੇ ਆ ਕਿਉਂਕਿ ਇੱਕ ਤਾਂ ਉਹ ਗਰਮੀ ਦਾ ਟਾਈਮ ਹੁੰਦਾ ਸ਼ੁਰੂਆਤੀ ਉਦੋਂ ਝੋਨਾ ਜਲਦੀ ਤੁਰਦਾ ਹੈ ਨਹੀਂ ਇੱਕ ਉਹ ਆ ਪਹਿਲਾਂ ਜਾਂਦਾ ਜਦ ਨੂੰ ਬਾਰਿਸ਼ਾਂ ਦੇ ਦਿਨ ਹੁੰਦੇ ਆ
1: ਜਦੋਂ ਸਤਿੰਦਰ ਜੀ ਔਰਗੈਨਿਕ ਖੇਤੀ ਦੀ ਅਸੀਂ ਗੱਲ ਕਰਦੇ ਹਾਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਨਦੀਨਾਂ ਦੀ ਸਮੱਸਿਆ ਹੈ ਕੀਟ ਜਿਹੜੇ ਨੇ ਫਸਲ ਨੂੰ ਖਾਂਦੇ ਨੇ ਸੁੰਡੀਆਂ ਨੇ ਬਹੁਤ ਸਾਰੀਆਂ ਸਮੱਸਿਆਵਾਂ ਸਾਨੂੰ ਆਉਂਦੀਆਂ ਨੇ ਫਿਰ ਸਾਨੂੰ ਸਪਰੇਅ ਦੀ ਵੀ ਲੋੜ ਪੈਂਦੀ ਹੈ ਰਸਾਇਣਿਕ ਤੌਰ 'ਤੇ ਜਦੋਂ ਜਿਹੜੇ ਕਿਸਾਨ ਖੇਤੀ ਕਰਦੇ ਨੇ ਉਹ ਤਾਂ ਕਈ ਵਾਰੀ ਚਾਰ ਚਾਰ ਪੰਜ ਪੰਜ ਸਪਰੇਹਾਂ ਵਿੱਚ ਝੋਨੇ ਦੀ ਫਸਲ 'ਤੇ ਕਰ ਲੈਂਦੇ ਨੇ ਤੁਸੀਂ ਫਿਰ ਆਪਣੀ ਫਸਲ ਨੂੰ ਕਿਵੇਂ ਸਾਂਭਦੇ ਹੋ ਜਦੋਂ ਇਸ ਤਰ੍ਹਾਂ ਦੀ ਕੋਈ ਸਮੱਸਿਆ ਤੁਹਾਨੂੰ ਸਾਹਮਣੇ ਆਉਂਦੀ ਹੈ
0: ਉਹ ਤਾਂ ਜੀ ਖੇਤ 'ਚ ਫਸਲ ਰੱਖਦੇ ਨਹੀਂ ਰੱਖਦੇ ਸਪਰੇਅ ਨੇ ਅਸਲ ਦੇ ਵਿੱਚ ਇਹਦਾ ਹੱਲ ਤੁਹਾਡੇ ਘਰ ਤੋਂ ਸ਼ੁਰੂ ਹੁੰਦਾ ਤੁਸੀਂ ਅਕਸਰ ਆਪਣੇ ਲੋਕਾਂ ਨੂੰ ਘਰਾਂ 'ਚ ਦੇਖਿਆ ਹੋਊਗਾ ਉਹ ਗਮਲਿਆਂ 'ਚ ਵੀ ਬਹੁਤ ਸਾਰੀਆਂ ਬੇਲਾਂ ਉਗਾ ਲੈਂਦੇ ਆ
1: ਹਾਂਜੀ ਹਾਂ
0: ਅੱਜ ਕੱਲ੍ਹ ਤੋਂ ਨੈੱਟ 'ਤੇ ਯੂਟਿਊਬ 'ਤੇ ਅਤੇ ਉਹ ਤੁਹਾਡੇ ਰੀਲਾਂ 'ਚ ਵੀ ਅਕਸਰ ਤੁਸੀਂ ਦੇਖਦੇ ਹੋ ਕਿ ਇੱਕ ਬੰਦਾ ਕੋਈ ਪੁਰਾਣਾ ਡਰੰਮ ਲੈ ਕੇ ਉਹਨੂੰ ਕਟਿੰਗ ਕਰਕੇ ਕੋਈ ਗਮਲੇ ਵੱਡੇ ਲੈ ਕੇ ਕੋਈ ਪਲਾਸਟਿਕ ਦੀ ਭਾਂਡੇ ਲੈ ਕੇ ਕੁਛ ਨਾ ਕੁਛ ਕਰਕੇ ਕੋਈ ਬੈਗ ਲੈ ਰਿਹਾ ਪੋਲੀਥਨ ਦੇ ਉਹਦੇ ਵਿੱਚ ਸਬਜ਼ੀਆਂ ਉਗਾ ਰਿਹਾ ਉਹ ਆਪਣੇ ਘਰ ਦੇ ਵਿੱਚ ਕਿੰਨੇ ਤੁਹਾਨੂੰ ਨੁਸਖੇ ਦੱਸ ਦਿੰਦਾ ਕਿ ਲਓ ਜੀ ਇਹਦੇ ਵਿੱਚ ਤੁਸੀਂ ਕੋਈ ਸਰਫ ਵਾਲਾ ਥੋੜ੍ਹਾ ਜਿਹਾ ਲੈ ਲਓ ਹਾਲੇ ਸਰਫ ਵੀ ਕੈਮੀਕਲ ਆ ਮੈਂ ਇਸ ਨੂੰ ਕਹਿਣੇ ਨਹੀਂ ਚਾਹੁੰਦਾ ਕਿਸਾਨ ਵੀਰਾਂ ਨੂੰ ਵੀ ਕੋਈ ਨਮਕ ਪਾ ਰਿਹਾ ਕੋਈ ਕੁਛ ਕਰ ਰਿਹਾ ਪਰ ਹੁਣ ਤਾਂ ਔਰਗੈਨਿਕ ਤੁਹਾਡੇ ਕੋਲ ਉਸ ਤਰ੍ਹਾਂ ਦੇ ਮਟੀਰੀਅਲ ਵੀ ਆ ਗਏ ਨੇ ਜਿਹਦੇ ਵਿੱਚ ਤੁਸੀਂ ਪਸ਼ੂ ਦਾ ਮਲਮੂਤਰ ਲੈ ਸਕਦੇ ਹੋ ਕਲੀ ਲੈ ਸਕਦੇ ਹੋ ਪ੍ਰਾਣੀ ਅਤੇ ਹੋਰ ਵੀ ਕਾਫੀ ਸਾਰੀਆਂ ਖਾਦਾਂ ਹੈਗੀਆਂ ਨੇ ਗੱਲ ਲੰਬੀ ਚਲੇ ਜਾਏਗੀ ਅਤੇ ਜਿਹਦੇ ਵਿੱਚ ਤੁਸੀਂ ਹੋਰ ਕਾਫੀ ਸਰੋਂ ਲੈ ਲਓ ਪ੍ਰਾਣੀ ਉਹਦੀ ਖਲ ਲੈ ਲਓ ਖਲ ਤੋਂ ਤੁਸੀਂ ਤਿਆਰ ਕਰ ਸਕਦੇ ਹੋ ਕਿਉਂਕਿ ਇਹ ਜਿਹੜੀਆਂ ਬਿਮਾਰੀਆਂ ਨੇ ਇਹਦਾ ਹੱਲ ਵੀ ਉਸੇ ਚੀਜ਼ ਦੇ ਵਿੱਚ ਆ
1: ਤੁਸੀਂ ਆਪਣੀ ਫਸਲ 'ਤੇ ਬਿਲਕੁਲ ਵੀ ਸਪਰੇਅ ਨਹੀਂ ਕਰਦੇ ਕਿਸੇ ਵੀ ਤਰ੍ਹਾਂ ਦੀ
0: ਮੈਂ ਤਾਂ ਜੀ ਆਪਣੇ ਖੇਤ ਦੇ ਵਿੱਚ ਹਰੇ ਚਾਰੇ 'ਚ ਵੀ ਕੋਈ ਸਪਰੇਅ ਨਹੀਂ ਕਰਦਾ ਇੱਕ ਇੱਕ ਬਾਹਰ ਕੱਟ ਜ਼ਰੂਰ ਲੈਂਦਾ ਹਰੇ ਚਾਰੇ ਦੀ ਹੋ ਸਕਦਾ ਕਿਸਾਨ ਕੋਈ 5 ਲੈ ਲੈਂਦੇ ਹੁਣ ਮੈਂ 4 ਲੈ ਲੈਂਦਾ ਹੋਵਾਂ ਹੋ ਸਕਦਾ ਵੀ ਉਹਨਾਂ ਦੇ ਕੋਈ ਫਸਲ 8 ਇੰਚ ਦਾ ਹੋ ਜਾਂਦਾ ਹੋਵੇ ਬਰਸੀਮ ਮੇਰਾ 6 ਇੰਚ ਦਾ ਹੋਵੇ ਪਰ ਮੈਂ ਉੱਧਰ ਨੂੰ ਜਾਣਾ ਹੀ ਨਹੀਂ ਚਾਹੁੰਦਾ ਫਰਕ ਜ਼ਰੂਰ 19-21 ਦਾ ਹੋ ਸਕਦਾ ਪਰ ਮੈਂ ਜਾਣਾ ਹੀ ਨਹੀਂ ਚਾਹੁੰਦਾ ਤਾਂ ਮੇਰੀ ਤਾਂ ਸੋਚ ਹੀ ਇਹ ਆ ਮੇਰੇ ਔਰੇ 'ਚ ਮੇਰੇ ਭਾਈਚਾਰੇ 'ਚ ਵੀ ਇਹੀ ਹੈ ਵੀ ਤੁਸੀਂ ਇੱਧਰ ਨੂੰ ਆਓ ਅੱਜ ਨਹੀਂ ਕੱਲ੍ਹ ਤੁਹਾਨੂੰ ਮੁੜਨਾ ਪੈਣਾ ਅਤੇ ਮੁੜ ਵੀ ਰਹੇ ਨੇ ਲੋਕ
1: ਜੀ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਕਿਸਾਨ ਨੇ ਹੋਰ ਜਿਹੜੇ ਤੁਹਾਨੂੰ ਦੇਖ ਕੇ ਇੱਦਾਂ ਦੇ ਕੰਮ ਸ਼ੁਰੂ ਜਿਨ੍ਹਾਂ ਨੇ ਔਰਗੈਨਿਕ ਖੇਤੀ ਵਾਲੇ ਪਾਸੇ ਆਏ ਨੇ
0: ਸਾਡੇ 2-3 ਕਿਸਾਨ ਤਾਂ ਹੈ ਜਿਹੜੇ ਇਸ ਨੂੰ ਕਰ ਰਹੇ ਆ ਉਹ ਇਕੱਲੀ ਇਹੀ ਸਬਜ਼ੀਆਂ ਨੇ ਮਤਲਬ ਧਨੀਆ ਵੀ ਬੀਜ ਰਹੇ ਆ ਕੋਈ ਕਿਸਾਨ ਪਾਲਕ ਵੀ ਬੀਜ ਰਹੇ ਆ ਹੋਰ ਸਬਜ਼ੀਆਂ ਵੀ ਲਾ ਰਹੇ ਆ ਇਹ ਲਾਹੇਵੰਦ ਧੰਦੇ ਵਾਲੀ ਗੱਲ ਆ ਨਾਲ ਕੋਈ ਬਚ ਗਈ ਤੁਹਾਡੇ ਕੋਲ ਸਬਜ਼ੀ ਤੁਸੀਂ ਪਸ਼ੂਆਂ ਨੂੰ ਵੀ ਪਾ ਸਕਦੇ ਹੋ ਕੋਈ ਇਹੋ ਜਿਹੀ ਗੱਲ ਨਹੀਂ ਹੈ ਵੀ ਜ਼ਰੂਰੀ ਨਹੀਂ ਹੈ ਅਤੇ ਇਸ ਤੋਂ ਬਿਨਾਂ ਜੀ 1-2 ਕਿਸਾਨ ਹੋਰ ਵੀ ਜੁੜੇ ਆ ਅਤੇ ਉਹ ਹਲੇ ਥੋੜ੍ਹਾ ਥੋੜ੍ਹਾ ਕਰ ਰਹੇ ਆ ਇਲਾਕੇ 'ਚ ਤਾਂ ਕਾਫੀ ਹੈਗੇ ਆ ਕੋਈ ਇਹੋ ਜਿਹੀ ਗੱਲ ਨਹੀਂ ਸਾਡੇ ਨਾਲ ਹੀ ਪਿੰਡ ਇੱਕ ਵਧੀਆ ਫਾਰਮ ਹੈਗਾ ਅਤੇ ਉਹ ਪੂਰਾ ਫਾਰਮ ਹੀ ਔਰਗੈਨਿਕ ਉਹਨਾਂ ਨੇ ਪੋਲੀ ਹਾਊਸ ਵੀ ਹੋਰ ਵੀ ਕਾਫੀ ਸ਼ੁਰੂ ਕਰਿਆ ਅਤੇ ਬਾਕੀ ਸਾਡੇ ਫੂਡ ਪ੍ਰੋਸੈਸਿੰਗ ਦੀ ਯੂਨਿਟ ਵੀ ਲੱਗਣੀ ਹੈਗੀ ਆ ਜਿਹਦੇ ਨਾਲ ਸਾਡੇ ਇਲਾਕੇ ਦੇ ਕਿਸਾਨਾਂ ਦਾ ਹੋਰ ਵੀ ਫਾਇਦਾ ਹੋ ਸਕਦਾ
1: ਜੀ ਔਰਗੈਨਿਕ ਖੇਤੀ ਤੋਂ ਇਲਾਵਾ ਸਤਿੰਦਰ ਜੀ ਹੋਰ ਕਿਹੜੇ ਕੰਮਾਂ ਦੇ ਵਿੱਚ ਤੁਹਾਡੀ ਦਿਲਚਸਪੀ ਹੈ
0: ਦੇਖੋ ਜੀ ਸ਼ੌਂਕ ਤਾਂ ਕਾਫੀ ਹੈਗੇ ਆ ਅਤੇ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ ਅਤੇ ਮੈਂ ਸ਼ੋਰਟ ਦੇ ਵਿੱਚ ਗੱਲ ਨੂੰ ਖਤਮ ਕਰਾਂ ਕਿ ਇੱਕ ਤਾਂ ਮੈਨੂੰ ਖੂਨਦਾਨ ਦਾ ਬੜਾ ਸ਼ੌਂਕ ਹੈ ਇਹ ਵੀ ਕਾਲਜ ਤੋਂ ਹੀ ਪਿਆ
1: ਜੀ
0: ਅਤੇ ਮੇਰਾ ਪਰਿਵਾਰ ਵੀ ਖੂਨਦਾਨੀ ਆ
1: ਬਹੁਤ ਵਧੀਆ ਸ਼ੌਂਕ ਹੈ ਤੁਹਾਡਾ
0: ਅਤੇ ਸਾਡੇ ਕਲੱਬ ਬਣਿਆ ਇੱਕ ਸਮਰਾਲੇ ਤੋਂ ਇਹ ਸਰਕਾਰੀ ਕਲੱਬ ਹੈਗਾ ਅਤੇ ਉਹਦਾ ਜ਼ਿਕਰ ਕਰਾਂ ਤਾਂ ਯੁਵਕ ਸੇਵਾਵਾਂ ਕਲੱਬ ਸਮਰਾਲਾ ਵਾ ਅਤੇ ਕਲੱਬ ਪਿੰਡਾਂ 'ਚ ਵੀ ਸਰਕਾਰ ਨੇ ਬਣਾਏ ਹੋਏ ਆ ਅਤੇ ਇਸ ਕਲੱਬ ਨੂੰ 9 ਵਾਰ ਤਾਂ ਸਰਕਾਰ ਨੇ ਸਟੇਟ ਬੋਰਡ ਦੇ ਕੇ ਸਨਮਾਨਿਤ ਕਰਤਾ
1: ਤੁਹਾਡੇ ਕਲੱਬ ਨੂੰ
0: ਜੀ
1: ਜੀ ਬਹੁਤ ਬਹੁਤ ਮੁਬਾਰਕਾਂ ਅਸੀਂ ਤੁਹਾਨੂੰ ਇਸ ਗੱਲ ਦੀਆਂ ਦਿੰਦੇ ਹਾਂ
0: ਧੰਨਵਾਦ ਅਤੇ ਇਸ 4 ਸਾਲ ਦੇ ਸਰਕਾਰ ਦੇ ਪੀਰੀਅਡ ਦੇ ਵਿੱਚ 4 ਸਾਲ ਸਾਨੂੰ ਸਿਹਤ ਮੰਤਰੀ ਨੇ ਸਨਮਾਨਿਤ ਕਰਿਆ ਹਲੇ ਸਰਕਾਰ ਦਾ 5ਵਾਂ ਸਾਲ ਹੈ ਚਲੋ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਦੁਬਾਰਾ ਫਿਰ ਕੋਈ ਨਵੀਂ ਆਵੇ ਜਾਂ ਇਹੀ ਰਹੇ ਉਹ ਗੱਲ ਵੱਖਰੀ ਆ ਪਰ ਸਾਨੂੰ ਸਰਕਾਰ ਫਿਰ ਇਸ ਵਾਰੀ ਸਨਮਾਨਿਤ

0: ਕਿ ਜਿਹੜੇ ਕਿਸਾਨ, ਖਾਸ ਕਰਕੇ ਨੌਜਵਾਨ ਕਿਸਾਨ ਜਿਹੜੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਨੇ, ਬਾਹਰ ਵਾਲਿਆਂ ਨੂੰ ਕਿਸਾਨਾਂ ਦਾ ਬਹੁਤ ਰੁਝਾਨ ਹੈ, ਕਿਸਾਨੀ ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਨੇ, ਕਿਵੇਂ ਕੰਮ ਸ਼ੁਰੂ ਕਰਨ, ਛੋਟੇ ਪੱਧਰ ਤੋਂ ਕਰਨ ਕਿ ਉਹ ਆਪਣਾ ਜਿਹੜਾ ਕੰਮ ਹੈ ਇੱਥੇ ਹੀ ਸ਼ੁਰੂ ਕਰਕੇ ਚੰਗੇ ਤਰੀਕੇ ਨਾਲ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਜਿਹੜਾ ਕਰ ਸਕਣ।
1: ਦੇਖੋ ਜੀ, ਸਾਨੂੰ ਥੋੜ੍ਹੇ ਲੈਵਲ ਤੋਂ ਔਰਗੈਨਿਕ ਸ਼ੁਰੂ ਕਰਨਾ ਚਾਹੀਦਾ, ਇਕੱਠਾ ਨਹੀਂ ਕਰਨਾ ਚਾਹੀਦਾ, ਕਿਉਂਕਿ ਹਰੇਕ ਦੇ ਖੇਤ ਦੀ ਬਣਤਰ ਮਿੱਟੀ ਅਲੱਗ ਅਲੱਗ ਹੈ, ਅਤੇ ਦੂਸਰੀ ਗੱਲ ਕਈ ਕਿਸਾਨਾਂ ਦੇ ਖੇਤ ਨੀਵੇਂ ਆ, ਉੱਥੇ ਉਹ ਝੋਨੇ ਦੇ ਬਦਲ ਤੋਂ ਬਿਨਾਂ ਨਹੀਂ ਕਿਸੇ ਪਾਸੇ ਜਾ ਸਕਦੇ, ਕਾਫੀ ਚੀਜ਼ਾਂ ਹੁੰਦੀਆਂ ਨੇ। ਅਤੇ ਦੂਸਰਾ, ਪਰ ਉਹਦੇ ਨਾਲ ਤੁਸੀਂ ਬਾਕੀ ਲਾਹੇਵੰਦ ਧੰਦੇ ਜ਼ਰੂਰ ਅਪਣਾਓ। ਮੈਂ ਫਿਰ ਦੁਬਾਰਾ ਕਹਿ ਰਿਹਾ ਵੀ ਜਿਵੇਂ ਜਿਹੜੇ ਤੁਹਾਡੇ ਪਸ਼ੂ ਆ, ਜਾਂ ਮੱਝਾਂ ਗਾਵਾਂ ਨੇ, ਜਾਂ ਕੋਈ ਬੱਕਰੀ ਫਾਰਮ ਆ, ਜਾਂ ਕੋਈ ਮੁਰਗੀ ਫਾਰਮ ਆ, ਜਾਂ ਤੁਹਾਡੇ ਖੇਤ ਨੀਵੇਂ, ਥੋੜ੍ਹਾ ਬਹੁਤਾ ਮੱਛੀ ਪਾਲਣ ਕਰ ਲਓ, ਇਹ ਚੀਜ਼ਾਂ ਜ਼ਰੂਰੀ ਨੇ, ਅਤੇ ਸਮੇਂ-ਸਮੇਂ ਤੇ ਇਹ ਵੱਧ ਰਿਹਾ, ਘੱਟ ਨਹੀਂ ਰਿਹਾ। ਹੁਣ ਤਾਂ ਯੂਨੀਵਰਸਿਟੀਆਂ ਸਾਡੀਆਂ ਕਿੰਨੀਆਂ ਪ੍ਰਾਈਵੇਟ ਵੀ ਆ ਗਈਆਂ, IIT ਆ ਗਈਆਂ, ਕਿੰਨਾ ਕੁਛ ਹੋ ਗਿਆ ਜੀ, ਰੋਪੜ IIT ਕਿੰਨਾ ਕੁਛ ਲੈ ਆਈ, ਉਹ ਇੱਕ ਐਪ ਤੋਂ ਹੀ ਤੁਹਾਡੀ ਫਸਲ ਦਾ ਦੱਸ ਰਹੀ ਹੈ ਵੀ ਇਹਦੇ 'ਚ ਕੀ ਘਾਟ ਆ। ਉਹਨਾਂ ਨੇ ਇੱਕ ਐਪ ਲਾਂਚ ਕਰਿਆ, ਉਹ ਐਪ ਤੋਂ ਹੀ ਦੱਸ ਰਹੀ ਹੈ ਵੀ ਇਹ ਫਸਲ ਦੇ ਵਿੱਚ ਪਾਣੀ ਦੀ ਘਾਟ ਆ, ਹਵਾ ਦੀ ਘਾਟ ਆ, ਧੁੱਪ ਦੀ ਕਮੀ ਆ, ਜਾਂ ਕੋਈ ਤੱਤ ਦੀ ਕਮੀ ਆ। ਹੁਣ ਤਾਂ ਮੇਰੇ ਖਿਆਲ ਕੋਈ ਸਾਇੰਸ ਵੱਲੋਂ ਵੀ ਕਮੀ ਤਾਂ ਹੈ ਨਹੀਂ, ਕਮੀ ਸਾਡੇ 'ਚ ਹੀ ਆ, ਵੀ ਅਸੀਂ ਉਹ ਕਹਿੰਦੇ ਹਾਂ ਯਾਰ ਵੀ ਹੁਣ ਮੋਟਰ ਵੀ ਮਹਿਕਮਾ ਹੀ ਬੰਦ ਕਰ ਦੇਵੇ, ਉਹੀ ਚਲਾ ਦੇਵੇ, ਵੀ ਸਾਨੂੰ ਖੇਤ ਜਾਣਾ ਹੀ ਨਾ ਪਵੇ, ਸਾਡਾ ਨੌਕਰੀ ਰਿਹਾ ਪਾ ਦੇਵੇ, ਚਾਹੇ ਸਾਡੇ ਪਾ ਦੇਵੇ, ਚਾਹੇ ਗੁਆਂਢੀਆਂ ਦੇ ਪਾ ਦੇਵੇ, ਪਰ ਫਸਲ ਸਾਡੇ ਵੱਧ ਹੋ ਜਾਵੇ।
0: ਜੀ ਬਿਲਕੁਲ, ਬਹੁਤ ਵਧੀਆ ਜਾਣਕਾਰੀ ਸਤਿੰਦਰ ਜੀ ਤੁਸੀਂ ਦਿੱਤੀ, ਔਰ ਉਮੀਦ ਕਰਦੇ ਹਾਂ ਕਿ ਤੁਹਾਡੇ ਵਰਗੇ ਨੌਜਵਾਨ ਕਿਸਾਨ, ਖਾਸ ਤੌਰ 'ਤੇ ਜਿਹੜੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਖੇਤੀ ਦੇ ਵਿੱਚ ਵਿਭਿੰਨਤਾ ਕਰਨ ਦੀ ਸੋਚਣਗੇ, ਨਵੇਂ ਕੰਮ ਕਰਨ ਦੀ ਸੋਚਣਗੇ, ਸਹਾਇਕ ਧੰਦੇ ਅਪਣਾਉਣ ਬਾਰੇ ਸੋਚਣਗੇ, ਔਰ ਆਪਣੇ ਨਾਲ ਨਾਲ ਆਪਣੀ ਮਿੱਟੀ ਦੀ ਸਿਹਤ ਦਾ ਵੀ ਖਿਆਲ ਰੱਖਣਗੇ, ਆਪਣੇ ਆਲੇ ਦੁਆਲੇ ਦਾ ਵੀ ਖਿਆਲ ਰੱਖਣਗੇ, ਔਰ ਆਪਣੀ ਆਰਥਿਕਤਾ ਨੂੰ ਮਜ਼ਬੂਤ ਵੀ ਕਰਨਗੇ। ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਔਰ ਬਹੁਤ ਹੀ ਲਾਹੇਵੰਦ ਜਾਣਕਾਰੀ ਸਾਡੇ ਕਿਸਾਨਾਂ ਦੇ ਨਾਲ ਸਾਂਝੀ ਕੀਤੀ, ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਬਹੁਤ ਬਹੁਤ।
0: ਕਿਸਾਨ ਵੀਰੋ, ਇਹ ਸਨ ਅਗਾਂਹ ਵਧੂ ਨੌਜਵਾਨ ਕਿਸਾਨ ਸਤਿੰਦਰ ਸਿੰਘ, ਜਿਹੜੇ ਕਿ ਜੈਵਿਕ ਖੇਤੀ ਤੋਂ ਚੰਗੀ ਆਮਦਨ ਲੈ ਰਹੇ ਨੇ। ਹੁਣ ਸਾਂਝਾ ਕਰਦੇ ਹਾਂ ਮੌਸਮ ਦਾ ਹਾਲ। ਕਿਸਾਨ ਵੀਰੋ, ਅੱਜ ਦਿਨ ਦਾ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਰਿਹਾ, ਰਾਤ ਨੂੰ ਘੱਟੋ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਤੱਕ ਰਹੇਗਾ। ਇਸੇ ਤਰ੍ਹਾਂ ਭਲਕੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਤੱਕ ਰਹੇਗਾ। ਆਉਣ ਵਾਲੇ 24 ਘੰਟਿਆਂ ਦੌਰਾਨ ਪਟਿਆਲਾ ਅਤੇ ਨਾਲ ਲੱਗਦੇ ਇਲਾਕਿਆਂ 'ਚ ਹਲਕੀ ਬੱਦਲਵਾਈ ਬਣੀ ਰਹੇਗੀ, ਕਈ ਥਾਵਾਂ 'ਤੇ ਤੇਜ਼ ਹਵਾ ਦੇ ਨਾਲ ਛਿੱਟੇ ਪੈਣ ਦਾ ਵੀ ਅਨੁਮਾਨ ਹੈ। ਇਹ ਸੀ ਮੌਸਮ ਦਾ ਹਾਲ। ਇਸ ਦੇ ਨਾਲ ਹੀ ਅੱਜ ਦਾ ਕਿਸਾਨ ਬਾਣੀ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਰਣਬੀਰ ਸਿੰਘ ਰਾਣਾ ਨੂੰ ਦਿਓ ਇਜਾਜ਼ਤ।

0: ਪਲਾਸਟਿਕ ਦਾ ਲਿਫਾਫਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਪ੍ਰਮੁੱਖ ਕਾਰਨ ਹੈ। ਨਾ ਤਾਂ ਇਹ ਗਲਦਾ ਹੈ ਤੇ ਨਾ ਹੀ ਸੜਦਾ ਹੈ। ਕੂੜੇਦਾਨ ਵਿੱਚੋਂ ਕਈ ਵਾਰ ਪਲਾਸਟਿਕ ਦੇ ਲਿਫਾਫੇ ਪਸ਼ੂਆਂ ਦੇ ਢਿੱਡ ਵਿੱਚ ਪਹੁੰਚ ਜਾਂਦੇ ਨੇ ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਨੇ। ਬਾਜ਼ਾਰ ਜਾਣ ਵਕਤ ਘਰੋਂ ਕੱਪੜੇ ਦਾ ਥੈਲਾ ਲੈ ਕੇ ਤੁਰੋ ਤਾਂ ਜੋ ਕਿਸੇ ਵੀ ਵਸਤੂ ਨੂੰ ਢੋਣ ਲਈ ਤੁਸੀਂ ਪਲਾਸਟਿਕ ਦਾ ਲਿਫਾਫਾ ਲੈਣ ਲਈ ਮਜਬੂਰ ਨਾ ਹੋ। ਜਿਹੜੀਆਂ ਦੁਕਾਨਾਂ ਤੇ ਪਲਾਸਟਿਕ ਦਾ ਲਿਫਾਫਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਰੋਕੋ, ਜਾਗਰੂਕ ਕਰੋ। ਇਹ ਸਾਂਝੇ ਵਾਤਾਵਰਣ ਨੂੰ ਬਚਾਉਣ ਦਾ ਸਾਡਾ ਫਰਜ਼ ਵੀ ਸਾਂਝਾ ਹੈ। ਪਲਾਸਟਿਕ ਦੇ ਲਿਫਾਫੇ ਤੋਂ ਨਿਜਾਤ ਪਾਈਏ, ਇਸ ਮੁਹਿੰਮ ਤਹਿਤ ਵਾਤਾਵਰਣ ਬਚਾਈਏ, ਧਰਤੀ ਬਚਾਈਏ।
1: FM ਬੈਂਡ 6.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 6 ਵੱਜ ਰਹੇ ਨੇ ਅਤੇ ਹੁਣ ਵਿਹਲਾ ਹੋ ਗਿਆ ਹੈ ਹਿੰਦੀ ਵਿੱਚ ਸਮਾਚਾਰ ਦਾ। ਅਤੇ ਆਓ ਸੁਣਦੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
2: नमस्कार, आकाशवाणी समाचार के साथ मैं आकर्षिता सिंह। प्रधानमंत्री नरेंद्र मोदी ने आज नई दिल्ली में ब्रिक्स विदेश मंत्रियों की बैठक में भाग ले रहे

ਹੁਣ ਤੋਂ ਕੁਝ ਦੇਰ ਬਾਅਦ ਤੁਸੀਂ ਸੁਣੋਗੇ ਦੇਸ਼ ਭਗਤੀ ਦਾ ਗੀਤ ਏਕ ਭਾਰਤ ਸ਼੍ਰੇਸ਼ਠ ਭਾਰਤ ਅਤੇ ਇੱਕ ਦੇਸ਼ ਭਗਤੀ ਦਾ ਗੀਤ, ਅਤੇ ਸ਼ਾਮ ਨੂੰ 6:30 ਵਜੇ ਤੁਸੀਂ ਸੁਣੋਗੇ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਵਿਬ ਗਿਓਰ।

ਸ਼ਾਮ ਨੂੰ 7:02 'ਤੇ ਤੁਸੀਂ ਸੁਣੋਗੇ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਬੰਦਗੀ, ਅਤੇ ਰਾਤ ਨੂੰ 7:40 'ਤੇ ਤੁਸੀਂ ਸੁਣੋਗੇ ਹਿੰਦੀ ਅਤੇ ਪੰਜਾਬੀ ਫਰਮਾਇਸ਼ੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਸ਼ਾਮ ਸੁਹਾਨੀ। ਰਾਤ 8:15 ਤੁਸੀਂ ਸੁਣੋਗੇ ਪ੍ਰੋਗਰਾਮ ਸਾਇੰਸ ਮੈਗਜ਼ੀਨ। ਇਸ ਦਾ ਵਿਸ਼ਾ ਹੈ ਕਿ ਜਲਵਾਯੂ ਪਰਿਵਰਤਨ ਸੰਬੰਧੀ। ਇਸ ਵਿੱਚ ਗੱਲਬਾਤ ਕੀਤੀ ਹੈ ਪ੍ਰੋਫੈਸਰ ਡੇਜ਼ੀ ਬਾਤਿਸ਼ ਨਾਲ।

ਰਾਤ 9:30 ਵਜੇ ਠੀਕ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ, ਅਤੇ ਰਾਤ 9 ਵਜੇ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਠੀਕ ਰਾਤ 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਪੰਜਾਬੀ ਗੀਤਾਂ ਦਾ ਫਰਮਾਇਸ਼ੀ ਪ੍ਰੋਗਰਾਮ ਪੰਜਾਬੀ ਤੜਕਾ, ਅਤੇ ਰਾਤ ਨੂੰ 10:30 ਵਜੇ ਹਿੰਦੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਰਜਨੀ ਗੰਧਾ। ਦੇਰ ਰਾਤ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ, ਅਤੇ 11:05 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਸਮਾਚਾਰ, ਅਤੇ ਰਾਤ 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਵੇਗੀ।

0: ਵਾਰ ਤਾਂ ਆਪਾਂ ਨਿੰਮ ਵੀ ਵਢਾ ਦੇਣੀ ਆ ਆਪਣੇ ਵਿਹੜੇ ਚੋਂ। ਸਾਰਾ ਦਿਨ ਪੱਤੇ ਖਿਲਰੇ ਰਹਿੰਦੇ ਨੇ।
1: ਨਾ ਪੁੱਤ, ਪੰਛੀਆਂ ਦਾ ਰਣ ਬਸੇਰਾ ਏ, ਆਪਾਂ ਨੂੰ ਕੀ ਕਹਿੰਦਾ ਹੈ?
0: ਲੈ ਬੀਜੀ, ਮਾੜੀ ਜੀ ਹਵਾ ਚੱਲੇ ਤੇ ਸਾਰਾ ਵਿਹੜਾ ਪੱਤਿਆਂ ਨਾਲ ਭਰ ਜਾਂਦਾ, ਨਾਲੇ ਕਾਰ ਵੀ ਇਹਦੇ ਕਰਕੇ ਸਿੱਧੀ ਅੰਦਰ ਨਹੀਂ ਆਉਂਦੀ।
1: ਰੁੱਖ ਤੇ ਮਿੱਟੀ ਨੂੰ ਨਹੀਂ ਨਿੰਦਦੇ ਹੁੰਦੇ ਧੀਏ, ਇਹ ਤਾਂ ਜਿਉਂਦੇ ਜੀ ਵੀ ਸਾਨੂੰ ਪਾਲਦੇ ਨੇ ਤੇ ਮਰਨ ਤੇ ਵੀ ਇਹਨਾਂ ਨੇ ਹੀ ਕੰਮ ਆਉਣਾ ਹੈ। ਯਾਦ ਰੱਖ, ਅਸੀਂ ਜਦ ਵੀ ਇਸ ਜਹਾਨ ਤੋਂ ਰੁਖਸਤ ਹੋਣਾ ਹੈ ਤਾਂ ਆਪਣੇ ਨਾਲ ਇੱਕ ਰੁੱਖ ਵੀ ਲੈ ਕੇ ਜਾਵਾਂਗੇ।
0: ਹਾਂਜੀ ਬੀਜੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਮੈਨੂੰ ਆ ਗਈ ਹੈ ਹੁਣ ਤੁਹਾਡੀ ਗੱਲ ਸਮਝ। ਹੁਣ ਨਹੀਂ ਆਪਾਂ ਵੱਢਦੇ ਨਿੰਮ ਨੂੰ,
2: ਹਰ ਮਨੁੱਖ ਲਾਵੇ ਇੱਕ ਰੁੱਖ।
3: FM ਬੈਂਡ 2.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸਟੂਡੀਓ ਦੀ ਘੜੀ ਮੁਤਾਬਕ ਠੀਕ 6:20 ਹੋ ਰਹੇ ਨੇ ਅਤੇ ਹੁਣ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ, ਮਾਫ਼ ਕਰਿਓ, ਸਾਡੇ ਜਲੰਧਰ ਕੇਂਦਰ ਤੋਂ ਪੰਜਾਬੀ ਵਿੱਚ ਸਮਾਚਾਰ। ਇਹਦੇ ਲਈ ਕਰੋ ਕੁਝ ਪਲ ਇੰਤਜ਼ਾਰ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ, ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦਾ ਐਲਾਨ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਰੇਲਵੇ ਦਾ ਵਿਕਾਸ ਬੇਮਿਸਾਲ ਪੱਧਰ ਤੇ। ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਕਰੀਬ 502 ਕਰੋੜ ਰੁਪਏ ਨਾਲ ਇੱਕ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦੀ ਯੋਜਨਾ। ਸਰਕਾਰ ਨੇ ਕਿਹਾ ਕਿ 90,000 ਮੈਟ੍ਰਿਕ ਟਨ ਤੋਂ ਵੱਧ LPG ਲੈ ਕੇ ਆ ਰਹੇ 2 ਸਮੁੰਦਰੀ ਜਹਾਜ਼ ਬੀਤੀ ਰਾਤ ਹੋਰਮੁਸ ਪਣਜੋੜ ਪਾਰ ਕਰ ਗਏ ਨੇ। ਮੌਸਮ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ 16 ਤੋਂ 19 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ। ਤੇ IPL ਕ੍ਰਿਕਟ ਵਿੱਚ ਅੱਜ ਪੰਜਾਬ ਕਿੰਗਸ ਦਾ ਮੁਕਾਬਲਾ ਸ਼ਾਮੀ 7:30 ਵਜੇ ਮੁੰਬਈ ਇੰਡੀਅਨਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ, ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਕਰਨ ਦਾ ਐਲਾਨ ਕੀਤਾ ਹੈ। ਕੁੱਲ ਮਿਲਾ ਕੇ SIR ਆਪਣੇ ਤੀਜੇ ਪੜਾਅ ਤਹਿਤ ਦੇਸ਼ ਭਰ ਦੇ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੀਤੀ ਜਾਏਗੀ। ਪੰਜਾਬ ਵਿੱਚ 24,453 ਬੂਥ ਪੱਧਰ ਅਧਿਕਾਰੀ BLO 25 ਜੂਨ ਤੋਂ 24 ਜੁਲਾਈ ਤੱਕ 2,14,56,297 ਵੋਟਰਾਂ ਤੋਂ ਅੰਕੜੇ ਇਕੱਤਰ ਕਰਨ ਲਈ ਘਰ ਘਰ ਜਾਣਗੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਅੱਜ ਚੰਡੀਗੜ੍ਹ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ SIR ਦਾ ਉਦੇਸ਼ ਹੈ ਕਿ ਕੋਈ ਵੀ ਯੋਗ ਨਾਗਰਿਕ ਇਸ ਤੋਂ ਬਾਹਰ ਨਾ ਰਹੇ ਅਤੇ ਕਿਸੇ ਵੀ ਅਯੋਗ ਵਿਅਕਤੀ ਨੂੰ ਚੋਣ ਸੂਚੀ ਵਿੱਚ ਸ਼ਾਮਲ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੰਤਮ ਵੋਟਰ ਸੂਚੀਆਂ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।
1: ਅੱਜ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪੰਜਾਬ ਲਈ ਉਹਦਾ ਸ਼ੈਡਿਊਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਅਨਾਊਂਸ ਕਰ ਦਿੱਤਾ ਗਿਆ ਹੈ। ਜਿਹੜੀ ਪ੍ਰਿਪਰੇਸ਼ਨ ਹੈਗੀਆਂ ਜਿਹਦੇ ਵਿੱਚ ਅਸੀਂ ਟ੍ਰੇਨਿੰਗ ਤੇ ਹੋਰ ਤਿਆਰੀਆਂ ਕਰਾਂਗੇ। 15 ਜੂਨ ਆਨਵਰਡ ਹੈਗੀ ਰੈਸ਼ਨਲਾਈਜੇਸ਼ਨ ਆਫ ਪੋਲਿੰਗ ਸਟੇਸ਼ਨ 24 ਜੁਲਾਈ ਨੂੰ ਹੋਣਾ ਹੈ। ਜਿਹੜਾ ਪਬਲੀਕੇਸ਼ਨ ਆਫ ਡਰਾਫਟ ਰੋਲ ਹੈ ਉਹ ਹੋਣਾ ਹੈ 31 ਜੁਲਾਈ 2026। ਉਹ ਤੋਂ ਬਾਅਦ ਉਹਦੇ ਉੱਤੇ ਜਿਹੜੇ ਕਲੇਮ ਹਨ ਉੱਤੇ ਇਨਵਾਈਟ ਕੀਤੇ ਜਾਣੇ ਹੈ। ਉਹ 31 ਜੁਲਾਈ 2026 ਤੋਂ ਲੈ ਕੇ 30 ਅਗਸਤ 2026 ਤੱਕ ਕੀਤੇ ਜਾਣੇ ਹੈ। ਜਿਹੜਾ ਨੋਟਿਸ ਦਾ ਪੀਰੀਅਡ ਹੋਊਗਾ ਉਹ ਫੇਸ ਹੋਊਗਾ 31 ਜੁਲਾਈ 2026 ਤੋਂ ਲੈ ਕੇ 28 ਸਪਟੈਂਬਰ 2026 ਤੱਕ। ਜਿਹੜਾ ਫਾਈਨਲ ਇਲੈਕਟੋਰਲ ਰੋਲ ਦੀ ਪਬਲੀਕੇਸ਼ਨ ਹੈ ਉਹ ਹੋਣਾ ਹੈ 1 ਅਕਤੂਬਰ 2026। SIR ਕੰਡਕਟ ਕਰਨ ਦਾ ਮੋਟੋ ਇਹ ਹੈ ਨੋ ਐਲੀਜੀਬਲ ਸਿਟੀਜ਼ਨ ਇਜ਼ ਲੈਫਟ ਆਊਟ ਵਾਈਲ ਨੋ ਇਨਐਲੀਜੀਬਲ ਪਰਸਨ ਇਜ਼ ਇਨਕਲੂਡਿਡ ਇਨ ਦਾ ਇਲੈਕਟੋਰਲ ਰੋਲ।
0: ਹਰਿਆਣਾ ਤੇ ਚੰਡੀਗੜ੍ਹ ਵਿੱਚ BLO 15 ਜੂਨ ਤੋਂ 14 ਜੁਲਾਈ ਤੱਕ ਘਰਾਂ ਦਾ ਦੌਰਾ ਕਰਨਗੇ ਤੇ ਅੰਤਿਮ ਚੋਣ ਸੂਚੀਆਂ 22 ਸਤੰਬਰ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਰੇਲਵੇ ਦਾ ਵਿਕਾਸ ਬੇਮਿਸਾਲ ਪੱਧਰ ਤੇ ਹੋ ਰਿਹਾ ਹੈ। ਸਾਲ 2026-27 ਵਿੱਚ ਪੰਜਾਬ ਲਈ ਰੇਲਵੇ ਬਜਟ ਫੰਡ 5,673 ਕਰੋੜ ਰੁਪਏ ਤੱਕ ਵੱਧ ਗਈ ਹੈ, ਜੋ ਕਿ 2009 ਤੋਂ 2014 ਦੌਰਾਨ ਸਾਲਾਨਾ ਔਸਤ ਵੰਡ ਨਾਲੋਂ ਕਰੀਬ 25 ਗੁਣਾ ਵਧੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਲਈ ਚਿੰਤਿਤ ਹੈ ਤੇ ਇਸ ਸਮੇਂ ਸੂਬੇ ਭਰ ਵਿੱਚ 26,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਚੱਲ ਰਹੇ ਨੇ। ਅੱਜ ਅੰਮ੍ਰਿਤਸਰ ਤੇ ਪੱਛਮੀ ਬੰਗਾਲ ਵਿੱਚ ਨਿਊ ਜਲਪਾਈਗੁੜੀ ਵਿਚਕਾਰ ਹਫ਼ਤਾਵਾਰੀ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਹ ਰੇਲ ਗੱਡੀ ਉੱਤਰੀ ਤੇ ਪੂਰਬੀ ਭਾਰਤ ਵਿਚਕਾਰ ਰੇਲ ਸੰਪਰਕ ਨੂੰ ਮਜ਼ਬੂਤ ਕਰੇਗੀ। ਇਸ ਨਾਲ ਪ੍ਰਵਾਸੀ ਮਜ਼ਦੂਰਾਂ, ਵਿਦਿਆਰਥੀਆਂ, ਕਾਰੋਬਾਰੀਆਂ, ਸੈਲਾਨੀਆਂ, ਸ਼ਰਧਾਲੂਆਂ ਤੇ ਪੰਜਾਬ, ਉੱਤਰ ਪ੍ਰਦੇਸ਼, ਬਿਹਾਰ ਤੇ ਪੱਛਮੀ ਬੰਗਾਲ ਵਿਚਕਾਰ ਯਾਤਰਾ ਕਰਨ ਵਾਲੇ ਪਰਿਵਾਰਾਂ ਨੂੰ ਕਿਫਾਇਤੀ, ਆਰਾਮਦਾਇਕ ਤੇ ਲੰਮੀ ਦੂਰੀ ਦੀਆਂ ਆਧੁਨਿਕ ਯਾਤਰਾ ਸਹੂਲਤਾਂ ਨਾਲ ਕਾਫੀ ਲਾਭ ਹੋਏਗਾ।
2: ਸ਼੍ਰੀ ਅੰਮ੍ਰਿਤਸਰ ਸਾਹਿਬ ਬਹੁਤ ਲੋਕ ਨੇ ਸ਼ਰਧਾਲੂ ਜਿਹੜੇ UP ਚੋਂ, ਬਿਹਾਰ ਚੋਂ, ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ, ਜਲਿਆਂਵਾਲਾ ਬਾਗ, ਹਰ ਜਗ੍ਹਾ ਆਉਂਦੇ ਆ। ਤੇ ਇਹ ਇੱਕ ਐਸੀ ਟ੍ਰੇਨ ਆ ਜਿਹਦਾ 50 ਤੇ 100 ਰੁਪਇਆ ਟਿਕਟ ਆ। ਤੇ ਇਹ ਟ੍ਰੇਨ ਸ਼ੁਰੂ ਕੀਤੀ ਆ, ਇੱਕ ਤਾਂ ਸਭ ਤੋਂ ਸੇਫਟੀ ਵਾਈਜ਼ ਉਹਦਾ ਬਹੁਤ ਧਿਆਨ ਰੱਖਿਆ ਗਿਆ। ਸਪੀਡ 130 ਕਿਲੋਮੀਟਰ ਦੀ ਸਪੀਡ ਆ, ਇਹਦੇ ਬਾਥਰੂਮ ਸੈਨੇਟਾਈਜ਼ ਕਰਨ ਲਈ ਉਹ ਸੁਵਿਧਾ ਹੈ। ਬਟਨ ਦੱਬ ਕੇ ਉਹ ਕੋਈ ਵੀ ਜੇ ਕੋਈ ਪ੍ਰੋਬਲਮ ਆ ਗਈ ਉਹ ਸਪੀਕਰ ਤੋਂ ਬੋਲ ਕੇ ਸਿੱਧਾ ਪਾਇਲਟ ਕੋਲ, ਜਿੰਨੇ TT ਜਾਂ ਹੋਰ ਸਟਾਫ ਆ ਇੱਕਦਮ ਉਹਨਾਂ ਨੂੰ ਅਲਰਟ ਕਰੂਗਾ। ਇਹ ਸਿਸਟਮ ਇਹਦੇ ਵਿੱਚ ਆ।
0: ਮੰਤਰੀ ਨੇ ਖੁਲਾਸਾ ਕੀਤਾ ਕਿ ਭਾਰਤੀ ਰੇਲਵੇ ਨੇ ਅੰਮ੍ਰਿਤਸਰ ਵਿੱਚ ਕਰੀਬ 502 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਇੱਕ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦੀ ਯੋਜਨਾ ਬਣਾਈ ਹੈ, ਜੋ ਇਸ ਪਵਿੱਤਰ ਸ਼ਹਿਰ ਦੀ ਸ਼ਾਨ, ਅਧਿਆਤਮਿਕਤਾ ਅਤੇ ਸੱਭਿਆਚਾਰਕ ਪਛਾਣ ਨੂੰ ਦਰਸਾਉਂਦਾ ਹੈ।
2: ਜਿਹੜੀ ਸਭ ਤੋਂ ਬੜੀ ਗੱਲ ਅੱਜ ਰੇਲਵੇ ਸਟੇਸ਼ਨ ਵੀ ਏਅਰਪੋਰਟਾਂ

0: ਇਹ ਹੋਣੇ ਚਾਹੀਦੇ ਆ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਲਈ 502 ਕਰੋੜ ਰੁਪਈਏ ਦਾ ਅੱਜ ਜਿਹੜਾ ਸਟੇਸ਼ਨ ਆ ਤੇ ਇਹਦੇ ਵਿੱਚ ਜਿੱਥੇ ਤਕਰੀਬਨ 402 ਕਰੋੜ ਨੌਰਥ ਤੇ ਸਾਊਥ ਦੋ ਬਿਲਡਿੰਗਾਂ ਚ ਲੱਗਣਾ ਹੈ, ਉਦੋਂ ਬਾਅਦ 100 ਕਰੋੜ G10 ਇਹਦੇ ਉੱਤੇ 11 ਮੰਜ਼ਿਲਾਂ ਹੋ ਜਾਣਗੀਆਂ। ਜਿਸ ਤਰੀਕੇ ਦੀਆਂ ਮਾਲ ਹੁੰਦਾ ਸਮਝ ਲਓ, ਵਧੀਆ ਤੋਂ ਵਧੀਆ ਵਰਲਡ ਕਲਾਸ ਮਾਲ ਉਰੇ ਵੀ ਬਣੇਗਾ, 6 ਲੂਪ ਲਾਈਨਾਂ ਨਵੀਆਂ, 7 ਪਲੇਟਫਾਰਮ ਜੋ ਇਹਦੇ ਵਿੱਚ ਬਣਾ ਰਹੇ ਹਾਂ ਤੇ ਹਰ ਤਰ੍ਹਾਂ ਦੀ ਸੁਵਿਧਾ, 25-30 ਲਿਫਟਾਂ, 25-30 ਐਕਸਕੇਟਰ, ਕੋਈ ਮਤਲਬ ਜਿਹੜੀ ਆ ਉਹ ਕਮੀ ਉਰੇ ਨਹੀਂ ਰਹੇਗੀ।
1: ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਪੰਜਾਬ ਭਰ ਦੇ 30 ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰੀ ਯਾਤਰਾ ਸਹੂਲਤਾਂ ਨਾਲ ਮੁੜ ਵਿਕਸਿਤ ਕੀਤਾ ਜਾ ਰਿਹਾ ਹੈ। ਲੁਧਿਆਣਾ, ਜਲੰਧਰ, ਮੋਹਾਲੀ, ਅਨੰਦਪੁਰ ਸਾਹਿਬ ਤੇ ਸ੍ਰੀ ਮੁਕਤਸਰ ਸਾਹਿਬ ਸਮੇਤ ਪ੍ਰਮੁੱਖ ਸਟੇਸ਼ਨਾਂ ਦਾ ਵਿਆਪਕ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। 462 ਕਰੋੜ ਰੁਪਏ ਦੀ ਲਾਗਤ ਨਾਲ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਮੁੜ ਵਿਕਸਿਤ ਕੀਤਾ ਜਾਣਾ ਰੇਲ ਭੂਮੀ ਵਿਕਾਸ ਅਥਾਰਟੀ ਵੱਲੋਂ ਚਲਾਏ ਜਾ ਰਹੇ ਪ੍ਰਮੁੱਖ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲੇ @ARRN ਜਲੰਧਰ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਭਰ ਵਿੱਚ ਕੱਚੇ ਤੇਲ, LPG ਅਤੇ ਕੁਦਰਤੀ ਗੈਸ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ ਨੇ। ਅੱਜ ਨਵੀਂ ਦਿੱਲੀ ਵਿੱਚ ਪੱਛਮੀ ਏਸ਼ੀਆ ਵਿੱਚ ਹਾਲੀਆ ਗਤੀਵਿਧੀਆਂ ਬਾਰੇ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ 'ਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਦੇਸ਼ ਭਰ ਵਿੱਚ ਘਰੇਲੂ LPG ਸਪਲਾਈ ਸੁਚਾਰੂ ਬਣੀ ਹੋਈ ਹੈ ਤੇ ਕਿਸੇ ਵੀ ਡਿਸਟ੍ਰੀਬਿਊਟਰ ਕੋਲ ਕਿਸੇ ਤਰ੍ਹਾਂ ਦੀ ਘਾਟ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਤੇਲ ਸੋਧ ਕਾਰਖਾਨੇ ਵੱਧ ਤੋਂ ਵੱਧ ਸਮਰੱਥਾ ਨਾਲ ਕੰਮ ਕਰ ਰਹੇ ਨੇ ਅਤੇ LPG ਸੰਪਰਕ ਵੀ ਵਧਿਆ ਏ।
2: भारत सरकार ने कई इफेक्टिव स्टेप्स लिए हैं जिसके चलते हमारे पास पेट्रोल, डीजल, LPG और नेचुरल गैस के पर्याप्त स्टॉक्स अवेलेबल हैं। हमारी रिफाइनरीज ऑप्टिमम कैपेसिटी पर ऑपरेट कर रही हैं और LPG प्रोडक्शन भी इंक्रीज किया जा चुका है। हमारे किसी भी रिटेल आउटलेट पर और LPG डिस्ट्रीब्यूटरशिप पर कोई ड्राई आउट रिपोर्टेड नहीं है, सब जगह पर नॉर्मल ऑपरेशन चल रहे हैं।
1: ਬੰਦਰਗਾਹਾਂ, ਜਹਾਜ਼ਰਾਨੀ ਤੇ ਜਲਮਾਰਗਾਂ ਬਾਰੇ ਸਕੱਤਰ ਮੁਕੇਸ਼ ਮੰਗਲ ਨੇ ਕਿਹਾ ਕਿ 20 ਤੋਂ ਵੱਧ ਚਾਲਕ ਦਲ ਦੇ ਮੈਂਬਰਾਂ ਨਾਲ 90,000 ਮੀਟ੍ਰਿਕ ਟਨ ਤੋਂ ਵੱਧ LPG ਲੈ ਕੇ ਆ ਰਹੇ 2 ਸਮੁੰਦਰੀ ਜਹਾਜ਼ ਬੀਤੀ ਰਾਤ ਹੋਰਮੁਸ ਪਣਜੋੜ ਪਾਰ ਕਰ ਗਏ ਨੇ ਅਤੇ ਇਸ ਮਹੀਨੇ ਦੀ 16 ਤਰੀਕ ਨੂੰ ਉਨ੍ਹਾਂ ਦੇ ਪਹੁੰਚਣ ਦੀ ਉਮੀਦ ਏ। ਪੰਜਾਬ ਸਰਕਾਰ ਵੱਲੋਂ ਸੂਬੇ 'ਚ ਕਿਤਾਬਾਂ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਬਰਾਬਰ ਦੀ ਗ੍ਰਾਂਟ ਦੇਣ ਦਾ ਪ੍ਰਬੰਧ ਕੀਤਾ ਹੈ। ਇਸ ਕਾਰਜ ਦੀ ਜ਼ਿੰਮੇਵਾਰੀ ਭਾਸ਼ਾ ਵਿਭਾਗ ਪੰਜਾਬ ਨੂੰ ਸੌਂਪੀ ਗਈ ਏ। ਭਾਸ਼ਾਵਾਂ ਬਾਰੇ ਡਾਇਰੈਕਟਰ ਦੀ ਅਗਵਾਈ 'ਚ ਇਸ ਗ੍ਰਾਂਟ ਤਹਿਤ ਵਿਭਾਗ ਵੱਲੋਂ ਸੂਬੇ ਦੀਆਂ ਦਿਹਾਤੀ ਲਾਇਬ੍ਰੇਰੀਆਂ, ਸਕੂਲਾਂ ਤੇ ਕਾਲਜਾਂ ਨੂੰ ਕਿਤਾਬਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਗ੍ਰਾਂਟ ਤਹਿਤ ਜਿੰਨੀ ਰਕਮ ਦੀਆਂ ਕਿਤਾਬਾਂ ਕੋਈ ਸੰਸਥਾ ਖਰੀਦੇਗੀ ਉਨੇ ਮੁੱਲ ਦੀ ਕਿਤਾਬਾਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਸਬੰਧੀ ਵਿਭਾਗ ਦੇ ਸਹਾਇਕ ਨਿਰਦੇਸ਼ਕ ਸੇਲ ਤਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਗ੍ਰਾਂਟ ਤਹਿਤ ਕਿਤਾਬਾਂ ਭਾਸ਼ਾ ਵਿਭਾਗ ਦੇ ਜ਼ਿਲ੍ਹਾ ਦਫ਼ਤਰਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ। ਮੌਸਮ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ ਅੱਜ ਅਤੇ ਭਲਕੇ 15 ਮਈ ਨੂੰ ਕਈ ਥਾਵਾਂ ਤੇ ਗਰਜ ਚਮਕ ਤੇ ਤੇਜ਼ ਹਵਾਵਾਂ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ 16 ਮਈ ਤੋਂ 20 ਮਈ ਤੱਕ ਦੋਵਾਂ ਰਾਜਾਂ ਵਿੱਚ ਜ਼ਬਰਦਸਤ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਏ। ਇਸ ਦੌਰਾਨ ਪੰਜਾਬ ਵਿੱਚ ਅੱਜ ਬਠਿੰਡਾ 42.7 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸ਼ਹਿਰ ਰਿਹਾ, ਜਦਕਿ ਹਰਿਆਣਾ ਦੇ ਸਿਰਸਾ ਵਿੱਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। IPL ਕ੍ਰਿਕਟ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਅੱਜ ਮੁੰਬਈ ਇੰਡੀਅਨਸ ਨਾਲ ਹੋਏਗਾ। ਇਹ ਮੈਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਸ਼ਾਮ 7:30 ਸ਼ੁਰੂ ਹੋਏਗਾ। ਸਰਹੱਦੀ ਸੁਰੱਖਿਆ ਬਲ ਪੰਜਾਬ ਆਪਣੇ ਅਜਨਾਲਾ ਕੈਂਪਸ ਵਿਖੇ ਮਰਦਾਂ ਦੀ ਇੱਕ ਅੰਤਰ ਤਹਿਸੀਲ ਬਲਾਕ ਤੇ ਜ਼ਿਲ੍ਹਾ ਪੱਧਰੀ ਕਬੱਡੀ ਚੈਂਪੀਅਨਸ਼ਿਪ ਸਪੰਦਨ ਲੀਗ 2026 ਕਰਾ ਰਿਹਾ ਹੈ। ਇਹ ਭਾਰਤ ਦੀ ਸਪੋਰਟਸ ਅਥਾਰਟੀ ਦੇ ਸਹਿਯੋਗ ਨਾਲ ਕਰਾਈ ਜਾ ਰਹੀ ਏ। BSF ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਜ਼ਲੇ ਨੇ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ, ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦਾ ਐਲਾਨ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਰੇਲਵੇ ਦਾ ਵਿਕਾਸ ਬੇਮਿਸਾਲ ਪੱਧਰ ਤੇ, ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਕਰੀਬ 502 ਕਰੋੜ ਰੁਪਏ ਨਾਲ ਇੱਕ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦੀ ਯੋਜਨਾ। ਸਰਕਾਰ ਨੇ ਕਿਹਾ ਕਿ 90,000 ਮੀਟ੍ਰਿਕ ਟਨ ਤੋਂ ਵੱਧ LPG ਲੈ ਕੇ ਆ ਰਹੇ 2 ਸਮੁੰਦਰੀ ਜਹਾਜ਼ ਬੀਤੀ ਰਾਤ ਹੋਰਮੁਸ ਪਣਜੋੜ ਪਾਰ ਕਰਕੇ ਤੇ ਮੌਸਮ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ 16 ਤੋਂ 19 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਹੋਏਗਾ। ਨਮਸਕਾਰ।
3: ਸੋ 2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਤੇ ਤੁਸੀਂ ਟਿਊਨ ਇਨ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। सोते उन्होंने

ਵੇਲਾ ਹੈ ਨੌਜਵਾਨਾਂ ਲਈ ਖਾਸ ਪ੍ਰੋਗਰਾਮ ਵਿਬਗਿਓਰ ਦਾ ਅਤੇ ਅੱਜ ਦਾ ਪ੍ਰੋਗਰਾਮ ਵਿਬਗਿਓਰ ਲੈ ਕੇ ਹਾਜ਼ਰ ਹਾਂ ਮੈਂ ਤਰੁਣ ਅਤੇ ਸ਼ੁਰੂਆਤ ਕਰਦੇ ਹਾਂ ਇੱਕ ਵਿਚਾਰ ਦੇ ਨਾਲ। ਸੋ ਤੇ ਅੱਜ ਦਾ ਵਿਚਾਰ ਹੈ ਕਿ ਵਕਤ ਕੋਲ ਤੁਹਾਡੇ ਸਾਰੇ ਸੁਪਨੇ ਗਿਰਵੀ ਪਏ ਨੇ। ਵਕਤ ਕੋਲ ਸਾਡੇ ਸਾਰਿਆਂ ਦੇ ਸੁਪਨੇ ਗਿਰਵੀ ਪਏ ਨੇ, ਮਿਹਨਤ ਦੀ ਕੀਮਤ ਚੁਕਾਓ ਅਤੇ ਉਹਨਾਂ ਨੂੰ ਹਾਸਲ ਕਰ ਲਿਓ।

0: Akashvani at 90.
1: ਸਰੋਤਿਓ, ਭਾਰਤ ਦੇ ਵਿੱਚ ਕ੍ਰਿਕਟ ਦਾ T20 ਦਾ ਤਿਉਹਾਰ ਚੱਲ ਰਿਹਾ, ਯਾਨੀ ਕਿ IPL ਚੱਲ ਰਿਹਾ, ਅਤੇ ਕਿਵੇਂ ਹੋ ਸਕਦਾ ਕਿ ਆਕਾਸ਼ਵਾਣੀ ਵਿੱਚ ਕ੍ਰਿਕਟ ਦੀ ਗੱਲ ਨਾ ਹੋਵੇ? ਤਾਂ ਅੱਜ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਹਾਂ ਇੱਕ ਇਹੋ ਜਿਹੀ ਸੀਰੀਜ਼, ਜਾਂ ਕਹਿ ਸਕਦੇ ਹਾਂ ਇਹੋ ਜਿਹੀਆਂ ਤੁਹਾਡੇ ਨਾਲ ਫਿਲਮਾਂ ਨੂੰ ਸਾਂਝੀ ਕਰਾਂਗੇ, ਜਿਹਦੇ ਮੇਨ ਕਹਾਣੀ ਹੈ ਉਹ ਕ੍ਰਿਕਟ ਦੇ ਆਲੇ ਦੁਆਲੇ ਘੁੰਮਦੀ ਹੈ। ਤਾਂ ਸ਼ੁਰੂਆਤ ਕਰਦੇ ਹਾਂ ਲੈਜੈਂਡਰੀ ਮੂਵੀ ਸਾਡੇ ਸਾਰਿਆਂ ਦੇ ਹੀ ਜ਼ਹਿਨ ਦੇ ਵਿੱਚ, ਯਾਦਾਂ ਦੇ ਵਿੱਚ ਬਸੀ ਹੋਈ, ਸਾਲ 2001 ਦੀ ਰਿਲੀਜ਼ ਲਗਾਨ। ਸਰੋਤੋ, ਇਹ ਫਿਲਮ ਭਾਰਤੀ ਸਿਨੇਮਾ ਦੀ ਸਭ ਤੋਂ ਯਾਦਗਾਰ ਕ੍ਰਿਕਟ ਫਿਲਮਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਕਹਾਣੀ ਬ੍ਰਿਟਿਸ਼ ਰਾਜ ਦੇ ਸਮੇਂ ਦੀ ਹੈ, ਜਿੱਥੇ ਇੱਕ ਪਿੰਡ ਦੇ ਲੋਕ ਭਾਰੀ ਲਗਾਨ ਤੋਂ ਪਰੇਸ਼ਾਨ ਹੁੰਦੇ ਸੀ। ਪਿੰਡ ਦਾ ਨੌਜਵਾਨ ਭੂਮਨ ਅੰਗਰੇਜ਼ਾਂ ਨੂੰ ਇੱਕ ਕ੍ਰਿਕਟ ਮੈਚ ਦੀ ਚੁਣੌਤੀ ਦਿੰਦਾ ਅਤੇ ਸ਼ਰਤ ਇਹ ਰੱਖਦਾ, ਜੇ ਪਿੰਡ ਵਾਲੇ ਜਿੱਤ ਗਏ ਤਾਂ ਸਾਰਾ ਲਗਾਨ ਮਾਫ਼ ਹੋ ਜਾਏਗਾ। ਫਿਲਮ ਵਿੱਚ ਕ੍ਰਿਕਟ ਨੂੰ ਸਿਰਫ ਖੇਡ ਨਹੀਂ, ਸਗੋਂ ਆਤਮ ਸਨਮਾਨ ਅਤੇ ਏਕਤਾ ਦੀ ਲੜਾਈ ਵਜੋਂ ਦਰਸਾਇਆ ਗਿਆ। ਆਮਿਰ ਖਾਨ ਦੀ ਅਦਾਕਾਰੀ ਬੇਹੱਦ ਸ਼ਾਨਦਾਰ ਅਤੇ ਫਿਲਮ ਦਾ ਸੰਗੀਤ ਅਤੇ ਪਿੰਡਾਂ ਵਾਲਾ ਮਾਹੌਲ ਦਰਸ਼ਕਾਂ ਨੂੰ ਹੋਰ ਬੰਨ ਕੇ ਰੱਖਦਾ। ਇਹ ਫਿਲਮ ਸਿਖਾਉਂਦੀ ਹੈ ਕਿ ਹਿੰਮਤ ਅਤੇ ਏਕਤਾ ਨਾਲ ਵੱਡੀਆਂ ਮੁਸ਼ਕਲਾਂ ਨੂੰ ਵੀ ਹਰਾਇਆ ਜਾ ਸਕਦਾ ਹੈ। ਅਤੇ ਕੌਮੇਡੀ ਦਾ ਤਾਂ ਇਹਦੇ ਵਿੱਚ, ਹੋਰ ਕਹਿ ਸਕਦੇ ਹਾਂ ਕਿ ਇਮੋਸ਼ਨਸ ਦਾ ਤਾਂ ਇਹਦੇ ਵਿੱਚ ਭਰਪੂਰ ਜਿਹੜਾ ਸਾਨੂੰ ਇੱਕ ਡੋਜ਼ ਮਿਲਦੀ ਹੈ। ਅਤੇ ਸਰੋਤਿਓ, ਅਗਲੀ ਮੂਵੀ ਹੈ MS ਧੋਨੀ ਦਾ ਅਨਟੋਲਡ ਸਟੋਰੀ। ਸਾਲ 2016 ਦੇ ਵਿੱਚ ਰਿਲੀਜ਼ ਹੋਈ ਮੂਵੀ ਭਾਰਤ ਦੇ ਮਹਾਨ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਫਿਲਮ ਵਿੱਚ ਦਿਖਾਇਆ ਹੋਇਆ ਕਿ ਇੱਕ ਛੋਟੇ ਸ਼ਹਿਰ ਦਾ ਆਮ ਲੜਕਾ ਕਿਵੇਂ ਮਿਹਨਤ ਕਰਦਾ ਅਤੇ ਧੀਰਜ ਨਾਲ ਦੁਨੀਆ ਦਾ ਸਫਲ ਕਪਤਾਨ ਬਣਦਾ। ਇਸ ਵਿੱਚ ਧੋਨੀ ਦੇ ਪਰਿਵਾਰਕ ਸੰਘਰਸ਼, ਨੌਕਰੀ ਅਤੇ ਕ੍ਰਿਕਟ ਲਈ ਉਸਦੀ ਲਗਨ ਨੂੰ ਬਹੁਤ ਹੀ ਭਾਵੁਕ ਢੰਗ ਨਾਲ ਪੇਸ਼ ਕੀਤਾ ਗਿਆ। ਸੁਸ਼ਾਂਤ ਸਿੰਘ ਰਾਜਪੂਤ ਨੇ ਧੋਨੀ ਦੇ ਰੂਪ ਵਿੱਚ ਕਮਾਲ ਦੀ ਅਦਾਕਾਰੀ ਕੀਤੀ। ਫਿਲਮ ਸਿਰਫ ਕ੍ਰਿਕਟ ਦੀ ਕਹਾਣੀ ਨਹੀਂ, ਸਗੋਂ ਜ਼ਿੰਦਗੀ ਵਿੱਚ ਆਪਣੇ ਸੁਪਨਿਆਂ ਦੀ ਲੜਨ ਲਈ ਪ੍ਰੇਰਨਾ ਵੀ ਦਿੰਦੀ ਹੈ। ਇਹ ਨੌਜਵਾਨਾਂ ਲਈ ਇੱਕ ਮੋਟੀਵੇਸ਼ਨਲ ਫਿਲਮ ਵੀ ਮੰਨੀ ਜਾਂਦੀ ਹੈ ਅਤੇ ਇਹ ਵੀ ਸਿਖਾਉਂਦੀ ਹੈ ਕਿ ਤੁਹਾਨੂੰ ਬਹੁਤ ਚੀਜ਼ਾਂ ਸੈਕਰੀਫਾਈਸ ਕਰਨੀ ਪੈਂਦੀਆਂ ਤਾਂ ਤੁਸੀਂ ਜਾ ਕੇ ਇੱਕ ਉੱਚੀ ਜਗ੍ਹਾ 'ਤੇ ਬੈਠ ਜਾ ਸਕਦੇ ਹੋ। ਉਹਨਾਂ ਨੇ ਆਪਣੀ ਗੌਰਮੈਂਟ ਜੋਬ ਛੱਡੀ, ਆਪਣੇ ਕਾਫੀ ਜਿਹੜੇ ਦੋਸਤਾਂ ਦਾ ਸੰਗ ਛੱਡਿਆ ਅਤੇ ਅੰਤ ਵਿੱਚ ਬਣਦੇ ਕੀ ਨੇ ਕਿ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਦੇ ਵਿੱਚੋਂ ਇੱਕ। ਅਤੇ ਆਓ ਵੱਧਦੇ ਹਾਂ ਇਹਨਾਂ ਦੀ ਹੀ ਮੂਵੀ ਵਿੱਚੋਂ ਇੱਕ ਗੀਤ ਵੱਲ।

श्रोतों लिस्ट अगली मूवी है सन 2021 की रिलीज 83। ये फिल्म 1983 दे भारत की पहली क्रिकेट वर्ल्ड कप जीत की इतिहासक कहानी को दर्शाती है। उस समय किसी ने भी सोचा नहीं सी कि भारतीय टीम जीत सकती है, पर कप्तान कपिल देव ते उसकी टीम ने असंभव नूं संभव कर दिखाया। रणवीर सिंह ने कपिल देव दे किरदार बहुत ही जबरदस्त ढंग नाल निभाया। उसदी फिल्म विच क्रिकेट दे रोमांच पलां दे नाल टीम दी स्पिरिट देशभगती दा जोश नूं भी महसूस होंदा है। ਇਹ ਫਿਲਮ ਦਰਸ਼ਕਾਂ ਨੂੰ ਉਹ ਸੁਨਹਿਰੇ ਪਲਾਂ ਨਾਲ ਜੋੜਦੀ ਹੈ ਜਿਸ ਨੇ ਭਾਰਤੀ ਕ੍ਰਿਕਟ ਦਾ ਇਤਿਹਾਸ ਹੀ ਬਦਲ ਦਿੱਤਾ। ਅਤੇ ਸਰੋਤੇ ਅਗਲੀ ਮੂਵੀ ਹੈ ਸੰਨ 2022 ਦੀ ਰਿਲੀਜ਼ ਜਰਸੀ। ਇਹ ਫਿਲਮ ਇੱਕ ਐਸੇ ਪਿਤਾ ਦੀ ਕਹਾਣੀ ਹੈ ਜੋ ਆਪਣੇ ਪੁੱਤਰ ਦੀ ਖੁਸ਼ੀ ਲਈ ਦੁਬਾਰਾ ਕ੍ਰਿਕਟ ਦੇ ਮੈਦਾਨ ਵਿੱਚ ਵਾਪਸ ਕਰਦਾ ਹੈ। ਇਸ ਵਾਪਸੀ ਦੌਰਾਨ ਇਹ ਕਹਾਣੀ ਵਿੱਚ ਜਜ਼ਬਾਤ, ਪਰਿਵਾਰਕ ਰਿਸ਼ਤੇ ਅਤੇ ਸੁਪਨਿਆਂ ਦੀ ਮਹੱਤਤਾ ਬਾਰੇ ਬਹੁਤ ਸੋਹਣੇ ਢੰਗ ਨਾਲ ਜਿਹੜਾ ਪੇਸ਼ ਕੀਤਾ ਗਿਆ। ਸ਼ਾਹਿਦ ਕਪੂਰ ਨੇ ਆਪਣੇ ਕਿਰਦਾਰ ਵਿੱਚ ਡੂੰਘੀ ਭਾਵਨਾ ਪਾਈ ਹੈ। ਫਿਲਮ ਦਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਮੁੜ ਸ਼ੁਰੂਆਤ ਕਰਨ ਲਈ ਕਦੇ ਵੀ ਦੇਰ ਨਹੀਂ ਹੁੰਦੀ। ਕ੍ਰਿਕਟ ਦੇ ਨਾਲ ਨਾਲ ਇਹ ਇੱਕ ਭਾਵੁਕ ਪਰਿਵਾਰਕ ਡਰਾਮਾ ਵੀ ਹੈ ਜੋ ਦਰਸ਼ਕਾਂ ਦੇ ਦਿਲ ਨੂੰ ਛੋਹ ਲੈਂਦਾ ਹੈ। ਤੇ ਆਓ ਵੱਧਦੇ ਹਾਂ ਇਸ ਦੇ ਨਾਲ ਹੀ ਪ੍ਰੋਗਰਾਮ ਦੇ ਅਗਲੇ ਗੀਤ ਵੱਲ।

ਸਰੋਤੇ ਹੁਣ ਮੂਵੀ ਹੈ ਕਾਈਪੋਚੇ। ਇਹ ਫਿਲਮ ਤਿੰਨ ਦੋਸਤਾਂ ਦੀ ਕਹਾਣੀ ਹੈ ਜੋ ਕ੍ਰਿਕਟ ਅਕੈਡਮੀ ਖੋਲ੍ਹਣ ਦਾ ਸੁਪਨਾ ਦੇਖਦੇ ਨੇ। ਕਹਾਣੀ ਵਿੱਚ ਦੋਸਤੀ, ਰਾਜਨੀਤੀ, ਧਰਮ ਅਤੇ ਕ੍ਰਿਕਟ ਦਾ ਸੁੰਦਰ ਮਿਲਾਪ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਅਦਾਕਾਰੀ ਬਹੁਤ ਪ੍ਰਤਿਭਾਸ਼ਾਲੀ ਰਹੀ। ਫਿਲਮ ਵਿੱਚ ਇੱਕ ਨੌਜਵਾਨ ਕ੍ਰਿਕਟ ਟੈਲੈਂਟ ਦੀ ਯਾਤਰਾ ਨੂੰ ਵੀ ਦਰਸਾਇਆ ਗਿਆ ਹੈ। ਕਹਾਣੀ ਭਾਵੁਕ ਅਤੇ ਹਕੀਕਤ ਦੇ ਬਹੁਤ ਹੀ ਨੇੜੇ ਲੱਗਦੀ ਹੈ। ਇਹ ਫਿਲਮ ਸਿਖਾਉਂਦੀ ਹੈ ਕਿ ਦੋਸਤੀ ਅਤੇ ਭਰੋਸਾ ਹਰ ਮੁਸ਼ਕਿਲ ਸਮੇਂ ਵਿੱਚ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਅਤੇ ਸਰੋਤੇ ਲਿਸਟ 'ਚ ਅਗਲੀ ਮੂਵੀ ਹੈ ਸਾਡੀ ਸਾਰਿਆਂ ਦੀ ਹੀ ਬਚਪਨ ਦੀ ਯਾਦਾਂ ਵਿੱਚ ਚੜ੍ਹੀ ਹੋਈ ਮੂਵੀ ਚੈਨ ਕੁਲੀ ਕੀ ਮੈਨ ਕੁਲੀ। ਸੰਨ 2007 ਦੇ ਵਿੱਚ ਰਿਲੀਜ਼ ਹੋਈ ਇਹ ਮੂਵੀ ਪ੍ਰੇਰਨਾਦਾਇਕ ਕ੍ਰਿਕਟ ਫਿਲਮ ਹੈ ਜੋ ਕਿ ਬੱਚਿਆਂ ਵਿੱਚ ਤਾਂ ਬਹੁਤ ਲੋਕਪ੍ਰਿਯ ਰਹੀ। ਕਹਾਣੀ

ਐਫ ਐਮ ਬੈਂਡ 6.2 ਮੈਗਾ ਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ ਠੀਕ 7 ਵੱਜ ਰਹੇ ਹਨ ਅਤੇ ਆਓ ਨਜ਼ਰ ਮਾਰ ਲੈਂਦੇ ਹਾਂ ਇਸ ਵੇਲੇ ਦੀਆਂ ਕੁਛ ਮੁੱਖ ਸੁਰਖੀਆਂ 'ਤੇ।

ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ 2 ਰੋਜ਼ਾ ਮੀਟਿੰਗ ਨਵੀਂ ਦਿੱਲੀ ਵਿੱਚ ਚੱਲ ਰਹੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਬ੍ਰਿਕਸ ਵਿਸ਼ਵ ਚੁਣੌਤੀਆਂ ਨੂੰ ਹੱਲ ਕਰਨ 'ਚ ਇੱਕ ਅਰਥਪੂਰਨ ਅਤੇ ਸਥਿਰ ਭੂਮਿਕਾ ਨਿਭਾ ਸਕਦਾ ਹੈ। ਕਾਂਗਰਸ ਦੇ ਵਿਧਾਇਕ ਵੀ ਡੀ ਸਤੀਸ਼ਨ ਕੇਰਲਮ ਦੇ ਨਵੇਂ ਮੁੱਖ ਮੰਤਰੀ ਹੋਣਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਰਾਸ਼ਟਰੀ ਆਫਤ ਪ੍ਰਤੀਕਰਮ ਬਲ NDRF ਨੇ 2 ਦਹਾਕਿਆਂ ਦੇ ਥੋੜੇ ਸਮੇਂ ਵਿੱਚ ਦੇਸ਼ ਦੇ 140 ਕਰੋੜ ਨਾਗਰਿਕਾਂ ਦਾ ਵਿਸ਼ਵਾਸ ਜਿੱਤਿਆ ਏ। ਪੰਜਾਬ ਪੁਲਿਸ ਨੇ ਬੀਤੀ 5 ਮਈ ਨੂੰ ਜਲੰਧਰ 'ਚ BSF

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਨੇ ਅੱਜ ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਲਈ ਨਵੀਂ ਅੰਮ੍ਰਿਤ ਭਾਰਤ ਐਕਸਪ੍ਰੈਸ ਦੀ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਬੀਜਿੰਗ ਵਿੱਚ ਦੁਵੱਲੀ ਗੱਲਬਾਤ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਲੰਬੇ ਸਮੇਂ ਤੋਂ ਲਟਕ ਰਹੇ ਹਾਈਵੇ ਅਤੇ ਫਲਾਈਓਵਰ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਚੰਡੀਗੜ੍ਹ ਸਥਿਤ ਮਿਊਂਸੀਪਲ ਭਵਨ ਵਿਖੇ ਸਥਾਨਕ ਸਰਕਾਰਾਂ ਵਿਭਾਗ ਦਾ ਕਾਰਜ ਸੰਭਾਲ ਲਿਆ ਏ। ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਂਦ ਨੇ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਬਿਜਲੀ ਮੰਤਰੀ ਵਜੋਂ ਰਸਮੀ ਤੌਰ 'ਤੇ ਅਹੁਦਾ ਸੰਭਾਲਿਆ ਏ। ਅਤੇ ਆਈ ਪੀ ਐਲ ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ 7:30 ਵਜੇ ਹੋਵੇਗਾ। ਇਹ ਸਨ ਇਸ ਵੇਲੇ ਦੀਆਂ ਕੁਛ ਮੁੱਖ ਸੁਰਖੀਆਂ ਅਤੇ ਹੁਣ ਸਮਾਂ ਹੋ ਗਿਆ ਹੈ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਬੰਦਗੀ ਦਾ। ਆਓ ਸੁਣਦੇ ਹਾਂ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਬੰਦਗੀ ਤਹਿਤ ਇਹ ਸ਼ਬਦ ਭਾਈ ਹਰਜਿੰਦਰ ਸਿੰਘ ਜੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ।

ਤੁਸੀਂ ਸੁਣ ਰਹੇ ਹੋ ਤੁਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਬੰਦਗੀ ਤਹਿਤ ਸ਼ਬਦ ਭਾਈ ਹਰਜਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ। ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ ਭਾਈ ਲਖਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ।

0: ਐਫਐਮ ਬੈਂਡ ਸੋਚ ਸਰੀਏ 2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏਆਈਆਰ ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ 7:30 ਵੱਜ ਰਹੇ ਹਨ ਅਤੇ ਹੁਣ ਵਿਹਲਾ ਹੋ ਗਿਆ ਹੈ ਪੰਜਾਬੀ ਵਿੱਚ ਸਮਾਚਾਰ ਦਾ। ਤੁਸੀਂ ਹੁਣ ਸੁਣੋਗੇ ਪੰਜਾਬੀ ਵਿੱਚ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ, ਇਸ ਲਈ ਕਰੋ ਕੁਝ ਪਲ ਇੰਤਜ਼ਾਰ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲੈਣ ਵਾਲੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ ਹੈ। ਚੋਣ ਕਮਿਸ਼ਨ ਨੇ ਪੰਜਾਬ ਸਮੇਤ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਤੀਜੇ ਗੇੜ ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਕਰਾਉਣ ਦਾ ਐਲਾਨ ਕੀਤਾ ਹੈ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਵਿਚ ਰੇਲਵੇ ਦਾ ਬੇਮਿਸਾਲ ਵਿਕਾਸ ਹੋ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਪੇਚਿੰਗ ਵਿਚ ਗੱਲਬਾਤ ਦੌਰਾਨ ਵਪਾਰ, ਤਕਨਾਲੋਜੀ ਅਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਤਣਾਅ ਦੇ ਬਾਵਜੂਦ ਸਹਿਯੋਗ ਦੀ ਲੋੜ ਤੇ ਜ਼ੋਰ ਦਿੱਤਾ ਹੈ। ਅਤੇ IPL ਕ੍ਰਿਕਟ ਵਿਚ ਅੱਜ ਧਰਮਸ਼ਾਲਾ ਵਿਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋ ਰਿਹਾ ਹੈ।

0: ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲੈਣ ਵਾਲੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਰੂਸ ਦੇ ਵਿਦੇਸ਼ ਮੰਤਰੀ ਸਰਗੇ ਲਾਵਰੋਫ, ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਜੀ, ਦੱਖਣੀ ਅਫਰੀਕਾ ਦੇ ਵਿਦੇਸ਼ ਮੰਤਰੀ ਰੋਨਾਲਡ ਲਾਮੋਲਾ ਅਤੇ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮੋਰੋ ਵੀਏਰਾ ਸਮੇਤ ਹੋਰਾਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਨ੍ਹਾਂ ਮੀਟਿੰਗਾਂ ਵਿਚ ਦਿੱਲੀ ਵਿਚ ਚੱਲ ਰਹੀ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਹੋਈਆਂ। ਇਸ ਤੋਂ ਪਹਿਲਾਂ ਆਪਣੇ ਉਦਘਾਟਨੀ ਭਾਸ਼ਣ ਵਿਚ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਸ਼ਾਂਤੀ ਅਤੇ ਸੁਰੱਖਿਆ ਵਿਸ਼ਵ ਵਿਵਸਥਾ ਦੇ ਕੇਂਦਰ ਚ ਨੇ। ਉਨਾਂ ਕਿਹਾ ਕਿ ਹਾਲ ਹੀ ਦੇ ਟਕਰਾਵਾਂ ਨੇ ਗੱਲਬਾਤ ਅਤੇ ਕੂਟਨੀਤੀ ਦੀ ਮਹੱਤਤਾ ਨੂੰ ਹੋਰ ਵਧਾ ਦਿੱਤਾ ਹੈ। ਉਨਾਂ ਕਿਹਾ ਕਿ ਤਕਨੀਕੀ ਤਰੱਕੀ ਅੰਤਰਰਾਸ਼ਟਰੀ ਦ੍ਰਿਸ਼ ਨੂੰ ਮੁੜ ਆਕਾਰ ਦੇ ਰਹੀ ਹੈ ਅਤੇ ਚੰਗੇ ਸ਼ਾਸਨ ਅਤੇ ਸਮਾਵੇਸ਼ੀ ਵਿਕਾਸ ਲਈ ਇਸ ਦਾ ਲਾਭ ਉਠਾਇਆ ਜਾ ਸਕਦਾ ਹੈ। ਉਨਾਂ ਜ਼ੋਰ ਦੇ ਕੇ ਕਿਹਾ ਕਿ ਚੱਲ ਰਹੇ ਟਕਰਾਅ, ਆਰਥਿਕ ਅਨਿਸ਼ਚਿਤਤਾਵਾਂ ਅਤੇ ਵਪਾਰ, ਤਕਨਾਲੋਜੀ ਅਤੇ ਜਲਵਾਯੂ ਨਾਲ ਸਬੰਧਤ ਚੁਣੌਤੀਆਂ ਆਲਮੀ ਦ੍ਰਿਸ਼ ਨੂੰ ਆਕਾਰ ਦੇ ਰਹੀਆਂ ਨੇ ਅਤੇ ਇਹ ਉਮੀਦ ਵੱਧ ਰਹੀ ਹੈ ਕਿ ਬ੍ਰਿਕਸ ਇਨ੍ਹਾਂ ਚੁਣੌਤੀਆਂ ਵਿਚ ਇਕ ਰਚਨਾਤਮਕ ਅਤੇ ਫੈਸਲਾਕੁੰਨ ਭੂਮਿਕਾ ਨਿਭਾਏਗਾ। ਡਾ ਜੈਸ਼ੰਕਰ ਨੇ ਬ੍ਰਿਕਸ ਢਾਂਚੇ ਅੰਦਰ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਭਾਗੀਦਾਰ ਦੇਸ਼ਾਂ ਦੀ ਮੌਜੂਦਗੀ ਅਤੇ ਨਿਰੰਤਰ ਵਚਨਬੱਧਤਾ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੇਸ਼ ਊਰਜਾ, ਭੋਜਨ, ਖਾਦ ਅਤੇ ਸਿਹਤ ਸੁਰੱਖਿਆ ਨਾਲ ਸਬੰਧਤ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ। ਰੂਸੀ ਵਿਦੇਸ਼ ਮੰਤਰੀ ਸਰਗੇ ਲਾਵਰੋਵ ਨੇ ਅੱਜ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਸ੍ਰੀ ਲਾਵਰੋਵ ਨੇ ਸ੍ਰੀ ਮੋਦੀ ਨੂੰ ਰਾਸ਼ਟਰਪਤੀ ਪੁਤਿਨ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਪਿਛਲੇ ਸਾਲ ਦਸੰਬਰ ਵਿਚ 23ਵੇਂ ਭਾਰਤ ਰੂਸ ਸਾਲਾਨਾ ਸੰਮੇਲਨ ਚ ਮੁਲਾਕਾਤ ਤੋਂ ਬਾਅਦ ਦੁਵੱਲੇ ਸਹਿਯੋਗ ਵਿਚ ਹੋਈ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਰੂਸੀ ਵਿਦੇਸ਼ ਮੰਤਰੀ ਅਤੇ ਪ੍ਰਧਾਨ ਮੰਤਰੀ ਨੇ ਯੂਕਰੇਨ ਅਤੇ ਪੱਛਮੀ ਏਸ਼ੀਆ ਦੀ ਹਾਲਤ ਸਮੇਤ ਆਪਸੀਅਤ ਦੇ ਵੱਖ ਵੱਖ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਕਰਨ ਦਾ ਐਲਾਨ ਕੀਤਾ ਹੈ। ਕੁੱਲ ਮਿਲਾ ਕੇ ਤੀਜੇ ਗੇੜ ਵਿਚ ਦੇਸ਼ ਭਰ ਦੇ 16 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ SIR ਕਰਾਈ ਜਾ ਰਹੀ ਹੈ। ਪੰਜਾਬ ਵਿਚ 24,453 ਬੂਥ ਪੱਧਰੀ ਅਧਿਕਾਰੀ BLO 25 ਜੂਨ ਤੋਂ 24 ਜੁਲਾਈ ਤੱਕ 2,14,56,297 ਵੋਟਰਾਂ ਤੋਂ ਅੰਕੜੇ ਇਕੱਤਰ ਕਰਨ ਲਈ ਘਰ ਘਰ ਜਾਣਗੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਅੱਜ ਚੰਡੀਗੜ੍ਹ ਵਿਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ SIR ਦਾ ਉਦੇਸ਼ ਇਹ ਹੈ ਕਿ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀ ਤੋਂ ਬਾਹਰ ਨਾ ਰਹੇ ਅਤੇ ਕਿਸੇ ਵੀ ਅਯੋਗ ਵਿਅਕਤੀ ਨੂੰ ਇਸ ਵਿਚ ਸ਼ਾਮਲ ਨਾ ਕੀਤਾ ਜਾਏ। ਉਨ੍ਹਾਂ ਕਿਹਾ ਕਿ ਅੰਤਮ ਵੋਟਰ ਸੂਚੀਆਂ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।
1: ਅੱਜ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪੰਜਾਬ ਲਈ ਉਹਦਾ ਸ਼ਡਿਊਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਅਨਾਊਂਸ ਕਰ ਦਿੱਤਾ ਗਿਆ ਹੈ। ਜਿਹੜੀ ਪ੍ਰਿਪਰੇਸ਼ਨ ਹੈਗੀਆਂ ਜਿਹਦੇ ਵਿੱਚ ਅਸੀਂ ਟ੍ਰੇਨਿੰਗ ਤੇ ਹੋਰ ਤਿਆਰੀਆਂ ਕਰਾਂਗੇ। 15 ਜੂਨ ਆਨਵਰਡ ਹੈਗੀ ਰੈਸ਼ਨਲਾਈਜੇਸ਼ਨ ਆਫ ਪੋਲਿੰਗ ਸਟੇਸ਼ਨ 24 ਜੁਲਾਈ ਨੂੰ ਹੋਣਾ ਹੈ। ਜਿਹੜਾ ਪਬਲੀਕੇਸ਼ਨ ਆਫ ਡਰਾਫਟ ਰੋਲ ਹੈ ਉਹ ਹੋਣਾ ਹੈ 31 ਜੁਲਾਈ 2026। ਉਹ ਤੋਂ ਬਾਅਦ ਉਹਦੇ ਉੱਤੇ ਜਿਹੜੇ ਕਲੇਮਸ ਹਨ ਉੱਤੇ ਇਨਵਾਈਟ ਕੀਤੇ ਜਾਣੇ ਹੈ ਉਹ 31 ਜੁਲਾਈ 2026 ਤੋਂ ਲੈ ਕੇ 30 ਅਗਸਤ 2026 ਤੱਕ ਕੀਤੇ ਜਾਣੇ ਹੈ। ਜਿਹੜਾ ਨੋਟਿਸ ਦਾ ਪੀਰੀਅਡ ਹੋਊਗਾ ਉਹ ਫੇਸ ਹੋਊਗਾ 31 ਜੁਲਾਈ 2026 ਤੋਂ ਲੈ ਕੇ 28 ਸਤੰਬਰ 2026 ਤੱਕ। ਜਿਹੜਾ ਫਾਈਨਲ ਇਲੈਕਟੋਰਲ ਰੋਲ ਦੀ ਪਬਲੀਕੇਸ਼ਨ ਹੈ ਉਹ ਹੋਣਾ ਹੈ 1 ਅਕਤੂਬਰ 2026। SIR ਕੰਡਕਟ ਕਰਨ ਦਾ ਮੋਟੋ ਇਹ ਹੈ ਨੋ ਐਲੀਜੀਬਲ ਸਿਟੀਜ਼ਨ ਇਜ਼ ਲੈਫਟ ਆਊਟ ਵਾਈਲ ਨੋ ਇਨਐਲੀਜੀਬਲ ਪਰਸਨ ਇਜ਼ ਇਨਕਲੂਡਿਡ ਇਨ ਦਾ ਇਲੈਕਟੋਰਲ ਰੋਲ।
0: ਹਰਿਆਣਾ ਅਤੇ ਚੰਡੀਗੜ੍ਹ ਵਿਚ BLO 15 ਜੂਨ ਤੋਂ 14 ਜੁਲਾਈ ਤੱਕ ਘਰਾਂ ਦਾ ਦੌਰਾ ਕਰਨਗੇ ਅਤੇ ਅੰਤਮ ਵੋਟਰ ਸੂਚੀਆਂ 22 ਸਤੰਬਰ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਕਾਂਗਰਸ ਨੇ 10 ਦਿਨਾਂ ਦੀ ਉਤਸੁਕਤਾ ਨੂੰ ਖਤਮ ਕਰਦਿਆਂ ਅੱਜ VD ਸਤੀਸ਼ਨ ਨੂੰ ਕੇਰਲਮ ਦਾ ਨਵਾਂ ਮੁੱਖ ਮੰਤਰੀ ਐਲਾਨ ਦਿੱਤਾ ਹੈ। ਇਹ ਐਲਾਨ ਕਾਂਗਰਸ ਆਗੂਆਂ ਅਜੇ ਮਾਕਨ, ਮੁਕੁਲ ਵਾਸਨਿਕ ਅਤੇ ਦੀਪਾ ਦਾਸ ਮੁਨਸ਼ੀ ਨੇ ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਕੀਤਾ। ਹੁਣ ਕਾਂਗਰਸ ਦੀ ਅਗਵਾਈ ਵਾਲਾ UDF ਰਾਜ ਵਿਚ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰੇਗਾ। UDF ਨੇ ਕੇਰਲਮ ਵਿਧਾਨ ਸਭਾ ਚੋਣਾਂ ਵਿਚ 2/3 ਤੋਂ ਵੱਧ ਬਹੁਮਤ ਹਾਸਲ ਕੀਤਾ ਸੀ, ਪਰ ਵੱਖ ਵੱਖ ਧੜਿਆਂ ਵੱਲੋਂ ਕੀਤੀ ਜਾ ਰਹੀ ਲੌਬਿੰਗ ਅਤੇ ਜ਼ਮੀਨੀ ਪੱਧਰ ਦੇ ਵਰਕਰਾਂ ਦੇ ਵਿਰੋਧ ਨੇ ਪਾਰਟੀ ਨੂੰ ਆਪਣੇ ਮੁੱਖ ਮੰਤਰੀ ਉਮੀਦਵਾਰ ਬਾਰੇ ਫੈਸਲਾ ਲੈਣ ਤੋਂ ਰੋਕ ਰੱਖਿਆ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNU ਜਲੰਧਰ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਵਿਚ ਰੇਲਵੇ ਦਾ ਵਿਕਾਸ ਬੇਮਿਸਾਲ ਪੱਧਰ ਤੇ ਹੋ ਰਿਹਾ ਹੈ। 2026-27 ਵਿਚ ਪੰਜਾਬ ਲਈ ਰੇਲਵੇ ਬਜਟ ਵੰਡ 5,673 ਕਰੋੜ ਰੁਪਏ ਤੱਕ ਵੱਧ ਗਈ ਹੈ, ਜੋ ਕਿ 2009-14 ਦੌਰਾਨ ਸਾਲਾਨਾ ਔਸਤ ਵੰਡ ਨਾਲੋਂ ਲਗਭਗ 25 ਗੁਣਾ ਵੱਧ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ ਭਰ ਵਿਚ 26,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਚੱਲ ਰਹੇ ਨੇ। ਅੱਜ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਅਤੇ ਪੱਛਮੀ ਬੰਗਾਲ ਵਿਚ ਨਿਊ ਜਲਪਾਈਗੁੜੀ ਵਿਚਕਾਰ ਹਫ਼ਤਾਵਾਰੀ ਅੰਮ੍ਰਿਤ

0: ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨ ਬਾਅਦ ਉਨ੍ਹਾਂ ਕਿਹਾ ਕਿ ਇਹ ਰੇਲ ਗੱਡੀ ਉੱਤਰੀ ਅਤੇ ਪੂਰਬੀ ਭਾਰਤ ਵਿਚਕਾਰ ਰੇਲ ਸੰਪਰਕ ਨੂੰ ਮਜ਼ਬੂਤ ਕਰੇਗੀ। ਇਸ ਨਾਲ ਪ੍ਰਵਾਸੀ ਮਜ਼ਦੂਰਾਂ, ਵਿਦਿਆਰਥੀਆਂ, ਕਾਰੋਬਾਰੀਆਂ, ਸੈਲਾਨੀਆਂ, ਸ਼ਰਧਾਲੂਆਂ ਅਤੇ ਪੰਜਾਬ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿਚਕਾਰ ਸਫ਼ਰ ਕਰਨ ਵਾਲੇ ਪਰਿਵਾਰਾਂ ਨੂੰ ਕਿਫਾਇਤੀ, ਆਰਾਮਦਾਇਕ ਅਤੇ ਲੰਮੀ ਦੂਰੀ ਦੀਆਂ ਆਧੁਨਿਕ ਯਾਤਰਾ ਸਹੂਲਤਾਂ ਨਾਲ ਕਾਫ਼ੀ ਲਾਭ ਹੋਏਗਾ।
1: ਸ਼੍ਰੀ ਅੰਮ੍ਰਿਤਸਰ ਸਾਹਿਬ, ਬਹੁਤ ਲੋਕ ਨੇ ਸ਼ਰਧਾਲੂ ਜਿਹੜੇ ਯੂਪੀ ਚੋਂ, ਬਿਹਾਰ ਚੋਂ, ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ, ਜਲਿਆਂਵਾਲਾ ਬਾਗ, ਹਰ ਜਗ੍ਹਾ ਆਉਂਦੇ ਆ। ਤੇ ਇਹ ਇੱਕ ਐਸੀ ਟ੍ਰੇਨ ਆ ਜਿਹਦਾ 50 ਤੇ 100 ਰੁਪਇਆ ਟਿਕਟ ਆ। ਤੇ ਇਹ ਟ੍ਰੇਨ ਸ਼ੁਰੂ ਕੀਤੀ ਆ, ਇੱਕ ਤਾਂ ਸਭ ਤੋਂ ਸੇਫਟੀ ਵਾਈਜ਼ ਉਹਦਾ ਬਹੁਤ ਧਿਆਨ ਰੱਖਿਆ ਗਿਆ। ਸਪੀਡ 130 ਕਿਲੋਮੀਟਰ ਦੀ ਸਪੀਡ ਆ। ਇਹਦੇ ਬਾਥਰੂਮ ਸੈਨੇਟਾਈਜ਼ ਕਰਨ ਲਈ ਉਹ ਸੁਵਿਧਾ ਹੈ, ਬਟਨ ਦੱਬ ਕੇ ਉਹ ਕੋਈ ਵੀ ਜੇ ਕੋਈ ਪ੍ਰੋਬਲਮ ਆ ਗਈ ਉਹ ਸਪੀਕਰ ਤੋਂ ਬੋਲ ਕੇ ਸਿੱਧਾ ਪਾਇਲਟ ਕੋਲ, ਜਿੰਨੇ ਟੀਟੀ ਜਾਂ ਹੋਰ ਸਟਾਫ ਆ ਇੱਕਦਮ ਉਹਨਾਂ ਨੂੰ ਅਲਰਟ ਕਰੂਗਾ। ਇਹ ਸਿਸਟਮ ਇਹਦੇ ਵਿੱਚ ਆ।
0: ਮੰਤਰੀ ਨੇ ਖੁਲਾਸਾ ਕੀਤਾ ਕਿ ਭਾਰਤੀ ਰੇਲਵੇ ਨੇ ਅੰਮ੍ਰਿਤਸਰ ਵਿੱਚ ਕਰੀਬ 502 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਇੱਕ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਪੰਜਾਬ ਭਰ ਦੇ 30 ਰੇਲਵੇ ਸਟੇਸ਼ਨਾਂ। ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਦੇਸ਼ ਭਰ ਵਿੱਚ ਘਰੇਲੂ LPG ਸਪਲਾਈ ਸੁਚਾਰੂ ਢੰਗ ਨਾਲ ਜਾਰੀ ਹੈ ਅਤੇ ਕਿਸੇ ਵੀ ਵੰਡ ਕੇਂਦਰ ਤੇ ਸਪਲਾਈ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਤੇਲ ਸ਼ੋਧ ਕਾਰਖਾਨੇ ਵੱਧ ਤੋਂ ਵੱਧ ਸਮਰੱਥਾ ਨਾਲ
2: ਸਟਾਕਸ ਅਵੇਲੇਬਲ ਹੈ, ਹਮਾਰੀ ਰਿਫਾਈਨਰੀਜ਼ ਆਪਟੀਮਮ ਕੈਪੈਸਿਟੀ ਪਰ ਆਪਰੇਟ ਕਰ ਰਹੀ ਹੈ ਔਰ LPG ਪ੍ਰੋਡਕਸ਼ਨ ਵੀ ਇਨਕਰੀਜ਼ ਕੀਆ ਜਾ ਚੁਕਾ ਹੈ। ਹਮਾਰੇ ਕਿਸੀ ਵੀ ਰਿਟੇਲ ਆਊਟਲੇਟ ਪਰ ਔਰ LPG ਡਿਸਟ੍ਰੀਬਿਊਟਰਸ਼ਿਪ ਪਰ ਕੋਈ ਡਰਾਈ ਆਊਟ ਰਿਪੋਰਟਡ ਨਹੀਂ ਹੈ, ਸਭ ਜਗ੍ਹਾ ਪਰ ਨਾਰਮਲ ਆਪਰੇਸ਼ਨ ਚੱਲ ਰਹੇ ਹੈ।
0: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਅੱਜ ਪੇਚਿੰਗ ਵਿੱਚ ਗੱਲਬਾਤ ਕੀਤੀ। ਵਪਾਰ, ਤਕਨਾਲੋਜੀ ਅਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਤਣਾਅ ਦੇ ਬਾਵਜੂਦ ਦੋਵਾਂ ਨੇਤਾਵਾਂ ਨੇ ਟਕਰਾਅ ਦੀ ਬਜਾਏ ਸਹਿਯੋਗ 'ਤੇ ਜ਼ੋਰ ਦਿੱਤਾ ਹੈ। ਇਹ ਦੌਰਾ ਟਰੰਪ ਦੇ ਰਾਸ਼ਟਰਪਤੀ ਵਜੋਂ ਉਨ੍ਹਾਂ ਦੇ ਦੂਜੇ ਕਾਰਜਕਾਲ ਦੌਰਾਨ ਚੀਨ ਦਾ ਪਹਿਲਾ ਦੌਰਾ ਹੈ। ਵਾਈਟ ਹਾਊਸ ਅਨੁਸਾਰ ਦੋਵੇਂ ਨੇਤਾ ਇਸ ਗੱਲ 'ਤੇ ਸਹਿਮਤ ਹੋਏ ਕਿ ਊਰਜਾ ਦੇ ਨਿਰਵਿਘਨ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਹੋਰਮੂਜ਼ ਸਟੇਟ ਖੁੱਲ੍ਹਾ ਰਹਿਣਾ ਚਾਹੀਦਾ ਹੈ। ਵਾਈਟ ਹਾਊਸ ਨੇ ਕਿਹਾ ਕਿ ਸ਼੍ਰੀ ਟਰੰਪ ਦੀ ਰਾਸ਼ਟਰਪਤੀ ਸ਼ੀ ਨਾਲ ਮੁਲਾਕਾਤ ਲਾਭਕਾਰੀ ਰਹੀ। ਮੀਟਿੰਗ ਤੋਂ ਬਾਅਦ ਸੰਬੋਧਨ ਕਰਦਿਆਂ ਚੀਨੀ ਰਾਸ਼ਟਰਪਤੀ ਨੇ ਟਕਰਾਅ ਦੀ ਬਜਾਏ ਸਹਿਯੋਗ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ। ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਹੋਏ ਵੱਡੇ ਧਮਾਕੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਨੇ। ਧਮਾਕੇ ਤੋਂ ਬਾਅਦ ਫੈਕਟਰੀ ਵਿੱਚ ਅੱਗ ਲੱਗ ਗਈ ਅਤੇ ਪੂਰਾ ਇਲਾਕਾ ਧੂੰਏ ਨਾਲ ਭਰ ਗਿਆ। IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋ ਰਿਹਾ। ਮੁੰਬਈ ਇੰਡੀਅਨਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ ਹੈ। ਚੋਣ ਕਮਿਸ਼ਨ ਨੇ ਪੰਜਾਬ ਸਮੇਤ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤੀਜੇ ਗੇੜ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਕਰਾਉਣ ਦਾ ਐਲਾਨ ਕੀਤਾ ਹੈ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਰੇਲਵੇ ਦਾ ਬੇਮਿਸਾਲ ਵਿਕਾਸ ਹੋ ਰਿਹਾ ਹੈ ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30
3: FM ਬੈਂਡ 6.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ 7:40 ਹੋ ਰਹੇ ਹਨ ਅਤੇ ਹੁਣ ਵਿਹਲਾ ਹੋ ਗਿਆ ਹੈ ਪ੍ਰੋਗਰਾਮ ਸ਼ਾਮ ਸੁਹਾਣੀ ਦਾ, ਹਿੰਦੀ ਅਤੇ ਪੰਜਾਬੀ ਮਿਊਜ਼ਿਕ ਬੇਸਡ ਫੋਨ ਇਨ ਰਿਕੁਐਸਟ ਪ੍ਰੋਗਰਾਮ ਹੈ ਇਹ। ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਆਪਣੇ ਸੰਦੇਸ਼, ਆਪਣਾ ਫਰਮਾਇਸ਼ ਭੇਜ ਸਕਦੇ ਹੋ। ਸਾਡਾ ਫੋਨ ਨੰਬਰ ਹੈ 0175-2282-394 ਇਸ ਨੰਬਰ 'ਤੇ ਤੁਸੀਂ ਫੋਨ ਕਰਕੇ ਆਪਣੀ ਫਰਮਾਇਸ਼ ਭੇਜ ਸਕਦੇ ਹੋ ਹਿੰਦੀ ਜਾਂ ਪੰਜਾਬੀ ਗੀਤਾਂ ਰਾਹੀਂ। ਆਓ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਗੀਤ ਨਾਲ।

ਐਫਐਮ ਐਂਡ ਸੋਸ਼ਲ ਰੇਡੀਓ ਮੈਗਾ ਹਰਟਸ ਦੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏਅਰ ਉੱਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਆਨੰਦ ਮਾਣ ਰਹੇ ਸੀ ਪੰਜਾਬੀ ਅਤੇ ਹਿੰਦੀ ਗੀਤਾਂ ਦਾ ਫਰਮਾਇਸ਼ੀ ਪ੍ਰੋਗਰਾਮ ਸ਼ਾਮ ਸੁਹਾਨੀ। ਤੁਸੀਂ ਵੀ ਇਸ ਪ੍ਰੋਗਰਾਮ ਵਿੱਚ ਆਪਣੀ ਫਰਮਾਇਸ਼ ਸਾਡੇ ਫੋਨ ਨੰਬਰ 0175-2282-394 'ਤੇ ਫੋਨ ਕਰਕੇ ਆਪਣੀ ਫਰਮਾਇਸ਼ ਭੇਜ ਸਕਦੇ ਹੋ। ਇੱਕ ਵਾਰ ਫਿਰ ਤੋਂ ਫੋਨ ਨੰਬਰ ਨੋਟ ਕਰ ਲਓ, 0175-2282-394। ਆਓ ਸੁਣਦੇ ਹਾਂ ਇਸ ਵਿਚਾਲੇ ਗੀਤ।

FM ਬੈਂਡ 6.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਓਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ, ਇਸ ਸਮੇਂ ਰਾਤ ਦੇ ਠੀਕ 8 ਵੱਜ ਰਹੇ ਹਨ। ਆਓ ਇਸ ਵੇਲੇ ਦੀਆਂ ਕੁਝ ਮੁੱਖ ਸੁਰਖੀਆਂ ਤੇ ਨਜ਼ਰ ਮਾਰ ਲਈਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲੈਣ ਵਾਲੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਹਾਲ ਹੀ ਦੇ ਟਕਰਾਵਾਂ ਨੇ ਗੱਲਬਾਤ ਅਤੇ ਕੂਟਨੀਤੀ ਦੀ ਮਹੱਤਤਾ ਨੂੰ ਹੋਰ ਵਧਾ ਦਿੱਤਾ ਹੈ। ਚੋਣ ਕਮਿਸ਼ਨ ਨੇ ਪੰਜਾਬ ਸਮੇਤ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਤੀਜੇ ਗੇੜ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਕਰਵਾਉਣ ਦਾ ਐਲਾਨ ਕੀਤਾ ਹੈ। ਰੇਲਵੇ ਰਾਜ ਮੰਤਰੀ ਨਵਨੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਰੇਲਵੇ ਦਾ ਬੇਮਿਸਾਲ ਵਿਕਾਸ ਹੋ ਰਿਹਾ ਹੈ। ਉਹਨਾਂ ਅੱਜ ਅੰਮ੍ਰਿਤਸਰ ਤੋਂ ਪੱਛਮੀ ਬੰਗਾਲ ਵਿੱਚ ਨਿਊ ਜਲਪਾਈਗੁੜੀ ਵਿਚਕਾਰ ਹਫ਼ਤਾਵਾਰੀ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਕਾਂਗਰਸ ਦੇ ਸ਼੍ਰੀ ਵੀ ਡੀ ਸਤੀਸ਼ਨ ਕੇਰਲਮ ਦੇ ਨਵੇਂ ਮੁੱਖ ਮੰਤਰੀ ਹੋਣਗੇ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਭਰ ਵਿੱਚ ਕੱਚੇ ਤੇਲ LPG ਅਤੇ ਕੁਦਰਤੀ ਗੈਸ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ ਨੇ। 90,000 ਮੀਟ੍ਰਿਕ ਟਨ ਤੋਂ ਵੱਧ LPG ਲੈ ਕੇ ਆ ਰਹੇ ਦੋ ਸਮੁੰਦਰੀ ਜਹਾਜ਼ ਬੀਤੀ ਰਾਜ ਹੋਰਮੁਜ਼ ਪਣ ਜੋੜ ਪਾਰ ਕਰ ਗਏ ਨੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੀਜਿੰਗ ਵਿੱਚ ਗੱਲਬਾਤ ਦੌਰਾਨ ਵਪਾਰ, ਟੈਕਨੋਲੋਜੀ ਅਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਤਣਾਅ ਦੇ ਬਾਵਜੂਦ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ 'ਚ ਕਿਤਾਬਾਂ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਮੈਚਿੰਗ ਗ੍ਰਾਂਟ ਦੇਣ ਦਾ ਪ੍ਰਬੰਧ ਕੀਤਾ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ 16 ਤੋਂ 19 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਨਾਲ ਹੋ ਰਿਹਾ ਹੈ।

ਇਹ ਸਨ ਇਸ ਵੇਲੇ ਦੀਆਂ ਕੁਝ ਮੁੱਖ ਸੁਰਖੀਆਂ ਤੇ ਆਓ ਫਿਰ ਤੋਂ ਦੁਬਾਰਾ ਪ੍ਰੋਗਰਾਮ ਸ਼ਾਮ ਸੁਹਾਨੀ ਸ਼ੁਰੂ ਕਰਨ ਦੀ ਮੈਨੂੰ ਦਿਓ ਇਜਾਜ਼ਤ ਤੇ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਸੁਣਦੇ ਹਾਂ ਅਗਲਾ ਗੀਤ।

0: ਸਾਡੇ ਨਾਲ ਇੱਕ ਸਰੋਤੇ ਸਾਡੇ ਜੁੜ ਚੁੱਕੇ ਨੇ। ਹੈਲੋ ਹੈਲੋ ਹੈਲੋ ਹੈਲੋ।
1: ਹਾਂ ਨੀ, ਹੈਲੋ,
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਜੀ?
0: ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਸੁਣਾਓ ਜੀ, ਕੀ ਹਾਲ ਹੈ? ਤੁਹਾਡਾ
1: ਠੀਕ ਹੈ ਜੀ, ਬਹੁਤ ਵਧੀਆ ਜੀ, ਕਿਰਪਾ
0: ਸ਼ੁਭ
1: ਕਰਕੇ
0: ਨਾਮ
1: ਜੀ।
0: ਅਤੇ ਆਪਣਾ ਪਿੰਡ ਦਾ ਨਾਮ ਦੱਸੋ ਜੀ।
1: ਪ੍ਰਗਟ ਸਿੰਘ ਢਿੱਲੋਂ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ ਜੀ।
0: ਜੀ, ਕਿਹੜਾ ਗੀਤ ਸੁਣਨਾ ਚਾਹੋਗੇ?
1: ਕੁਲਦੀਪ ਮਾਣਕ ਦਾ ਕੋਈ ਵੀ ਸੁਣਾ ਦਿਓ ਜੀ।
0: ਜੀ, ਤੁਹਾਡੀ ਫਰਮਾਇਸ਼ 'ਤੇ ਕੁਲਦੀਪ ਮਾਣਕ ਦਾ ਗੀਤ ਸੁਣਾ ਰਹੇ ਜੀ।
1: ਧੰਨਵਾਦ।

0: ਹੈਲੋ। ਹਾਂ ਜੀ, ਸਾਡੇ ਨਾਲ ਇੱਕ ਨਵੇਂ ਹੋਰ ਸਰੋਤੇ ਜੁੜੇ ਨੇ, ਆਓ ਇਹਨਾਂ ਨਾਲ ਕਰਦੇ ਹਾਂ ਗੱਲਬਾਤ, ਇਹਨਾਂ ਦੀ ਫਰਮਾਇਸ਼ ਸੁਣਦੇ ਹਾਂ।
1: ਅੱਛਾ
0: ਹੈਲੋ
1: ਜੀ,
0: ਹੈਲੋ।
1: ਹੈਲੋ।
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ
2: ਹਾਂਜੀ ਸਰ,
0: ਹੈਲੋ।
2: ਹੈਲੋ, ਸਤਿ
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ
2: ਸ਼੍ਰੀ
0: ਜੀ।
2: ਅਕਾਲ ਜੀ, ਮੈਂ ਸੋਹਣ ਸਿੰਘ ਬੋਲਦਾ ਜੀ, ਮੰਡੋਲੀ ਤੋਂ।
0: ਜੀ, ਆਪਣਾ ਗੀਤ ਬੋਲੋ ਜੀ, ਕਿਹੜਾ ਸੁਣੋਗੇ?
2: ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਆਵਾਜ਼ ਵਿੱਚ ਮਨ ਸਿੰਘ ਮਸਤਾਨ।

0: ਇਸ ਦੇ ਨਾਲ ਹੀ ਪ੍ਰੋਗਰਾਮ ਸ਼ਾਮ ਸੁਹਾਨੀ ਨੂੰ ਖਤਮ ਕਰਨ ਦੀ ਮੈਨੂੰ ਤੇਜਿੰਦਰ ਸਿੰਘ ਨੂੰ ਦਿਓ ਇਜਾਜ਼ਤ। FM ਐਂਡ 6.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਰਾਤ ਦੇ ਠੀਕ 8:15 ਵੱਜ ਰਹੇ ਹਨ ਅਤੇ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਸਾਇੰਸ ਮੈਗਜ਼ੀਨ ਦਾ। ਇਸ ਪ੍ਰੋਗਰਾਮ ਦਾ ਜੋ ਵਿਸ਼ਾ ਹੈ ਜਲਵਾਯੂ ਪਰਿਵਰਤਨ ਸੰਬੰਧੀ, ਇਸ ਬਾਰੇ ਗੱਲਬਾਤ ਕੀਤੀ ਹੈ ਪ੍ਰੋਫੈਸਰ ਡੇਜੀ ਬਾਤਿਸ਼ ਨਾਲ ਮੁਲਾਕਾਤ। ਆਓ ਸੁਣਦੇ ਹਾਂ ਇਸ ਮੁਲਾਕਾਤ ਨੂੰ।
1: ਸਰੋਤਿਓ ਨਮਸਕਾਰ, ਅੱਜ ਇਸ ਖਾਸ ਬਾਤਚੀਤ ਵਿਚ ਅਸੀਂ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ। ਇਸ ਗੱਲਬਾਤ ਦਾ ਅੱਜ ਦਾ ਵਿਸ਼ਾ ਰਹੇਗਾ ਸਾਡਾ ਵਾਤਾਵਰਣ, ਸਾਡਾ ਇਨਵਾਇਰਮੈਂਟ। ਇਸ ਬਾਰੇ ਢੁਕਵੀਂ ਜਾਣਕਾਰੀ ਦੇਣ ਲਈ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਪ੍ਰੋਫੈਸਰ ਡੇਜ਼ੀ ਬਾਤਿਸ਼, ਡਿਪਾਰਟਮੈਂਟ ਆਫ ਬੋਟਨੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ। ਸਭ ਤੋਂ ਪਹਿਲਾਂ ਪ੍ਰੋਫੈਸਰ ਡੇਜ਼ੀ ਬਾਤਿਸ਼ ਜੀ, ਅਸੀਂ ਇਸ ਗੱਲਬਾਤ ਚ ਤੁਹਾਡਾ ਨਿੱਘਾ ਸਵਾਗਤ ਕਰਦੇ।
2: ਨਮਸਕਾਰ ਜੀ।
1: ਅੱਜ ਇਸ ਖਾਸ ਤੇ ਬੜੀ ਹੀ ਇਕ ਇੰਪੋਰਟੈਂਟ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ, ਚਰਚਾ ਕਰਾਂਗੇ, ਉਹ ਹੈਗਾ ਸਾਡਾ ਇਨਵਾਇਰਮੈਂਟ। ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਅੱਜ ਕੱਲ ਕਲਾਈਮੇਟ ਚੇਂਜ ਦੇ ਬਾਰੇ ਗੱਲਬਾਤ ਹੁੰਦੀ ਹੈ, ਜਲਵਾਯੂ ਪਰਿਵਰਤਨ ਨੂੰ ਲੈ ਕੇ ਬਹੁਤ ਸਾਰੀ ਗੱਲਬਾਤ ਹੋ ਰਹੀ ਹੈ, ਕੰਮ ਹੋ ਰਹੇ ਨੇ, ਇਸ ਦਾ ਮਤਲਬ ਕੀ ਹੈ, ਇਹ ਕੰਮ ਕਿਉਂ ਹੋ ਰਹੇ ਨੇ, ਇਹਦੀ ਵਜ੍ਹਾ ਕੀ ਹੈ?
2: ਇਸ ਦੀ ਵਜ੍ਹਾ ਹੈ ਜੀ ਕਿ ਸਾਡਾ ਜਿਹੜਾ ਜਲਵਾਯੂ ਹੈ ਉਹ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਪਹਿਲੇ ਤੇ ਅਸੀਂ ਸਭ ਜਾਣਦੇ ਹਾਂ ਕਿ ਸਿਰਫ ਸਾਇੰਟਿਸਟ ਹੀ ਇਸ ਚੀਜ਼ ਨੂੰ ਨੋਟਿਸ ਕਰ ਰਹੇ ਸੀ, ਪਰ ਹੁਣ ਇਹ ਚੀਜ਼ ਆਮ ਆਦਮੀ ਵੀ ਨੋਟਿਸ ਕਰ ਰਿਹਾ ਹੈ ਕਿ ਸਾਡਾ ਜਿਹੜਾ ਜਲਵਾਯੂ ਹੈ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਤੇ ਆਪਾਂ ਦੇਖਦੇ ਹਾਂ ਕਿ ਇਕਦਮ ਬਹੁਤ ਜ਼ਿਆਦਾ ਗਰਮੀ ਹੋ ਜਾਏਗੀ, ਫਿਰ ਬਾਰਿਸ਼ ਆ ਜਾਂਦੀ ਹੈ, ਫਿਰ ਸਰਦੀ ਦੇ ਵੀ ਪੈਟਰਨ ਸਾਡੇ ਚੇਂਜ ਹੋ ਰਹੇ ਨੇ। ਸੋ ਉਹ ਸਾਰੀ ਚੀਜ਼ਾਂ, ਜਿਸ ਤਰ੍ਹਾਂ ਹੁਣ ਸਰਦੀ ਇਕਦਮ ਖਤਮ ਹੋ ਜਾਂਦੀ ਹੈ, ਉਹਦੇ ਵਿੱਚ ਕੋਈ ਉਹ ਚੀਜ਼ ਨਹੀਂ ਆਉਂਦੀ ਹੈ, ਮਤਲਬ ਜਿਹੜਾ ਵਿੱਚ ਵਾਲਾ ਫੇਜ਼ ਆਉਂਦਾ ਸੀ ਉਹ ਨਹੀਂ ਆਉਂਦਾ, ਇਕਦਮ ਗਰਮੀ ਆ ਜਾਂਦੀ ਹੈ। ਸੋ ਇਹ ਸਾਰੀ ਚੀਜ਼ਾਂ ਨਾਲ ਜਿਹੜੇ ਫੁੱਲ ਅਪ੍ਰੈਲ ਦੇ ਵਿੱਚ ਖਿਲਦੇ ਸੀ ਉਹ ਹੁਣ ਫੈਬਰਵਰੀ ਚ ਹੀ ਖਿਲ ਜਾਂਦੇ ਨੇ। ਸੋ ਆਪਾਂ ਕਈ ਚੀਜ਼ਾਂ ਆਸ ਪਾਸ ਆਪਣੇ ਨੋਟਿਸ ਕਰ ਰਹੇ ਹਾਂ ਜਿਹਦੇ ਨਾਲ ਸਾਨੂੰ ਪਤਾ ਚੱਲ
1: ਪੈ ਰਹੀ ਹੈ।
2: ਹਾਂਜੀ,
1: ਜਦੋਂ ਗਰਮੀ ਹੋਣੀ ਉਦੋਂ ਸਰਦੀ ਆ ਰਹੀ ਹੈ,
2: ਬਿਲਕੁਲ ਜੀ,
1: ਬਾਰਿਸ਼ ਦਾ ਕੋਈ ਹਿਸਾਬ ਕਿਤਾਬ ਨਹੀਂ ਰਿਹਾ।
2: ਹਾਂਜੀ, ਕੋਈ ਹਿਸਾਬ ਕਿਤਾਬ ਨਹੀਂ ਰਿਹਾ। ਸੋ ਇਹ ਸਾਰੀ ਚੀਜ਼ਾਂ ਆਮ ਆਦਮੀ ਵੀ ਰਿਅਲਾਈਜ਼ ਕਰ ਰਿਹਾ ਹੈ, ਇਸ ਕਰਕੇ ਸਾਨੂੰ ਹੁਣ ਇਹ ਬਹੁਤ ਜ਼ਰੂਰਤ ਹੈ ਕਿ ਅਸੀਂ ਜਲਵਾਯੂ ਪਰਿਵਰਤਨ ਨੂੰ ਇੱਕ ਸੀਰੀਅਸਲੀ ਲਈਏ। ਇੱਕ ਇਸ਼ੂ ਹੈ ਜਿਹੜਾ ਕਿ ਪੂਰੇ ਵਰਲਡ ਦੇ ਵਿੱਚ, ਪੂਰੇ ਸੰਸਾਰ ਦੇ ਵਿੱਚ ਰਿਅਲਾਈਜ਼ ਕੀਤਾ ਜਾ ਰਿਹਾ ਹੈ, ਸੋਚਿਆ ਜਾ ਰਿਹਾ ਹੈ, ਤੇ ਇਹਦੇ ਵਿੱਚ ਯੂਨਾਈਟਿਡ ਨੇਸ਼ਨਸ, ਕੰਟਰੀਜ਼, ਕੁਝ ਡਿਵੈਲਪਡ ਕੰਟਰੀਜ਼ ਹੈ, ਕੁਝ ਅੰਡਰ ਡਿਵੈਲਪਡ ਕੰਟਰੀਜ਼ ਹੈ, ਹੁਣ ਉਹ ਸਾਰੇ ਮਿਲ ਕੇ ਇਸ ਦੇ ਬਾਰੇ ਕੁਝ ਸੋਚ ਰਹੇ ਹੈ ਕਿ ਇਸ ਜਲਵਾਯੂ ਪਰਿਵਰਤਨ ਦੇ ਕਾਰਨ ਕੀ ਹੈ, ਉਹਨਾਂ ਨੂੰ ਜਾਣਿਆ ਜਾਏ ਤੇ ਜਲਵਾਯੂ ਪਰਿਵਰਤਨ ਨੂੰ ਰੋਕਣ ਲਈ, ਮਤਲਬ ਬਹੁਤ ਐਕਸਟ੍ਰੀਮ ਨਾ ਪਹੁੰਚ ਜਾਏ ਕਿਤੇ, ਤੇ ਉਹਨੂੰ ਰੋਕਣ ਲਈ ਸਾਨੂੰ ਕੀ ਉਪਰਾਲੇ ਕਰਨੇ ਪੈਣਗੇ।
1: ਜੀ ਪ੍ਰੋਫੈਸਰ ਡੇਜ਼ੀ, ਤੁਹਾਡੀ ਗੱਲਬਾਤ ਪਤਾ ਚੱਲਦਾ ਕਿ ਜਲਵਾਯੂ ਪਰਿਵਰਤਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਇਹ ਪਰਿਵਰਤਨ ਸਿਰਫ ਇੱਕ ਪਰਿਵਰਤਨ ਵਰਡ ਨਹੀਂ ਹੈਗਾ, ਇਹ ਪਰਿਵਰਤਨ ਚ ਨਾਲ ਸਾਡੀ ਪੂਰੀ ਜਿਹੜੀ ਹੈ ਮਾਨਵਤਾ ਜਿਹੜੀ ਹੈ ਉਹ ਬਦਲ ਸਕਦੀ ਹੈ
2: ਜੀ,
1: ਅਤੇ ਬੜੇ ਮਤਲਬ ਦੁਰਗਾਮੀ ਪਰਿਣਾਮ ਹੋ ਸਕਦੇ। ਤੁਸੀਂ ਬਿਲਕੁਲ ਸਹੀ ਕਿਹਾ, ਤੇ ਜਦੋਂ ਅਸੀਂ ਜਲਵਾਯੂ ਪਰਿਵਰਤਨ ਦੀ ਗੱਲ ਕਰਦੇ ਹਾਂ ਇਹਦਾ ਮਤਲਬ ਜਿਹੜੀ ਜਲਵਾਯੂ ਪਰਿਵਰਤਨ ਹੈ ਕਿਸੇ ਇੱਕ ਦੇਸ਼ ਦੀ ਤਾਂ ਹੈ ਨਹੀਂ,
2: ਇਹ ਤਾਂ
1: ਸਾਰੀ ਧਰਤੀ ਦੀ ਹੈ
2: ਜੀ, ਬਿਲਕੁਲ ਠੀਕ ਕਿਹਾ ਤੁਸੀਂ।
1: ਜਿੰਨੇ ਵੀ ਅਸੀਂ ਇੱਥੇ ਇਸ ਧਰਤੀ ਤੇ ਰਹਿਣ ਵਾਲੇ ਹਾਂ
2: ਜੀ,
1: ਚਾਹੇ ਉਹ ਸਾਡੇ ਮੁਲਕ ਦੇ ਨੇ ਚਾਹੇ ਵਿਦੇਸ਼ ਦੇ ਨੇ, ਇਹ ਸਾਰੀ ਧਰਤੀ ਜਿਹੜੀ ਸਾਂਝੀ ਹੈ ਜਲਵਾਯੂ ਲੈ ਕੇ, ਤੇ ਇਹ ਹਰ ਪੱਖੋਂ ਅਸੀਂ ਦੇਖੀਏ ਤੇ ਹੁਣ ਕੰਮ ਚੱਲ ਰਿਹਾ ਹੈ, ਇੰਟਰਨੈਸ਼ਨਲ ਲੈਵਲ ਤੇ ਬਹੁਤ ਕੰਮ ਹੋ ਰਿਹਾ।
2: ਹਾਂਜੀ,
1: ਇਹ ਦੇਸ਼ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ ਜਲਵਾਯੂ ਪਰਿਵਰਤਨ ਨੂੰ ਲੈ ਕੇ?
2: ਜਲਵਾਯੂ ਪਰਿਵਰਤਨ ਨੂੰ ਲੈ ਕੇ ਜੇ ਦੇਖਿਆ ਜਾਏ ਤੇ ਸਾਡਾ ਦੇਸ਼ ਹਮੇਸ਼ਾ ਹੀ ਅੱਗੇ ਰਿਹਾ ਹੈ। ਸਾਡਾ ਦੇਸ਼ ਜੇ ਅਸੀਂ ਪਿੱਛੇ ਆਪਣੀ ਹਿਸਟਰੀ ਦੇਖੀਏ ਤੇ ਸਾਡੇ ਲਾਈਫ ਸਟਾਈਲ ਵਿੱਚ ਇਸ ਤਰ੍ਹਾਂ ਦੀ ਚੀਜ਼ਾਂ ਸੀ ਜਿਹੜੀ ਕਿ ਨੇਚਰ ਦੇ ਨਾਲ ਜੁੜੀਆਂ ਹੋਈਆਂ ਸੀ, ਔਰ ਜਿਹੜੀਆਂ ਕਿ

0: ਆਪਣੇ ਵਾਤਾਵਰਣ ਦੇ ਨਾਲ ਫਰੈਂਡਲੀ ਸੀਗੀਆਂ, ਅਸੀਂ ਹਮੇਸ਼ਾ ਹੀ ਸਾਡੇ ਲਾਈਫ ਸਟਾਈਲ ਇਸ ਤਰ੍ਹਾਂ ਆਏ, ਲੇਕਿਨ ਕੁਛ ਵਿੱਚ ਚੇਂਜਿਸ ਵੀ ਆਉਂਦੀਆਂ ਹੈ, ਕੁਛ ਪੂਰੇ ਜਿਸ ਤਰ੍ਹਾਂ ਹੁਣ ਗਲੋਬਲਾਈਜੇਸ਼ਨ ਹੋ ਰਹੀ ਹੈ ਪੂਰੇ ਵਰਲਡ ਚ, ਤੇ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਆ ਗਈਆਂ ਕਿ ਉਹ ਜਿਹੜੀ ਸਾਡੀ ਟ੍ਰੈਡੀਸ਼ਨਲ ਹੈਬਿਟ ਸੀਗੇ ਉਹ ਥੋੜੇ ਚੇਂਜ ਹੋ ਗਏ। ਸੋ ਹੁਣ ਜਿਹੜਾ ਹੈ ਉਹਨੂੰ ਚੇਂਜ ਕਰਨ ਦੀ ਲੋੜ ਹੈ, ਤੇ ਇਸ ਕਰਕੇ ਸਾਡੇ ਜਿਹੜੇ ਆਨਰੇਬਲ ਪ੍ਰਧਾਨ ਮੰਤਰੀ ਜੀ ਹੈ ਸ਼੍ਰੀ ਨਰਿੰਦਰ ਮੋਦੀ ਜੀ, ਉਹਨਾਂ ਨੇ 26th UN ਕਲਾਈਮੇਟ ਚੇਂਜ ਆਫ ਕਾਨਫਰੰਸ ਆਫ ਪਾਰਟੀਜ਼ COP26 ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਗਲਾਸਗੋ ਚ ਹੋਈ ਸੀ ਮੀਟਿੰਗ, ਤੇ ਉਹਦੇ ਵਿਚ ਉਹਨਾਂ ਨੇ ਮਿਸ਼ਨ ਲਾਈਫ ਇੱਕ ਇੰਟਰੋਡਿਊਸ ਕੀਤਾ,
1: ਮਿਸ਼ਨ ਲਾਈਫ
0: ਕਿ ਜੀ ਹੁਣ ਟਾਈਮ ਆ ਗਿਆ ਕਿ ਅਸੀਂ ਆਪਣੇ ਲਾਈਫ ਸਟਾਈਲ ਚੇਂਜ ਕਰੀਏ, ਤੇ ਆਪਣੇ ਲਾਈਫ ਸਟਾਈਲ ਨੂੰ ਜਿਹੜਾ ਸਾਡਾ ਕਿ ਅਸੀਂ ਹਮੇਸ਼ਾ ਹੀ ਅੱਗੇ ਰਹੇ ਹਾਂ ਵਾਤਾਵਰਨ ਜਿੱਥੇ ਤੱਕ ਕੰਸਰਨਡ ਹੈ, ਤੇ ਅਸੀਂ ਦੁਬਾਰਾ ਆਪਣੀ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਗਾਈਡ ਕਰੀਏ ਕਿ ਬਈ ਸਾਡੇ ਲਈ ਪੁਰਾਣੇ ਲਾਈਫ ਸਟਾਈਲ ਜਿਹੜੇ ਸਾਡੇ ਸੀ ਉਹ ਕਿੰਨੇ ਇੰਪੋਰਟੈਂਟ ਹੈ, ਔਰ ਅਸੀਂ ਆਪਣੇ ਲਾਈਫ ਸਟਾਈਲ ਬਦਲ ਕੇ ਆਪਣੇ ਦੇਸ਼ ਦੀ ਜਲਵਾਯੂ ਬਚਾਈਏ, ਤੇ ਆਪਾਂ ਪੂਰੇ ਵਰਲਡ ਦੀ ਜਲਵਾਯੂ ਚ ਕੰਟਰੀਬਿਊਟ ਕਰੀਏ।
1: ਅਸੀਂ ਜਿਹੜੇ ਕੀਮਤਾਂ ਸੀਗੀਆਂ
0: ਜੀ,
1: ਚਾਹੇ ਉਹ ਸਾਡੇ ਨਾਲ ਆਪਣੇ ਨਾਲ ਸੀਗੀਆਂ ਜਾਂ ਸਾਡੀ ਕੁਦਰਤ ਦੇ ਨਾਲ ਸੀਗੀਆਂ,
0: ਹਾਂਜੀ,
1: ਉਹਨਾਂ ਨੂੰ ਅਸੀਂ ਮੁੜ ਕੇ
0: ਦੁਬਾਰਾ ਅਪਣਾਈਏ ਉਹਨਾਂ ਨੂੰ, ਔਰ ਆਪਣੀ ਜਿਹੜੀ ਯੰਗ ਜਨਰੇਸ਼ਨ ਹੈ ਜਿਹੜੇ ਸਾਡੇ ਨਵੇਂ ਬੱਚੇ ਹੈ ਉਹਨਾਂ ਵਿੱਚ ਇਹ ਹੈਬਿਟਸ ਪਾਈਏ ਕਿ ਤੁਸੀਂ ਵੀ ਤੁਹਾਡਾ ਜਿਹੜਾ ਜਲਵਾਯੂ ਨੂੰ ਮਤਲਬ ਪਰਿਵਰਤਨ ਲਿਆਉਣ ਚ ਤੁਹਾਡਾ ਕੰਟਰੀਬਿਊਸ਼ਨ ਬਹੁਤ ਰਹੇਗਾ। ਅਸੀਂ ਉਹਨੂੰ ਕਰਨ ਲਈ ਸਾਨੂੰ ਬਹੁਤ ਕੁਛ ਉਹਨਾਂ ਨੂੰ ਸਮਝਾਉਣਾ ਪਏਗਾ, ਜਿਸ ਤਰ੍ਹਾਂ ਐਨਰਜੀ ਆਪਾਂ ਸੇਵ ਕਰੀਏ ਜ਼ਿਆਦਾ ਤੋਂ ਜ਼ਿਆਦਾ, ਪਾਣੀ ਨੂੰ ਬਚਾ ਕੇ ਰੱਖੀਏ, ਪਾਣੀ ਸਾਫ਼ ਰੱਖੀਏ, ਔਰ ਪਲਾਸਟਿਕਸ ਦਾ ਘੱਟੋ ਘੱਟ ਵਰਤਨ ਕਰੀਏ, ਤੇ ਆਪਾਂ ਸਸਟੇਨੇਬਲ ਜਿਹੜੇ ਇੱਕ ਬੜਾ ਹੀ ਸਾਡਾ ਵੱਖਰਾ ਲਾਈਫ ਸਟਾਈਲ ਸੀ, ਅਸੀਂ ਬਹੁਤ ਜ਼ਿਆਦਾ ਹਾਈ ਐਨਰਜੀ ਵਾਲੀ ਚੀਜ਼ਾਂ ਨਹੀਂ ਯੂਜ਼ ਕਰਦੇ ਸੀ, ਅਸੀਂ ਬਿਲਕੁਲ ਆਰਾਮ ਦੇ ਨਾਲ ਔਰ ਨੇਚਰ ਫਰੈਂਡਲੀ ਵੇ ਦੇ ਨਾਲ ਚੱਲਦੇ ਹੁੰਦੇ ਸੀ, ਤੇ ਅਸੀਂ ਉਨੇ ਹੀ ਤਰੀਕਿਆਂ ਤੇ ਦੁਬਾਰਾ ਵਾਪਿਸ ਆ ਜਾਈਏ, ਆਪਾਂ ਵੇਸਟ ਘੱਟ ਕਰੀਏ ਚੀਜ਼ਾਂ ਔਰ ਜ਼ਿਆਦਾ ਤੇ ਜ਼ਿਆਦਾ ਰੀਯੂਜ਼ ਕਰੀਏ। ਅਸੀਂ ਜੇ ਆਪਣੇ ਪੁਰਾਣੇ ਹਿਸਟਰੀ ਨੂੰ ਦੇਖੀਏ ਤੇ ਸਾਡੇ ਦਾਦਾ ਜੀ, ਸਾਡੇ ਨਾਨੀ ਜੀ, ਸਾਡੇ ਉਹ ਸਾਰੇ ਚੀਜ਼ਾਂ ਨੂੰ ਬਾਰ ਬਾਰ ਯੂਜ਼ ਕਰਦੇ ਸੀ, ਉਹਨਾਂ ਨੂੰ ਸਿੱਟਦੇ ਨਹੀਂ ਹੁੰਦੇ ਸੀ, ਤੇ ਸਾਨੂੰ ਵੀ ਹੁਣ ਜ਼ਰੂਰਤ ਹੈ ਕਿ ਉਹਨਾਂ ਹੀ ਪ੍ਰੈਕਟਿਸਿਸ ਨੂੰ ਅਸੀਂ ਦੁਬਾਰਾ ਆਪਣੀ ਯੰਗ ਜਨਰੇਸ਼ਨ ਚ ਪਾਈਏ,
1: ਟ੍ਰਾਂਸਫਰ ਕਰੀਏ।
0: ਹਾਂਜੀ, ਹੁਣ ਸਰਕਾਰ ਨੇ ਤੇ ਸਾਨੂੰ ਰਸਤਾ ਦਿਖਾਤਾ ਹੈ, ਹੁਣ ਇਹ ਸਾਡੀ ਡਿਊਟੀ ਬਣਦੀ ਹੈ, ਸਾਡੀ ਕਮਿਊਨਿਟੀ ਐਜ਼ ਏ ਹੋਲ ਡਿਊਟੀ ਬਣਦੀ ਹੈ ਕਿ ਅਸੀਂ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਇਹ ਸਿਖਾਈਏ ਕਿ ਵਾਤਾਵਰਨ ਸਾਡੇ ਲਈ ਕਿੰਨਾ ਇੰਪੋਰਟੈਂਟ ਹੈ। ਜੇ ਵਾਤਾਵਰਨ ਠੀਕ ਨਹੀਂ ਰਹੇਗਾ ਤੇ ਅਸੀਂ ਵੀ ਠੀਕ ਨਹੀਂ ਰਵਾਂਗੇ, ਅਸੀਂ ਹੈਲਦੀ ਨਹੀਂ ਰਵਾਂਗੇ, ਸਾਡੀ ਆਪਣੀ ਲਾਈਫ ਸਟੇਕ ਤੇ ਹੋ ਜਾਏਗੀ, ਬਦਲਾਵ ਬਹੁਤ ਜ਼ਿਆਦਾ ਆ ਜਾਣਗੇ। ਇਸ ਕਰਕੇ ਧਰਤੀ ਨੂੰ ਵੀ ਬਚਾਈਏ, ਅਸੀਂ ਧਰਤੀ ਮਾਤਾ ਨੂੰ, ਅਸੀਂ ਆਪਣੇ ਬੱਚਿਆਂ ਦੀ ਵੀ ਅੱਛਾ ਸੋਚੀਏ, ਔਰ ਅਸੀਂ ਉਹਨਾਂ ਨੂੰ ਜਲਵਾਯੂ ਪਰਿਵਰਤਨ ਦੇ ਇੰਪੋਰਟੈਂਸ ਵੀ ਸਿਖਾਈਏ ਤੇ ਉਹਨਾਂ ਦੇ ਹੈਬਿਟਸ ਵੀ ਚੇਂਜ ਕਰੀਏ।
1: ਬਿਲਕੁਲ, ਤੁਸੀਂ ਸਹੀ ਕਿਹਾ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਮਿਸ਼ਨ ਲਾਈਫ ਦੀ ਜਦੋਂ ਗੱਲ ਕੀਤੀ ਹੈ, ਉਹਨਾਂ ਨੇ ਉਸ ਤੋਂ ਪਹਿਲਾਂ ਇਸ ਮਿਸ਼ਨ ਨੂੰ ਅੱਗੇ ਵਧਾਉਣ ਲਈ ਭਾਰਤ ਵਿੱਚ ਸਵੱਛ ਅਭਿਆਨ ਸਵੱਛ ਭਾਰਤ ਅਭਿਆਨ ਸ਼ੁਰੂ ਕੀਤਾ,
0: ਉਸਨੇ ਹੀ ਸਾਡੇ ਦੇਸ਼ ਵਿੱਚ ਬਹੁਤ ਚੇਂਜ ਲੈ ਕੇ ਆਏ ਹੈ ਕਿ ਅਸੀਂ ਹੁਣ ਸਵੱਛਤਾ ਦਾ ਮਤਲਬ ਜਿਹੜਾ ਹੈਗਾ ਧਿਆਨ ਬੜਾ ਰੱਖਦੇ ਹਾਂ, ਕਿਉਂਕਿ ਇੱਕ ਉਪਰੋਂ ਤੁਹਾਨੂੰ ਮੋਟੀਵੇਸ਼ਨ ਮਿਲਦੀ ਹੈ ਤੇ ਫਿਰ ਤੁਸੀਂ ਆਮ ਆਦਮੀ ਵੀ ਉਹਨਾਂ ਚੀਜ਼ਾਂ ਨੂੰ ਆਪਣੀ ਡੇਲੀ ਲਾਈਫ ਚ ਪ੍ਰੈਕਟਾਈਜ਼ ਕਰਦਾ ਹੈ, ਤੇ ਇਸ ਚੀਜ਼ ਦਾ ਬਹੁਤ ਫਰਕ ਪਿਆ ਹੈ। ਅਸੀਂ ਹੁਣ ਆਪਣਾ ਜਿਸ ਤਰ੍ਹਾਂ ਕੂੜਾ ਕਰਕਟ ਹੈ ਘਰ ਦਾ, ਅਸੀਂ ਪਹਿਲਾਂ ਇਸ ਤਰ੍ਹਾਂ ਹੀ ਥਰੋ ਕਰ ਦਿੰਦੇ ਥੇ ਉਹਨੂੰ, ਹੁਣ ਅਸੀਂ ਉਹਨੂੰ ਸੈਗਰੀਗੇਟ ਕਰਦੇ ਹਾਂ, ਅਲੱਗ ਕਰਦੇ ਹਾਂ, ਉਹਦੇ ਨਾਲ ਬਹੁਤ ਫਰਕ ਪੈ ਰਿਹਾ ਹੈ। ਹਾਂਜੀ, ਇਸ ਤਰ੍ਹਾਂ ਸਾਨੂੰ ਹੁਣ ਜਿਸ ਤਰ੍ਹਾਂ ਆਪਣੀ ਹਵਾ ਹੈ ਸਾਡੀ ਜਾਂ ਪਾਣੀ ਹੈ ਸਾਡਾ, ਉਹਨਾਂ ਨੇ ਇੰਨੀਆਂ ਅੱਛੀਆਂ ਅੱਛੀਆਂ ਸਕੀਮਸ ਸ਼ੁਰੂ ਕੀਤੀਆਂ ਹੈ ਜਿਹਦੇ ਨਾਲ ਕਿ ਹੁਣ ਸਾਡਾ ਵੀ ਦਿਲ ਕਰਦਾ ਹੈ ਕਿ ਅਸੀਂ ਇਹਦੇ ਚ ਕੰਟਰੀਬਿਊਟ ਕਰੀਏ, ਵਾਟਰ ਨੂੰ ਅਸੀਂ ਘੱਟੋ ਘੱਟ ਵੇਸਟ ਕਰੀਏ, ਪਾਣੀ ਨੂੰ ਜਿੱਥੇ ਕੁਛ ਥਰੋ ਨਾ ਕਰੀਏ, ਪਾਣੀ ਵਿੱਚ ਜਿਹੜੇ ਛੋਟੇ ਛੋਟੇ ਸਾਡੇ ਪੌਂਡਸ ਹੁੰਦੇ ਹੈ, ਛੋਟੀ ਛੋਟੀ ਵਾਟਰ ਬਾਡੀਜ਼ ਹੁੰਦੀਆਂ, ਅਸੀਂ ਅੱਗੇ ਕੁਛ ਸੁੱਟਣ ਤੋਂ ਪਹਿਲਾਂ ਸੋਚਦੇ ਨਹੀਂ ਸੀ, ਹੁਣ ਅਸੀਂ 10 ਵਾਰੀ ਸੋਚਦੇ ਹਾਂ ਕਿ ਨਹੀਂ ਇਸ ਤਰ੍ਹਾਂ ਨਹੀਂ ਸੁੱਟਣਾ, ਇਹ ਪਾਣੀ ਸਾਡੇ ਲਈ ਅੰਮ੍ਰਿਤ ਹੈ, ਇਹਨੂੰ ਅਸੀਂ ਬਚਾ ਕੇ ਰੱਖਣਾ, ਇਹ ਪਾਣੀ ਸਾਡੇ ਮਤਲਬ ਜੀਵਨ ਧਾਰਾ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ, ਤੇ ਅਸੀਂ ਬੱਚਿਆਂ ਨੂੰ ਵੀ ਉਹੀ ਸਿੱਖਿਆ ਦਿੰਦੇ ਹਾਂ।
1: ਪ੍ਰੋਫੈਸਰ ਡੀਜ਼ੀ ਬਾਤਿਸ਼ ਜੀ, ਤੁਸੀਂ ਬਹੁਤ ਚੰਗੀਆਂ ਗੱਲਾਂ ਦੱਸ ਰਹੇ ਹੋ, ਇਨਵਾਇਰਮੈਂਟ ਨੂੰ ਲੈ ਕੇ ਨਿਰਧਾਰਿਤ ਕੀਤਾ ਗਿਆ ਕਲਾਈਮੇਟ ਐਕਸ਼ਨ ਦਾ ਮਤਲਬ ਕੀ ਹੈ, ਐਕਸ਼ਨ ਕੀ ਅਸੀਂ ਕਰਨਾ,
0: ਐਕਸ਼ਨ ਦਾ ਮਤਲਬ ਹੈ ਕਿ ਅਸੀਂ ਹੁਣ ਐਜ਼ ਇੰਡੀਵਿਜੁਅਲ ਕੁਛ ਕਰਨਾ ਹੈ, ਗਵਰਨਮੈਂਟ ਨੇ ਜੋ ਮਤਲਬ ਉਹਨਾਂ ਨੇ ਰਸਤੇ ਦਿਖਾ ਦਿੱਤੇ ਨੇ ਸਾਨੂੰ, ਹੁਣ ਅਸੀਂ ਐਜ਼ ਏ ਕਮਿਊਨਿਟੀ ਐਜ਼ ਇੰਡੀਵਿਜੁਅਲ ਸਾਡੀ ਕੰਟਰੀਬਿਊਸ਼ਨ ਰਹੇਗੀ, ਤੇ ਅਸੀਂ ਆਪਣੇ ਲਈ ਬਹੁਤ ਕੁਛ ਅਸੀਂ ਇਨਵਾਇਰਮੈਂਟ ਨੂੰ ਬਚਾਉਣ ਲਈ ਕਰ ਸਕਦੇ ਹਾਂ। ਫੋਰ ਇਗਜ਼ਾਮਪਲ, ਅਸੀਂ ਆਪਣੇ ਤੇ ਕੱਟ ਲਾਈਏ, ਅਸੀਂ ਜਿਸ ਤਰ੍ਹਾਂ ਹੁਣ ਕਾਰਾਂ ਯੂਜ਼ ਕਰਦੇ ਹਾਂ, ਇੱਕ ਫੈਮਿਲੀ ਦੇ ਚਾਰ ਮੈਂਬਰ ਚਾਰ ਕਾਰਾਂ ਚ ਜਾਣਗੇ, ਤੇ ਅਸੀਂ ਕਾਰ ਨੂੰ ਘੱਟ ਤੇ ਘੱਟ ਇਹਨੂੰ ਪੂਲ ਵੀ ਕਰ ਸਕਦੇ ਹਾਂ, ਅਸੀਂ ਪਬਲਿਕ ਟਰਾਂਸਪੋਰਟ ਵੀ ਲੈ ਸਕਦੇ ਹਾਂ, ਅਸੀਂ

0: और बहुत पोल्यूशन हो रही है। फिर जिस तरह कुछ इंडस्ट्रीज तो भी धुआं निकलता है जड़ा, उहदे नाल भी पोल्यूशन हो रही है। सो एक रीजन नहीं असी पोल्यूशन दा कह सकते, पोल्यूशन दे कई रीजनस है। साडे लाइफ स्टाइल बदल चुके हैं, असी ज्यादा अर्बनाइज हो गए है ना। सो हर बंदा स्कूटर यूज करता, हर बंदा कार यूज करता, किसी को भी टाइम नहीं है, कोई पैदल नहीं चलना चाहता। इवन मार्केट तक भी जाना हो असी वहीकल यूज करते हैं। सो उतना सारे फैक्टर्स दे नाल पोल्यूशन हो रही है। इट इज नॉट कि भाई एक कोई रीजन है इहदा,
1: बहुत सारे रीजन,
0: बहुत सारे रीजन है।
1: ते ए दसो कि इस जेड़ा प्लास्टिक दा असी यूज कर रहे हैं
0: जी,
1: ते किदां दा प्लास्टिक सानू जेड़ा अपनी लाइफ चो बाहर कढ़ देना चाहिदा?
0: जेड़ा भी सिंगल यूज प्लास्टिक है ओनू सानू नहीं यूज करना चाहिदा,
1: जेड़ा दोबारा यूज नहीं हो।
0: हां जी, ओ वाला प्लास्टिक नहीं यूज करना चाहिदा सानू। सानू कोशिश करनी चाहिदी ओ वाला प्लास्टिक यूज करो जेड़ा रीसाइकल हो जाए, जेड़ा दोबारा बार बार यूज हो जाता है। ओ तो चलो फिर वैसे जिन्ना तुसी प्लास्टिक नू अपनी लाइफ तो कढोगे आई थिंक उन्ना तुसी सुखी रहोगे। जिस तरह की तुसी बैग्स यूज करने है, कपड़े दे बैग यूज करो, पानी दी बॉटल्स ओ पीन ली, हां जी दूसरी अपनी जेडे मेटल वाले जेडे असी पहला दे यूज करते सी बॉटल्स ओही वाली बॉटल्स यूज करो। प्लास्टिक दे लंच बॉक्स ना लो, ਉਹ ਤੁਸੀਂ ਸਟੀਲ ਵਾਲੇ ਲੰਚ ਬਾਕਸ ਲੈ ਸਕਦੇ ਹੋ। ਸੋ ਇਸ ਤਰ੍ਹਾਂ ਦੀ ਜਿਹੜੀ ਛੋਟੀ ਛੋਟੀ ਚੀਜ਼ਾਂ ਹੈ ਪਲਾਸਟਿਕ ਡੇਲੀ ਲਾਈਫ ਦੇ ਵਿੱਚ ਅਸੀਂ ਜੇ ਆਪਣੇ ਆਪ ਦੇ ਲੈਵਲ ਤੇ ਹੀ ਖਤਮ ਕਰ ਦਈਏ ਤੇ ਇਸ ਤੇ ਬਹੁਤ ਵੱਡਾ ਇੱਕ ਜਿਨ ਪਹਿਲੇ ਪਾਣੀ ਆਉਂਦਾ ਸੀ ਪਲਾਸਟਿਕ ਬੋਟਲ ਚ ਉਤੇ ਚਲੋ ਹੁਣ ਖਤਮ ਹੋ ਗਿਆ। ਮਤਲਬ ਬਹੁਤ ਸਾਰੀ ਇਸ ਤਰ੍ਹਾਂ ਦੀ ਚੀਜ਼ਾਂ ਹੈ ਜਿਵੇਂ ਹੁਣ ਕੋਕ ਵਗੈਰਾ ਆਉਂਦੇ ਨੇ ਪਲਾਸਟਿਕ ਚ ਅਸੀਂ ਯੂਜ਼ ਤੇ ਛੱਡ ਸਕਦੇ ਹਾਂ ਇਹਨਾਂ ਚੀਜ਼ਾਂ ਨੂੰ। ਸੋ ਇਹ ਪਲਾਸਟਿਕ ਜਿਹੜੀ ਖੁਦ ਸੋਚਣਾ ਜੀ, ਆਪਾਂ ਆਪਣੇ ਵਾਤਾਵਰਨ ਬਾਰੇ ਖੁਦ ਸੋਚਣਾ ਹੈ। ਅਸੀਂ ਠੀਕ ਹੈ ਸਾਨੂੰ ਸਰਕਾਰ ਵੀ ਰਸਤਾ ਦਿਖਾਉਂਦੀ ਹੈ ਲੇਕਿਨ ਉਹ ਇਕੱਲੇ ਕੁਛ ਨਹੀਂ ਕਰ ਸਕਦੇ ਜਦੋਂ ਤੱਕ ਅਸੀਂ ਨਹੀਂ ਪਾਰਟੀਸਪੇਟ ਕਰਾਂਗੇ। ਜਦੋਂ ਅਸੀਂ ਮਿਲ ਕੇ ਕੰਮ ਕਰਾਂਗੇ ਸਰਕਾਰ ਨਾਲ ਤੇ ਆਈ ਥਿੰਕ ਅਸੀਂ ਇਸ ਚੀਜ਼ ਤੇ ਕੰਟਰੋਲ ਕਰ ਲਾਂਗੇ, ਇਸ ਚੀਜ਼ ਨੂੰ ਕੰਟਰੋਲ ਕਰ ਲਾਂਗੇ। ਸਾਨੂੰ ਪਰਸਨਲ ਲੈਵਲ ਤੇ ਬਹੁਤ ਕੱਟਸ ਲਗਾਉਣੀਆਂ ਪੈਣੀਆਂ। ਸਾਨੂੰ ਪਰਸਨਲ ਲੈਵਲ ਤੇ ਜਿੱਥੇ ਵੀ ਪਲਾਸਟਿਕ ਹੁੰਦਾ ਸੀ ਨਾ ਯੂਜ ਕਰੀਏ, ਕੁਛ ਉਹਦੇ ਆਲਟਰਨੇਟਿਵਸ ਲੱਭ ਲਈਏ। ਆਈ ਥਿੰਕ ਕੋਈ ਐਡੀ ਵੱਡੀ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਇਹ। ਉਹਦੇ ਨਾਲ ਇੱਕ ਕਨਵੀਨੀਅੰਸ ਹੈ ਕਿ ਤੁਸੀਂ ਸਬਜ਼ੀ ਲੈਣ ਜਾਂਦੇ ਹੋ ਪਲਾਸਟਿਕ ਦਾ ਬੈਗ ਲਿਓ, ਇਹੀ ਤੁਸੀਂ ਥੋੜਾ ਜਿਹਾ ਆਪਣੇ ਤੇ ਆਪਣਾ ਘਰ ਤੋਂ ਬੈਗ ਲੈ ਜਾਓ ਕੱਪੜੇ ਦਾ ਤੇ ਉਹਦੇ ਨਾਲ ਕੋਈ ਪ੍ਰੋਬਲਮ ਹੀ ਨਹੀਂ ਆਏਗੀ ਤੁਹਾਨੂੰ, ਤੁਸੀਂ ਉਹਦੇ ਵਿੱਚ ਬੜੇ ਅੱਛੇ ਤਰੀਕੇ ਨਾਲ ਸਮਾਨ ਲਿਆ ਸਕਦੇ ਹੋ। ਸੋ ਮੈਨੂੰ ਲੱਗਦਾ ਕਿ ਸਾਨੂੰ ਖੁਦ ਨੂੰ ਹੀ ਕੱਟਸ ਲਗਾਉਣੇ ਪੈਣੇ ਹੈ ਰਾਦਰ ਦੈਨ ਕਿ ਸਾਨੂੰ ਕੋਈ ਹੋਰ ਸਿਖਾਵੇ। ਸਾਨੂੰ ਖੁਦ ਹੀ ਇਹ ਚੀਜ਼ਾਂ ਲਰਨ ਕਰਨੀਆਂ ਤੇ ਆਪਣੇ ਬੱਚਿਆਂ ਨੂੰ ਵੀ, ਆਉਣ ਵਾਲੇ ਬੱਚਿਆਂ ਨੂੰ ਵੀ ਇਹ ਚੀਜ਼ਾਂ ਸਿਖਾਉਣੀਆਂ। ਸਾਨੂੰ ਦੇਖ ਕੇ ਉਹ ਵੀ ਬਦਲਣਗੇ।
1: ਤੇ ਜਦੋਂ ਵੀ ਪੋਲਿਊਸ਼ਨ ਦੀ ਗੱਲ ਹੁੰਦੀ ਹੈ ਉਦੋਂ ਕਿਹਾ ਜਾਂਦਾ ਹੈ ਕਿ ਆਸ ਪਾਸ ਦੀ ਹਰਿਆਲੀ ਨੂੰ ਬਰਕਰਾਰ ਰੱਖਿਆ ਜਾਵੇ, ਰੁੱਖ ਜਿੰਨੇ ਹੋ ਸਕਦੇ ਲਾਏ ਜਾਣ, ਉਹਨਾਂ ਦੀ ਕਤਾਰਾਂ ਨੂੰ ਜਿੰਨਾ ਕੁ ਬਣਾਇਆ ਜਾ ਸਕਦਾ ਬਣਾਇਆ ਜਾਵੇ। ਤੁਸੀਂ ਇਸ
0: ਮੈਂ ਤੇ ਖੁਦ ਬੋਟਨੀ ਦੀ ਹੈ ਤੇ ਜਿੰਨੀ ਜਿਆਦਾ ਹਰਿਆਲੀ ਹੋਏਗੀ, ਜਿੰਨੇ ਪੇੜ ਹੋਣਗੇ, ਪੇੜ ਪੌਦੇ ਹੋਣਗੇ, ਉਨਾ ਸਾਡੇ ਲਈ ਬਹੁਤ ਅੱਛਾ ਹੋਏਗਾ। ਸਾਨੂੰ ਆਕਸੀਜਨ ਮਿਲਦੀ ਹੈ ਉਹਦੇ ਨਾਲ, ਹਰਿਆਲੀ ਦੇ ਨਾਲ ਪੋਲਿਊਸ਼ਨ ਵੀ ਘੱਟ ਰਹਿੰਦੀ ਹੈ ਤੇ ਹੋਰ ਸਾਰੀ ਚੀਜ਼ਾਂ, ਮਤਲਬ ਇੱਕ ਸਾਨੂੰ ਐਸਥੈਟਿਕ ਵੈਲਿਊ ਵੀ ਉਹਦੇ ਨਾਲ ਮਿਲਦੀ ਹੈ ਤੇ ਹਰਿਆਲੀ ਜਿਹੜੀ ਹੈ ਉਹ ਸਾਡੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ। ਪੋਲਿਊਸ਼ਨ ਵੀ ਘੱਟ ਹੁੰਦੀ ਹੈ ਉਹਦੇ ਨਾਲ, ਅਸੀਂ ਖੁਸ਼ ਵੀ ਰਹਿੰਦੇ ਹਾਂ ਉਹਨੂੰ ਦੇਖ ਕੇ, ਹਰਿਆਲੀ ਨੂੰ ਦੇਖ ਕੇ, ਤੇ ਉਹਦੇ ਨਾਲ ਸਾਨੂੰ ਆਕਸੀਜਨ ਮਿਲਦੀ ਹੈ। ਮਤਲਬ ਇਟ ਇਜ਼ ਜਿਹਨੂੰ ਕਹਿੰਦੇ ਕਿ ਬਹੁਤ ਜ਼ਰੂਰੀ ਪਾਰਟ ਹੈ ਇਹ ਜ਼ਿੰਦਗੀ।
1: ਮੈਂ ਇਸ ਤਰ੍ਹਾਂ ਦਾ ਕਰਾਂਗਾ ਆਪਣੀ ਰੂਟੀਨ ਚ ਕਿ ਜਿਹੜਾ ਮੇਰੇ ਇਨਵਾਇਰਮੈਂਟ ਲਈ ਇੱਕ ਵਧੀਆ ਚੀਜ਼ ਹੋਏ,
0: ਵਧੀਆ ਚੀਜ਼ ਹੋਏ। ਹਾਂਜੀ, ਜਿਸ ਤਰ੍ਹਾਂ ਹੁਣ
1: ਪੋਜ਼ਿਟਿਵ ਮੇਰਾ ਜਿਹੜਾ ਯੋਗਦਾਨ ਹੋਵੇ।
0: ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਈ ਹੈ ਜਿਹਦਾ ਨਾਮ ਹੈ 350.org।
1: ਜੀ,
0: ਉਹਦਾ ਮਤਲਬ ਹੈ ਕਿ ਕਾਰਬਨ ਦੀ ਕੰਸੈਂਟਰੇਸ਼ਨ ਜਿਹੜੀ ਐਨਵਾਇਰਮੈਂਟ ਚ ਜਿਹੜੀ 400 ਤੇ ਉੱਪਰ ਹੋਈ ਹੋਈ ਹੈ, ਆਪਾਂ ਇਸ ਤਰ੍ਹਾਂ ਦੇ ਕੰਮ ਕਰਨੇ ਆ ਕਿ ਉਹ 350 ਤੇ ਉੱਪਰ ਨਾ ਜਾਏ, ਜਿਹੜਾ ਕਿ ਇੱਕ ਸੇਫ ਲੈਵਲ ਹੈ।
1: ਤੇ ਉਸ ਚ ਆਮ ਆਦਮੀ ਕੀ ਕਰ ਸਕਦਾ?
0: ਆਮ ਆਦਮੀ ਉਹੀ ਚੀਜ਼ਾਂ ਕਰ ਸਕਦਾ ਕਿ ਜੇ ਉਹ ਸਸਟੇਨੇਬਲ ਰਸਤੇ ਅਪਣਾਉਣ, ਆਪਣੇ ਜੀਵਨ ਚ ਕੱਟਸ ਲਗਾਉਣ, ਆਪਣੇ ਜੀਵਨ ਨੂੰ ਥੋੜਾ ਲੈਸ ਐਨਰਜੀ ਵਾਲੀਆਂ ਚੀਜ਼ਾਂ ਯੂਜ਼ ਕਰਨ, ਹਾਂ ਧੂਆਂ ਘੱਟ ਕਰਨ, ਪੋਲਿਊਸ਼ਨ, ਐਸੀ ਚੀਜ਼ਾਂ ਐਕਟੀਵਿਟੀਜ਼ ਕਰਨ ਜਿਹਦੇ ਨਾਲ ਪੋਲਿਊਸ਼ਨ ਨਾ ਹੋਏ ਐਨਵਾਇਰਮੈਂਟ ਚ। ਆਮ ਆਦਮੀ ਦੀ ਕੰਟਰੀਬਿਊਸ਼ਨ ਇਹਦੇ ਚ ਬਹੁਤ ਹੈ। ਜੇ ਅਸੀਂ ਪ੍ਰਣ ਲੈ ਲਈਏ ਕਿ ਅਸੀਂ 350 ਤੇ ਉੱਪਰ ਕਾਰਬਨ ਡਾਈਆਕਸਾਈਡ ਨਹੀਂ ਜਾਣ ਦੇਣੀ, ਤੇ ਆਈ ਥਿੰਕ ਅਸੀਂ ਵਾਤਾਵਰਨ ਨੂੰ ਸਵੱਛ ਰੱਖ ਸਕਦੇ ਹਾਂ, ਵਾਤਾਵਰਨ ਦੇ ਪਰਿਵਰਤਨ ਨੂੰ ਜਿਹੜਾ ਕਿ ਅਨਵਾਂਟਿਡ ਪਰਿਵਰਤਨ ਹੋ ਰਿਹਾ ਉਹਨੂੰ ਰੋਕ ਸਕਦੇ ਹਾਂ।
1: ਤੇ ਇਹ ਜਿਹੜੇ ਸਸਪੈਂਡਡ ਪਾਰਟੀਕਲਸ ਹੁੰਦੇ ਨੇ ਸਾਡੇ ਵਾਤਾਵਰਣ ਚ, ਇਹ ਪੋਲਿਊਸ਼ਨ ਦੇ ਕਾਰਨ ਹੁੰਦੇ ਨੇ?
0: ਇਹ ਪੋਲਿਊਸ਼ਨ ਦੇ ਕਾਰਨ ਹੁੰਦੇ
1: ਆ। ਇਹਨਾਂ ਨਾਲ ਕੀ ਨੁਕਸਾਨ ਹੋ ਸਕਦਾ ਸਾਨੂੰ?
0: ਇਹਦੇ ਨਾਲ ਸਾਨੂੰ ਅਸਥਮਾ, ਸਾਡੀ ਹੈਲਥ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ। ਇਹ ਜਿਹੜੇ ਸਸਪੈਂਡਡ ਪਾਰਟੀਕਲਸ ਹੈ ਅਲੱਗ ਅਲੱਗ ਸਾਈਜ਼ਿਸ ਦੇ ਹੁੰਦੇ ਆ।
1: ਅੱਛਾ,
0: ਕੁਛ

0: ਸਾਈਜ਼ ਇਸ ਤਰ੍ਹਾਂ ਦੇ ਹੈ ਕਿ ਸਾਡੇ ਲੰਗਸ ਦੇ ਵਿੱਚ ਜਾਂਦੇ ਆ ਤੇ ਲੰਗਸ ਦੇ ਵਿੱਚ ਅੰਦਰ ਹੀ ਰਹਿੰਦੇ ਆ, ਨਿਕਲਦੇ ਨਹੀਂ ਬਾਹਰ, ਔਰ ਬਲੱਡ ਸਟ੍ਰੀਮ ਦੇ ਵਿੱਚ ਚਲੇ ਜਾਂਦੇ ਆ। ਸਾਡੀ ਅਸਥਮਾ, ਕੈਂਸਰ, ਬੜੀ ਬਿਮਾਰੀਆਂ ਇਹਨਾਂ ਨਾਲ ਹੋ ਸਕਦੀਆਂ ਜੇ ਅਸੀਂ ਕੰਟੀਨਿਊਸਲੀ ਐਕਸਪੋਜ਼ ਹੋਈਏ ਇਹਨਾਂ ਪਾਰਟੀਕਲਸ ਤੇ।
1: ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਸਾਡਾ ਵਾਤਾਵਰਣ ਜਿਹੜਾ ਹੈ ਉਹ ਸਾਡੀ ਸਿਹਤ ਹੈ,
0: ਸਾਡੀ ਸਿਹਤ ਹੈ
1: ਬਿਲਕੁਲ। ਇਸ ਪ੍ਰਤੀ ਜ਼ਰਾ ਜੀ ਵੀ ਲਾਪਰਵਾਹੀ, ਅਣਗਹਿਲੀ ਜਿਹੜੀ ਹੈ
0: ਬਿਲਕੁਲ,
1: ਉਹ ਬਹੁਤ ਮਹਿੰਗੀ ਪੈ ਸਕਦੀ,
0: ਬਹੁਤ ਮਹਿੰਗੀ ਪੈ ਸਕਦੀ ਹੈ।
1: ਇਕਦਮ ਨਜ਼ਰ ਨਾ ਆਵੇ ਲੇਕਿਨ ਭਵਿੱਖ ਵਿੱਚ ਇਹਦਾ ਬੜਾ ਇੱਕ ਪੂਰਾ ਰੂਪ ਇਖਤਿਆਰ ਕਰ ਸਕਦੀ ਹੈ,
0: ਬਿਲਕੁਲ ਜੀ।
1: ਤੇ ਪ੍ਰੋਫੈਸਰ ਡੇਜ਼ੀ ਬਾਤਿਸ਼ ਜੀ, ਤੁਸੀਂ ਇਸ ਖਾਸ ਬਾਤਚੀਤ ਦੇ ਵਿੱਚ, ਇਸ ਖਾਸ ਗੱਲਬਾਤ ਵਿੱਚ ਤੁਸੀਂ ਆਏ ਤੇ ਐਨਵਾਇਰਮੈਂਟ ਦੇ ਉੱਪਰ, ਜਲਵਾਯੂ ਪਰਿਵਰਤਨ ਦੇ ਉੱਤੇ ਤੁਸੀਂ ਗੱਲਬਾਤ ਕੀਤੀ, ਤੇ ਇਸ ਪ੍ਰੋਗਰਾਮ ਨੂੰ, ਇਸ ਗੱਲਬਾਤ ਨੂੰ ਖਤਮ ਕਰਨ ਤੋਂ ਪਹਿਲਾਂ ਅਸੀਂ ਆਪਣੇ ਸਰੋਤਿਆਂ ਲਈ ਇੱਕ ਸੁਨੇਹਾ ਤੁਹਾਡੇ ਵੱਲੋਂ ਚਾਹਵਾਂਗੇ।
0: ਮੇਰੇ ਵੱਲੋਂ ਜੀ ਇਹੀ ਸੁਨੇਹਾ ਹੋਏਗਾ ਕਿ ਆਪਣੀ ਜ਼ਿੰਦਗੀ ਨੂੰ ਤੁਸੀਂ ਜਿੰਨਾ ਸਿੰਪਲ ਰੱਖੋਗੇ, ਜਿੰਨਾ ਤੁਸੀਂ ਉਹ ਸਸਟੇਨੇਬਲ ਰਸਤੇ ਅਪਣਾਓਗੇ, ਉਨਾ ਸਾਡੇ ਆਪਣੇ ਲਈ ਵੀ ਅੱਛਾ ਹੈ, ਅਸੀਂ ਹੈਲਦੀ ਰਵਾਂਗੇ। ਆਪਣੀ ਹੈਲਥ ਨੂੰ ਸੋਚ ਕੇ ਹੀ ਕਰੀਏ ਤੇ ਇਹਦੇ ਨਾਲ ਸਾਡਾ ਵਾਤਾਵਰਨ ਵੀ ਅੱਛਾ ਰਹੇਗਾ, ਔਰ ਵਾਤਾਵਰਨ ਅੱਛਾ ਰਹੇਗਾ ਤੇ ਅਸੀਂ ਖੁਸ਼ਹਾਲ ਰਵਾਂਗੇ, ਸਾਰੇ ਖੁਸ਼ ਰਹਿਣਗੇ, ਕੋਈ ਬਿਮਾਰੀ ਨਹੀਂ ਹੋਏਗੀ। ਇਸ ਕਰਕੇ ਹਰ ਇੰਡੀਵਿਜੁਅਲ ਦਾ ਫਰਜ਼ ਬਣਦਾ ਹੈ ਕਿ ਅਸੀਂ ਜਿਹੜੇ ਹੈ ਆਪਣੀ ਜ਼ਿੰਦਗੀ ਨੂੰ ਸਿੰਪਲੀਸਿਟੀ ਦੇ ਨਾਲ ਚਲਾਈਏ ਤੇ ਆਪਾਂ ਸਿੰਪਲ ਸਿੰਪਲ ਚੀਜ਼ਾਂ ਕਰੀਏ, ਔਰ ਉਹ ਸਾਰੀ ਚੀਜ਼ਾਂ ਕਰੀਏ ਜਿਹੜੀਆਂ ਕਿ ਸਾਡੇ ਆਪਣੇ ਲਈ ਵੀ ਅੱਛੀਆਂ ਹੈ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਲਈ ਵੀ ਅੱਛੀਆਂ।
1: ਸਰੋਤਿਓ, ਇਹ ਸਨ ਪ੍ਰੋਫੈਸਰ ਡੇਜ਼ੀ ਬਾਤਿਸ਼, ਡਿਪਾਰਟਮੈਂਟ ਆਫ ਬੋਟਨੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ। ਇਨ੍ਹਾਂ ਨੇ ਅੱਜ ਸਾਨੂੰ ਜਲਵਾਯੂ ਪਰਿਵਰਤਨ ਦੇ ਉਪਰ ਬਹੁਤ ਚੰਗੀ ਤੇ ਢੁਕਵੀਂ ਜਾਣਕਾਰੀ ਦਿੱਤੀ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ।
0: ਨਮਸਕਾਰ ਜੀ।
2: ਪਲਾਸਟਿਕ ਦਾ ਲਿਫਾਫਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਪ੍ਰਮੁੱਖ ਕਾਰਨ ਹੈ। ਨਾ ਤਾਂ ਇਹ ਗਲਦਾ ਹੈ ਤੇ ਨਾ ਹੀ ਸੜਦਾ ਹੈ। ਕੂੜੇਦਾਨ ਵਿੱਚੋਂ ਕਈ ਵਾਰ ਪਲਾਸਟਿਕ ਦੇ ਲਿਫਾਫੇ ਪਸ਼ੂਆਂ ਦੇ ਢਿੱਡ ਵਿੱਚ ਪਹੁੰਚ ਜਾਂਦੇ ਨੇ ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਨੇ। ਬਾਜ਼ਾਰ ਜਾਣ ਵਕਤ ਘਰੋਂ ਕੱਪੜੇ ਦਾ ਥੈਲਾ ਲੈ ਕੇ ਤੁਰੋ ਤਾਂ ਜੋ ਕਿਸੇ ਵੀ ਵਸਤੂ ਨੂੰ ਢੋਣ ਲਈ ਤੁਸੀਂ ਪਲਾਸਟਿਕ ਦਾ ਲਿਫਾਫਾ ਲੈਣ ਲਈ ਮਜਬੂਰ ਨਾ ਹੋ। ਜਿਹੜੀਆਂ ਦੁਕਾਨਾਂ ਤੇ ਪਲਾਸਟਿਕ ਦਾ ਲਿਫਾਫਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਰੋਕੋ, ਜਾਗਰੂਕ ਕਰੋ। ਇਹ ਸਾਂਝੇ ਵਾਤਾਵਰਣ ਨੂੰ ਬਚਾਉਣ ਦਾ ਸਾਡਾ ਫਰਜ਼ ਵੀ ਸਾਂਝਾ ਹੈ। ਪਲਾਸਟਿਕ ਦੇ ਲਿਫਾਫੇ ਤੋਂ ਨਿਜਾਤ ਪਾਈਏ। ਇਸ ਮੁਹਿੰਮ ਤਹਿਤ ਵਾਤਾਵਰਣ ਬਚਾਈਏ, ਧਰਤੀ ਬਚਾਈਏ।

ਪੰਜਾਬੀ ਗੀਤਾਂ ਨਾਲ ਸਜਿਆ ਇਹ ਪ੍ਰੋਗਰਾਮ ਪੰਜਾਬੀ ਤੜਕਾ ਫਰਮਾਇਸ਼ੀ ਗੀਤਾਂ ਨਾਲ ਲੈ ਕੇ ਹਾਜ਼ਰ ਹਾਂ ਮੈਂ ਤੇਜਿੰਦਰ ਸਿੰਘ। ਤੁਸੀਂ ਵੀ ਆਪਣੀ ਫਰਮਾਇਸ਼ ਸਾਨੂੰ ਭੇਜ ਸਕਦੇ ਹੋ ਵਟਸਐਪ ਜ਼ਰੀਏ। ਸਾਡਾ ਵਟਸਐਪ ਨੰਬਰ ਹੈ 9465506268। ਇੱਕ ਵਾਰ ਫਿਰ ਤੋਂ ਨੰਬਰ ਨੋਟ ਕਰ ਲਓ, 9465506268 'ਤੇ ਆਪਣੀ ਫਰਮਾਇਸ਼ ਲਿਖ ਕੇ ਭੇਜ ਸਕਦੇ ਹੋ। ਆਓ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਗੀਤ ਨਾਲ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਪੰਜਾਬੀ ਤੜਕਾ ਦਾ। ਪੰਜਾਬੀ ਤੜਕਾ ਵੀ ਤੁਸੀਂ ਸੁਣ ਰਹੇ ਸੀ ਗੀਤ ਗੁਰਦਾਸ ਮਾਨ ਦੀ ਆਵਾਜ਼ਾਂ 'ਚ। ਆਓ ਹੁਣ ਸਾਨੂੰ ਭੇਜਣ ਵਾਲੀ ਫਰਮਾਇਸ਼ ਅਸੀਂ ਸ਼ਾਮਿਲ ਕਰ ਲੈਂਦੇ ਹਾਂ। ਆਉਣ ਵਾਲੀ ਫਰਮਾਇਸ਼ਾਂ ਦਾ ਸਾਨੂੰ ਵਟਸਐਪ ਮੈਸੇਜ ਆਏ ਨੇ। ਸਭ ਤੋਂ ਪਹਿਲਾ ਮੈਸੇਜ ਆਇਆ ਜੀ, ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ, ਚੇਤਨਿਆ ਮਸਕੀਨ, ਆਸ਼ੀਸ਼ ਰਾਜਾ। ਪੰਦਰਪੁਰ ਸਿਟੀ ਤੋਂ ਰੋਦਾਸ ਚੌਂਕ, ਪੰਦਰਪੁਰ ਸਿਟੀ ਤੋਂ ਕ੍ਰਿਸ਼ਨਾ ਗੋੜਕੇ, ਪ੍ਰਸ਼ਾਂਤ, ਰੂਸ਼ੀ, ਯਸ਼ਰਾਜ, ਸੁਨੀਤਾ, ਰੋਹੀਦਾਸ। ਪਿੰਡ ਅਤੇ ਡਾਕਖਾਨਾ ਨਿਮਨਾਬਾਦ ਤੋਂ ਜਸਬੀਰ ਸਿੰਘ ਅਰੋੜਾ। ਇੰਦਰਾ ਚੌਂਕ ਦਿੱਲੀ ਤੋਂ ਰਾਜ ਐਮ ਡੀ ਅੰਸਾਰੀ, ਨਸਰੀਨ ਅੰਸਾਰੀ, ਵਲੀਉੱਲਾ ਅੰਸਾਰੀ, ਅਜੀਮ ਵਕਾਰ। ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਰਦਾਰ ਮਲਕੀਤ ਸਿੰਘ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ, ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ ਅਤੇ ਕੁਲਵੰਤ ਸਿੰਘ ਮਲੋਟ। ਇਹਨਾਂ ਤੋਂ ਇਲਾਵਾ ਰਘਵੀਰ ਨਗਰ ਤੋਂ ਦਿਲਾਵਰ ਖਾਨ, ਹਸੀਨਾ ਬਾਨੋ, ਅਲੀਜ਼ਾ ਨਾਇਬ ਅਤੇ ਲੱਡੂ। ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਕੌਰ। ਬਹਾਦੁਰਗੰਜ ਗਾਜੀਪੁਰ ਤੋਂ ਆਜ਼ਾਦ ਅਲੀ ਅਨਵਰ, ਰਿਜ਼ਵਾਨਾ ਪਰਵੀਨ, ਅਬਦੁੱਲਾ ਆਜ਼ਾਦ। ਅਸਤੂਪੁਰਾ ਜ਼ਿਲ੍ਹਾ ਮਊ ਤੋਂ ਅਜ਼ਹਰ ਅਲੀ, ਮਜ਼ਹਰ ਅਲੀ ਅੰਸਾਰੀ, ਮਾਫ਼ ਕਰਨਾ, ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਅੰਸਾਰੀ, ਮੁਹੰਮਦ ਸਾਦਿਕ ਅੰਸਾਰੀ। ਧਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ, ਅਯਾਨ ਬਾਬੂ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਅਤੇ ਭਾਈ ਸੁੱਚਾ ਸਿੰਘ ਪਾਠਕ, ਵਿਨੋਦਪੁਰੀ। ਫਾਜ਼ਿਲਕਾ ਪੰਜਾਬ ਤੋਂ ਖੇੜਾ ਪਰਿਵਾਰ, ਵਿਸ਼ੂ ਖੇੜਾ, ਵਿਸ਼ਾਲ ਖੇੜਾ, ਲਾਡੀ ਖੇੜਾ, ਸ਼ਾਲਨੀ, ਟਿਵਾਂਸ਼ੀ, ਵਾਣੀ, ਆਰਬੀ, ਜੀਵਨ ਸਿੰਘ ਅਤੇ ਸਮਸਤ ਖੇੜਾ ਪਰਿਵਾਰ। ਸਿਧਾਰਥ ਨਗਰ, ਦਰਿਆਪੁਰ, ਬਬਲੀ ਤੋਂ ਗਜਾਨਨ ਜੇਲੇ, ਨਵਦੀਪ ਜੇਲੇ, ਸ਼ਹਿਰੀ ਵਡਨੇਰ, ਆਦਿੱਤਿਆ ਦਮੋਦਰ, ਅਰੁਣਾ ਦਮੋਦਰ। ਜਨਕਪੁਰੀ ਸਹਾਰਨਪੁਰ ਤੋਂ ਜੋਨ ਡਿਕੈਸਟਰੋ, ਰੋਜ਼ੀ, ਪਰਲ, ਵਿਲੀਸ ਡਿਕੈਸਟਰੋ। ਜੇਲ ਰੋਡ ਬਕਸਰ ਤੋਂ ਰਾਜ ਐਮ ਡੀ ਐਸ ਡੀ ਅੰਸਾਰੀ, ਫਾਤਮਾ ਰਾਜ, ਚਮਨ ਪਾਰਕ ਦਿੱਲੀ ਤੋਂ ਡਾਕਟਰ ਸੋਨਮ ਅਤੇ ਡਾਕਟਰ ਅਦੀਬਾ। ਕ੍ਰਿਸ਼ਨ ਨਗਰੀ ਮਥੁਰਾ ਤੋਂ ਸਭਾ ਅੰਸਾਰੀ, ਸ਼ਕੀਲ, ਬੁਸ਼ਰਾ, ਹੀਨਾ, ਗੁਲਿਸਤਾ, ਨੰਦਨੀ ਅਤੇ ਅੰਜਲੀ। ਰਾਏਗੜ੍ਹ ਬਿਹਾਰ ਤੋਂ ਉਮਾ ਰਾਜ, ਪਵਨ, ਸੰਜੇ, ਦੀਪਕ, ਕਮਲ। ਖੰਡਵਾ ਤੋਂ ਰਾਧਿਕਾ, ਅਨੀਤਾ, ਸੁਪਨਾ, ਰਾਕੇਸ਼ ਅਤੇ ਜੇਲ ਰੋਡ ਰਾਏਗੜ੍ਹ ਤੋਂ ਨਿਸ਼ਾ, ਡੋਮੀਨ, ਉਮਾ, ਜਾਨਵੀ, ਰੋਮੀਨ। ਚੰਦਰਨਗਰ ਸਹਾਰਨਪੁਰ ਤੋਂ ਦੇਵਸ਼ੰਕਰ, ਪ੍ਰਭਾ ਰਾਣੀ, ਸੁਰੇਸ਼ ਅਤੇ ਸੁਰਿੰਦਰ। ਇਸ ਤੋਂ ਇਲਾਵਾ ਗਣੇਸ਼ਪੁਰ, ਗੰਜ ਡੁੰਡਵਰਾ, ਉੱਤਰ ਪ੍ਰਦੇਸ਼ ਤੋਂ ਐਮ ਫਾਰੂਕ ਸ਼ੇਖ, ਸ਼ਾਮਾ ਪਰਵੀਨ, ਸਾਇਮਾ ਫਾਰੂਕ, ਸਰਫਰਾਸ ਸ਼ੇਖ, ਕੁਲ ਫਰਾਜ਼ ਸ਼ੇਖ, ਬੇਬੀ ਮੁਸਕਾਨ। ਸਬਜ਼ੀ ਮੰਡੀ ਬੁਲਡਾਣਾ ਤੋਂ ਸ਼ਬੀਰ ਹੁਸੈਨ, ਸ਼ਹਿਦਾਦ, ਸ਼ਹਿਜਾਦ, ਮੁਜੁਕ ਬਾਬਾ, ਆਇਜ਼ਾ, ਅਨਮ, ਮੁਦੱਸਿਰ ਹੁਸੈਨ। ਗ੍ਰਾਮ ਪੰਚਾਇਤ ਬਠੇਨਾ, ਪਾਟਨ, ਜ਼ਿਲ੍ਹਾ ਦੁਰਗ, ਛੱਤੀਸਗੜ੍ਹ ਤੋਂ ਬਲਕਰਨ ਵਰਮਾ, ਅੰਜਨੀ, ਪ੍ਰਹਿਲਾਦ, ਅਮਿਤ, ਅਜੀਤ ਵਰਮਾ, ਰਾਜਿੰਦਰ ਵਰਮਾ ਅਤੇ ਜੋਤੀ ਵਰਮਾ। ਮਨਾਲੀ ਹਿਮਾਚਲ ਪ੍ਰਦੇਸ਼ ਤੋਂ ਹਰਸ਼, ਵਿਨੇ, ਵਿਨੀਤ, ਰੋਜਸ ਬਾਈ। ਚੰਡੀਗੜ੍ਹ ਸਿਟੀ ਤੋਂ

ਤੁਸੀਂ ਆਨੰਦ ਮਾਣ ਰਹੇ ਸੀ ਸੁਰਜੀਤ ਬਿੰਦ ਰੱਖੇ ਦੀ ਆਵਾਜ਼ਾਂ ਵਿੱਚ, ਸੁਣ ਰਹੇ ਸੀ ਗੀਤ। ਆਓ ਅਗਲੀ ਫਰਮਾਇਸ਼ ਸ਼ਾਮਿਲ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਸਰਗੁਜ਼ਾ ਮੇਨ ਪਾਰਟ ਤੋਂ ਪ੍ਰਭਾ ਡੋਮੇਨ, ਪ੍ਰਮੀਲਾ ਡੋਮੇਨ, ਆਸ਼ਾ, ਨਿਸ਼ਾ ਅਤੇ ਪੂਰਾ ਡੋਮੇਨ ਪਰਿਵਾਰ। ਤਖਤਪੁਰਾ ਛੱਤੀਸਗੜ੍ਹ ਤੋਂ ਰਮੇਸ਼ ਕੁਮਾਰ ਸਾਹੂ, ਮੀਰਾ ਦੇਵੀ, ਗੰਗਾ ਦੇਵੀ ਅਤੇ ਮਿਸ਼ਰੀ ਦੇਵੀ। ਨਵੀਂ ਬਸਤੀ ਗੰਜ ਡੁੰਡਪੁਰਾ ਡੁੰਡਵਾਰਾ ਤੋਂ ਮੁਹੰਮਦ ਯਾਸੀਨ ਹਾਸ਼ਮੀ, ਨਾਜਮਾ ਬੇਗਮ, ਤੌਸਿਫ ਹਾਸ਼ਮੀ, ਤੈਮੂਰ ਹਾਸ਼ਮੀ, ਕਲੀਮ ਅੰਸਾਰੀ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਦਰਸ਼ਾਨੀ ਅਤੇ ਨਿਮਿਤ ਆਹੂਜਾ। ਪਾਣੀਪਤ ਸ਼ਾਹੀਨਾ ਰਫੀ, ਪਾਣੀਪਤ ਤੋਂ ਸ਼ਾਹੀਨਾ ਰਫੀ, ਕੁਲਦੀਪ ਸ਼ਰਮਾ, ਸਰੀਤਾ, ਸੀਮਾ ਸ਼ਰਮਾ, ਜੱਗੀ ਦੁਆ। ਉੱਤਮ ਨਗਰ ਦਿੱਲੀ ਤੋਂ ਬੋਧਰਾਜ ਖੋਰਵਾਲ, ਕਮਲਾ ਰਾਣੀ, ਗੀਤਿਕਾ ਖੋਰਵਾਲ, ਬਾਨੂ ਪ੍ਰਕਾਸ਼। ਇਸ ਤੋਂ ਇਲਾਵਾ ਸਾਨੂੰ ਜੋ ਫਰਮਾਇਸ਼ ਆਈ ਹੈ, ਕਰਨਾਟਕ ਗੁਲਬਰਗ ਤੋਂ ਮੁਹੰਮਦ ਰਕਨੂਦੀਨ ਮੰਠਾਲ, ਸ਼ਬੀਰ ਬਨਹੱਟੀ, ਆਸਿਫ ਇਕਬਾਲ। ਬੱਸ ਸਟੈਂਡ ਜਲਾਲਦੀਵਾਲ, ਜ਼ਿਲ੍ਹਾ ਲੁਧਿਆਣਾ ਤੋਂ ਮਨਦੀਪ ਸਿੰਘ ਦੀਪਾ। ਅਪਰਕੋਟ ਬੁਲੰਦਸ਼ਹਿਰ ਤੋਂ ਮੁਹੰਮਦ ਸੈਦ ਅਬਾਸੀ, ਨਿਗਾਟ ਪਰਵੀਨ ਅਬਾਸੀ, ਸ਼ਾਹਨਵਾਜ਼, ਸਰਫਰਾਜ਼, ਫਰਦੀਨ, ਸੁਹਾਨ ਅਰਜ਼ਾਨ, ਅਬਾਨ ਅਬਾਸੀ। ਇਹਨਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਤੋਂ ਆਇਆ ਮੈਸੇਜ, ਅਮੀਰ ਹੁਸੈਨ, ਬੇਗਮ ਤੈਯਬ ਸ਼ੇਖ, ਫੌਜੀਆ ਸ਼ੇਖ, ਆਹਿਲ ਹੁਸੈਨ, ਅਰਹਾਨ ਪਰਿਵਾਰ ਦੇ ਸਾਰੇ ਸਦੱਸਯ। ਗੰਜ ਡੁੰਡਵਾਰਾ ਤੋਂ ਮੁਹੰਮਦ ਕਲੀਮ ਅੰਸਾਰੀ, ਜ਼ਹੀਰਾ ਬੇਗਮ, ਮੁਹੰਮਦ ਅਯਾਨ ਅੰਸਾਰੀ, ਮੁਹੰਮਦ ਉਸਮਾਨ ਯਾਸੀਨ ਅਤੇ ਸ਼ਮਸੁਲ ਕਮਰ ਰਾਹੀ। ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ ਕੀਰਤੀ, ਭੂਮਿਕਾ ਅਰੋੜਾ। ਸਟੇਸ਼ਨ ਰੋਡ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਇੰਜਲ ਭਾਟੀਆ, ਸੋਨੂ, ਪੱਪੀ ਭਾਟੀਆ। ਰਹਾਟਗਾਂ ਕੈਂਪ ਅਮਰਾਵਤੀ ਮਹਾਰਾਸ਼ਟਰ ਤੋਂ ਦਿਲੀਪ ਰਾਮੇਕਰ, ਹਰਸ਼ਾ, ਅਕਸ਼ੇ, ਰੁਦਰਾ ਰਾਮੇਕਰ ਪਰਿਵਾਰ। ਕਿਸ਼ਨਗੰਜ ਬਿਹਾਰ ਤੋਂ ਰਵਿੰਦਰ ਮੋਹਨ, ਦਾਹਸ, ਆਸ਼ਾ ਦੇਵੀ, ਰਾਘਵ ਕੁਮਾਰ, ਬਾਨੂਪ੍ਰਿਆ ਅਤੇ ਅਨੁਰਾਗ ਮੋਹਨ। ਰੇਲਵੇ ਕਲੋਨੀ ਹਨੂਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਰਾ, ਹੈਪੀ ਡਾਗਰਾ, ਸ਼ੋਭਾ ਨਾਇਕ, ਜੇ ਐਸ ਨਾਇਕ ਅਤੇ ਪੂਰਾ ਡਾਗਰਾ ਪਰਿਵਾਰ। ਇਹਨਾਂ ਤੋਂ ਇਲਾਵਾ ਸ਼ਾਸਤਰੀ ਨਗਰ ਬੀੜ ਸ਼ਹਿਰ ਤੋਂ ਕਿਸਾਨ ਸਪਕਾਲ, ਆਸ਼ਾ, ਸੋਨੀਆ, ਵਿਸ਼ਾਲ ਸਪਕਾਲ। ਇਸ ਤੋਂ ਇਲਾਵਾ ਪਿੰਡ ਤੰਗੇੜਾ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਤੋਂ ਗੁਰਪ੍ਰੀਤ ਸਿੰਘ ਤੰਗੇੜਾ, ਪਰਮਜੀਤ ਕੌਰ, ਗੁਰਦੀਪ ਸਿੰਘ ਅਤੇ ਕਿਰਨਦੀਪ ਕੌਰ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ, ਬਹਾਦੁਰਗੰਜ ਗਾਜੀਪੁਰ ਤੋਂ ਆਜ਼ਾਦ ਅਲੀ ਅਨਵਰ, ਅਸਤੂਪੁਰ ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ ਅੰਸਾਰੀ, ਰੇਜ਼ੀਆ ਬੇਗਮ, ਮੁਹੰਮਦ ਸਾਦਿਕ ਅੰਸਾਰੀ। ਸਾਂਗਲੀ ਜ਼ਿਲ੍ਹਾ ਜੱਟ ਸ਼ਹਿਰ ਤੋਂ ਅਲਤਾਫ ਹੁਜਰੇ, ਸੈਫੁੱਲਾ ਸਬਾਹਤ, ਕੀਰਤ ਹੁਜਰੇ, ਰਿਹਾਨ ਸ਼ੇਖ। ਪਿੰਡ ਚੌਧਰੀਵਾਸ ਹਰਿਆਣਾ ਤੋਂ ਮਾਗੇ ਰਾਮ ਸਤੋੜ, ਰੀਤੂ ਸਿੰਘ, ਹਿਮਾਨੀ, ਸ਼ੁਭਮ, ਯਸ਼ ਕੁਮਾਰ। ਬੰਗਾਲੀ ਪੰਜਾ, ਨਾਗਪੁਰ ਤੋਂ ਪ੍ਰਕਾਸ਼ ਅੰਬਾੜੇ, ਭਾਰਤੀ ਜਾਨਵੀ, ਕਾਸ਼ੀ ਨਿਵਾਸ, ਨਾਗਪੁਰ ਤੋਂ ਹਰਸ਼ਲ ਵੈਸ਼ਨਵੀ। ਬਾਟਾਪਾਰਾ ਛੱਤੀਸਗੜ੍ਹ ਤੋਂ ਸੋਹਨ ਜੋਸ਼ੀ, ਪਾਇਲ ਜੋਸ਼ੀ, ਨਾਗਚੂਨ ਰੋਡ, ਸੰਜੇ ਕਲੋਨੀ ਖਾਂਡਵਾ ਤੋਂ ਅਬਦੁਲ ਗਫਾਰ ਡਾਵਰ, ਖੁਸ਼ਨਸੀਬ, ਅਬਦੁਲ ਹੱਕ ਡਾਵਰ, ਜਿਆਜ਼ੁਲ, ਮੁਹੰਮਦ ਉਮਰ ਡਾਵਰ, ਰਾਜਿੰਦਰ ਕਟਾਰੇ। ਮੰਡੀ ਹਰਜੀ ਰਾਮ ਮਲੋਟ ਤੋਂ ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ। ਜਵਾਹਰ ਨਗਰ ਦੁਰਗ ਤੋਂ ਆਰਸੀ ਕਾਂਬੜੇ, ਕਰੁਣਾ, ਮੀਨਾ, ਅਸ਼ਵਨੀ ਅਤੇ ਵਿਪੁਲ ਕਾਂਬੜੇ। ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਸ਼ੀਖਾ, ਪ੍ਰੀਤੀਸ਼ਾ ਅਤੇ ਮੈਕਸ ਸੰਧੂ। ਬਠਿੰਡਾ ਰੋਡ ਮੰਡੀ ਡਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ, ਮੋਹਿਤ, ਲੱਕੀ, ਦਾਨੀਆ। ਸ਼ਹਾਦਰਾ ਦਿੱਲੀ ਤੋਂ ਵੀਨਾ ਮਸਕੀਨ ਤੁਲਸੀ, ਆਸ਼ੀਸ਼ ਰਾਜਾ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤ ਖੁਰਾਨਾ ਅਤੇ ਕੇਸ਼ੂ ਰਿਦਾਨ ਖੁਰਾਨਾ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਇਹਨਾਂ ਤੋਂ ਇਲਾਵਾ ਸਾਨੂੰ ਇਸ ਪ੍ਰੋਗਰਾਮ ਵਿੱਚ ਹੋਰ ਫਰਮਾਇਸ਼ ਆਈ ਹੈ ਮਜਨੂੰ ਕਟਿੱਲਾ ਤੋਂ ਕਮਲ ਵਾਲੂਜਾ, ਮਧੂ ਸਾਗਰ, ਉਮੰਗ, ਆਕਾਂਸ਼ਾ, ਗੁੜੀਆ ਮਾਹੀ, ਇਸ਼ਿਦਾ ਅਰੋੜਾ। ਇਹਨਾਂ ਤੋਂ ਇਲਾਵਾ ਸੰਬਲਪੁਰ ਕਾਂਕਰ ਤੋਂ ਫਾਗੂ ਰਾਮ ਯਾਦਵ, ਜੋਤੀ ਯਾਦਵ, ਅਜਸਵੀ ਯਾਦਵ। ਕਰਨਾਟਕ ਗੁਲਬਰਗ ਤੋਂ ਮੁਹੰਮਦ ਰਖਨੁਦੀਨ ਮੰਠਾਲ, ਸ਼ਬੀਰ ਬਨਹੱਟੀ, ਆਸਿਫ ਇਕਬਾਲ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਸ਼ਿੰਦਰ ਸ਼ਿੰਦਾ, ਜਸਵੀਰ ਜੱਸੀ ਅਥੀਤਾ ਅਤੇ ਗੀਤਾ। ਪਿੰਡ ਹਿੱਪਰ ਸੋਗਾ, ਤਹਿਸੀਲ ਔਸਾ, ਜ਼ਿਲ੍ਹਾ ਲਾਤੂਰ ਤੋਂ ਉਸਮਾਨ ਸ਼ੇਖ ਫੌਜੀ, ਸਯਾਰਾ ਬਾਨੋ ਸ਼ੇਖ, ਬਾਬਾ ਸ਼ੇਖ, ਸਿਮਰ ਸ਼ੇਖ ਅਤੇ ਕ੍ਰਿਸ਼ਮਾ ਸ਼ੇਖ। ਕਨੇਰਾ ਮੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ ਗੀਤੂ, ਨਿਹਾਰਿਕਾ ਹਾਰਦਿਕ ਅਤੇ ਵੰਸ਼ ਬੱਤਾ। ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ। ਇਹਨਾਂ ਸਾਰਿਆਂ ਦੀ ਰੈਲੀ ਫਰਮਾਇਸ਼ 'ਤੇ ਆਓ ਸੁਣ ਰਹੇ ਪ੍ਰੋਗਰਾਮ ਦਾ ਗੀਤ।

ਆਓ ਇਹਨਾਂ ਦੀ ਫਰਮਾਇਸ਼ ਪੜ੍ਹਦੇ ਹਾਂ ਜੀ। ਦਤਰੇਂਗੀ ਬਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪਿੰਦਰਮਣੀ, ਨੋਖੇਲਾਲ ਵਰਮਾ, ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਪ੍ਰਤਿਭਾ ਸ਼ਰਮਾ, ਇਸ਼ਪ੍ਰੀਤ ਸ਼ਰਮਾ, ਸੁਹਾਨੀ ਸ਼ਰਮਾ ਅਤੇ ਸੋਨੀਆ ਕਾਲਕਾ ਕਿਰਨ। ਇਹਨਾਂ ਤੋਂ ਇਲਾਵਾ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਇਹ ਪਿੰਡ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ, ਸੋਨੂ, ਸੁਰੇਸ਼, ਰਾਜਪਾਲ, ਕਾਜਲ, ਮਾਨਵੀ, ਤਨਵੀ, ਲਕਸ਼ੇ, ਸੋਨੀ, ਮੋਹਿਨੀ, ਰਿਤਿਕ, ਬਲਵੀਰ ਸਿੰਘ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ।

FM ਬੈਂਡ 2.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਰਾਤ ਦੇ ਠੀਕ 10:30 ਵੱਜ ਰਹੇ ਹਨ ਅਤੇ ਹੁਣ ਵਿਲਾ ਹੋ ਗਿਆ ਹੈ ਪ੍ਰੋਗਰਾਮ ਰਜਨੀਗੰਧਾ। ਪ੍ਰੋਗਰਾਮ ਰਜਨੀਗੰਧਾ ਵਿੱਚ ਤੁਸੀਂ ਸੁਣੋਗੇ ਪੁਰਾਣੇ ਹਿੰਦੀ ਫਿਲਮੀ ਗੀਤ। ਆਓ ਸੁਣਦੇ ਹਾਂ ਪੁਰਾਣੇ ਹਿੰਦੀ ਫਿਲਮੀ ਗੀਤਾਂ ਵਿੱਚੋਂ ਪਹਿਲਾ ਗੀਤ।

ਇਹ ਗੀਤ ਤੁਸੀਂ ਸੁਣ ਰਹੇ ਹੋ ਫਿਲਮ ਸੱਤਾ ਪੇ ਸੱਤਾ ਤੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਕਿਸ਼ੋਰ ਕੁਮਾਰ ਅਤੇ ਅਨੀਤ ਨੂੰ ਅਤੇ ਬੋਲ ਲਿਖੇ ਨੇ ਇਸਦੇ ਗੁਲਸ਼ਨ ਬਾਵਰਾ ਨੇ ਅਤੇ ਸੰਗੀਤ ਦਿੱਤਾ ਹੈ ਆਰ ਡੀ ਬਰਮਨ ਨੇ।

ਤੁਸੀਂ ਆਨੰਦ ਮਾਣ ਰਹੇ ਹੋ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਰਜਨੀਗੰਧਾ ਦਾ। ਆਓ ਇਸ ਪ੍ਰੋਗਰਾਮ ਵਿੱਚ ਸੁਣਦੇ ਹਾਂ ਅਗਲਾ ਹਿੰਦੀ ਗੀਤ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਕਿਸ਼ੋਰ ਕੁਮਾਰ ਨੇ ਅਤੇ ਇਹ ਗੀਤ ਫਿਲਮ ਸੌਤਨ 'ਚੋਂ ਹੈ ਅਤੇ ਇਸ ਨੂੰ ਇਸਦੇ ਬੋਲ ਲਿਖੇ ਨੇ ਸਾਵਨ ਕੁਮਾਰ ਨੇ ਅਤੇ ਸੰਗੀਤ ਦਿੱਤਾ ਉਸ਼ਾ ਖੰਨਾ ਨੇ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਰਜਨੀਗੰਧਾ ਦਾ। ਆਓ ਇਸ ਪ੍ਰੋਗਰਾਮ ਵਿੱਚ ਸੁਣਦੇ ਹਾਂ ਅਗਲਾ ਹਿੰਦੀ ਗੀਤ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਮਨੋਹਰ ਉਦਾਸ ਅਤੇ ਅਨੁਰਾਧਾ ਪੰਡਵਾਲ ਨੇ, ਅਤੇ ਇਹ ਗੀਤ ਹੈ ਫਿਲਮ ਰਾਮ ਲਖਨ 'ਚੋਂ। ਇਸ ਦੇ ਬੋਲ ਲਿਖੇ ਨੇ ਆਨੰਦ ਬਖਸ਼ੀ ਨੇ ਅਤੇ ਸੰਗੀਤ ਦਿੱਤਾ ਹੈ ਲਕਸ਼ਮੀਕਾਂਤ ਪਿਆਰੇ ਲਾਲ।

ਤੁਸੀਂ ਆਨੰਦ ਮਾਣ ਰਹੇ ਹੋ ਪੁਰਾਣੀ ਹਿੰਦੀ ਗੀਤਾਂ ਨਾਲ ਸੱਜਿਆ ਪ੍ਰੋਗਰਾਮ ਰਜਨੀਕਾਂਧਾ ਦਾ। ਆਓ ਇਸ ਪ੍ਰੋਗਰਾਮ ਵਿੱਚ ਸੁਣਦੇ ਹਾਂ ਅਗਲਾ ਗੀਤ। ਇਹ ਗੀਤ ਹੈ ਫਿਲਮ ਗੁਲਾਮੀ ਤੋਂ। ਇਸ ਗੀਤ 'ਚ ਆਵਾਜ਼ਾਂ ਦਿੱਤੀਆਂ ਨੇ ਲਤਾ ਮੰਗੇਸ਼ਕਰ ਅਤੇ ਸ਼ਬੀਰ ਕੁਮਾਰ ਨੇ, ਅਤੇ ਬੋਲ ਲਿਖੇ ਨੇ ਗੁਲਜ਼ਾਰ ਨੇ, ਅਤੇ ਸੰਗੀਤ ਲਕਸ਼ਮੀਕਾਂਤ ਪਿਆਰੇ ਲਾਲ ਨੇ।

0: ਆਕਾਸ਼ਵਾਣੀ 90 ਸਾਲਾਂ ਤੋਂ ਜਨਤਾ ਦੀ ਆਵਾਜ਼, ਦੇਸ਼ ਦੀ ਸੇਵਾ ਲਈ।
1: ਆਓ ਸੁਣਦੇ ਹਾਂ ਇਸ ਪ੍ਰੋਗਰਾਮ ਵਿੱਚ ਅਗਲਾ ਗੀਤ। ਇਹ ਗੀਤ ਹੈ ਫਿਲਮ ਦੋਸਤਾਨਾ 'ਚੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਆਸ਼ਾ ਭੋਸਲੇ ਅਤੇ ਕਿਸ਼ੋਰ ਕੁਮਾਰ ਨੇ, ਅਤੇ ਬੋਲ ਲਿਖੇ ਨੇ ਆਨੰਦ ਬਖਸ਼ੀ ਨੇ, ਅਤੇ ਇਸ ਨੂੰ ਸੰਗੀਤ ਦਿੱਤਾ ਹੈ ਲਕਸ਼ਮੀਕਾਂਤ ਪਿਆਰੇ ਲਾਲ ਨੇ।